ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7 ਵਜੇ ਤੋਂ ਲੈ ਕੇ 8:30 ਵਜੇ ਤੱਕ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਵਜੇ ਰਹੇਗਾ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕਦੇ ਹੋ 8:40 ਮਿੰਟ ਤੇ। ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜ ਜ਼ਰੀਏ ਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ। ਸਾਡਾ ਨੰਬਰ ਹੈ 9855 10 10 27।

ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਦਿਨੇ 11 ਵਜੇ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਸਾਡੇ ਦਿੱਲੀ ਕੇਂਦਰ ਤੋਂ। ਔਰ ਇਸ ਤੋਂ ਫੌਰਨ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰਣ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਨਾਲ ਲਬਰੇਜ਼ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਦਾ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵਬਾਣੀ ਦਾ। ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹੋ ਸ਼ਾਮ 6:01 ਤੇ।

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਇਸ ਵਕਤ 6:05 ਅਤੇ 53 ਸੈਕਿੰਡ ਹੋ ਰਹੇ ਨੇ। ਹੁਣ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਕਹਿੰਦੇ ਨੇ ਕਿ ਹਰ ਚੰਗਾ ਕੰਮ ਦੀ ਸ਼ੁਰੂਆਤ ਤਦ ਹੀ ਸਫਲ ਹੁੰਦੀ ਹੈ ਜਦੋਂ ਅਸੀਂ ਸਭ ਤੋਂ ਪਹਿਲਾਂ ਵਿਘਨਹਰਤਾ ਸ਼੍ਰੀ ਗਣੇਸ਼ ਜੀ ਨੂੰ ਯਾਦ ਕਰਦੇ ਹਾਂ, ਧਿਆਨ ਕਰਦੇ ਹਾਂ। ਔਰ ਸ਼੍ਰੀ ਗਣੇਸ਼ ਜੀ ਸਾਨੂੰ ਕੇਵਲ ਮੁਸ਼ਕਲਾਂ ਮੁਸੀਬਤਾਂ ਤੋਂ ਹੀ ਮੁਕਤੀ ਨਹੀਂ ਪ੍ਰਦਾਨ ਕਰਦੇ, ਬਲਕਿ ਵਿਵੇਕ, ਧੈਰਯ ਅਤੇ ਜ਼ਿੰਦਗੀ ਦੇ ਵਿੱਚ ਸਹੀ ਨਿਰਣੇ ਲੈਣ ਦੀ ਸ਼ਕਤੀ ਵੀ ਪ੍ਰਦਾਨ ਕਰਦੇ ਨੇ। ਆਓ ਉਹਨਾਂ ਦਾ ਸਮਰਨ ਕਰਦੇ ਹਾਂ, ਉਹਨਾਂ ਦਾ ਧਿਆਨ ਕਰਦੇ ਹਾਂ।

ਕਹਿੰਦੇ ਨੇ ਕਿ ਭਗਵਾਨ ਦੇ ਦਰਬਾਰ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਅੰਧੇਰਾ ਨਹੀਂ ਹੋ ਸਕਦਾ। ਜੋ ਵੀ ਸੱਚੇ ਮਨ ਦੇ ਨਾਲ ਉਸ ਪਰਮਾਤਮਾ ਨੂੰ ਪੁਕਾਰਦਾ ਹੈ, ਪਰਮਾਤਮਾ ਉਸ ਦੀ ਆਵਾਜ਼, ਉਸ ਦੀ ਪੁਕਾਰ ਜ਼ਰੂਰ ਸੁਣਦੇ ਨੇ।

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 6:30 ਹੋ ਗਏ ਨੇ। 103.6 ਮੈਗਾਹਰਟਜ਼ 'ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਾਡੇ ਨਾਲ ਸਵੇਰ ਦੇ 10 ਵਜੇ ਤੱਕ ਜੁੜੇ ਰਹਿਣਗੇ। ਐਫ ਐਮ ਬੈਂਡ 102.7 ਮੈਗਾਹਰਟਜ਼, ਐਫ ਐਮ ਬੈਂਡ 103.6 ਮੈਗਾਹਰਟਜ਼ 'ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਆਓ ਸੁਣਦੇ ਹਾਂ ਇਸ ਖੂਬਸੂਰਤ ਸ਼ਬਦ ਨੂੰ।

ਕਹਿੰਦੇ ਨੇ ਕਿ ਨਾਮ ਅਲੱਗ ਅਲੱਗ ਹੋ ਸਕਦੇ ਨੇ, ਰਸਤੇ ਅਲੱਗ ਅਲੱਗ ਹੋ ਸਕਦੇ ਨੇ, ਲੇਕਿਨ ਮੰਜ਼ਿਲ ਸਿਰਫ ਇੱਕ ਹੀ ਹੈ, ਪ੍ਰੇਮ, ਸ਼ਾਂਤੀ ਅਤੇ ਮਾਨਵਤਾ। ਅਸੀਂ ਈਸ਼ਵਰ ਕਹਿ ਲਈਏ, ਅੱਲਾ ਕਹਿ ਲਈਏ, ਵਾਹਿਗੁਰੂ ਕਹਿ ਲਈਏ ਜਾਂ ਸ਼੍ਰੀ ਰਾਮ ਕਹਿ ਲਈਏ, ਇਹ ਹਰ ਨਾਮ ਸਾਨੂੰ ਇਹ ਸਿਖਾਉਂਦਾ ਹੈ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ,

ਐਫਐਮ ਬੈਂਡ 102.7 ਮੈਗਾਹਰਟਸ, ਐਫਐਮ ਬੈਂਡ 103.6 ਮੈਗਾਹਰਟਸ ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਕਹਿੰਦੇ ਨੇ ਕਿ ਵਿਸ਼ਵਾਸ ਦੀ ਡੋਰ ਜੇਕਰ ਮਜ਼ਬੂਤ ਹੋਵੇ, ਉਹ ਮਨ ਦੇ ਵਿੱਚ ਰਾਮ ਨਾਮ ਦਾ ਸਿਮਰਨ ਚੱਲਦਾ ਹੋਵੇ, ਫਿਰ ਜੀਵਨ ਦੀ ਕਸ਼ਤੀ ਨੂੰ ਕਿਨਾਰੇ ਲਗਾਉਣ ਦਾ ਕੰਮ ਖੁਦ ਭਗਵਾਨ ਆਪ ਕਰਦੇ ਨੇ।

ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਿਕ ਤੌਰ 'ਤੇ ਸਵੀਕਾਰ ਕਰ ਲਿਆ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਅਤੇ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਦਿਹਾਤੀ ਵਿਕਾਸ ਸੰਮੇਲਨ 2026 ਦੀ ਪ੍ਰਧਾਨਗੀ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਅਤੇ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਇਸ ਖਾਸ ਟੈਲੈਂਟ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਫਿਲਹਾਲ ਅੱਜ ਦੀ ਖੂਬਸੂਰਤ ਸੱਜਰੀ ਸਵੇਰ ਜਨਾਬ ਤੁਹਾਨੂੰ ਬੁਲਾ ਰਹੀ ਹੈ ਔਰ ਤੁਹਾਨੂੰ ਜਗਾ ਰਹੀ ਹੈ। ਜਿਹੜੇ ਦੋਸਤ ਇਸ ਵਕਤ ਸੋ ਰਹੇ ਨੇ ਉਹਨਾਂ ਨੂੰ ਅੱਜ ਦੀ ਸੱਜਰੀ ਸਵੇਰ ਪੰਛੀਆਂ ਦੀ ਆਵਾਜ਼ ਦੇ ਨਾਲ ਔਰ ਮਿੱਠੀ ਮਿੱਠੀ ਹਵਾ ਦੇ ਨਾਲ ਜਗਾ ਰਹੀ ਹੈ ਔਰ ਕਹਿ ਰਹੀ ਹੈ ਕਿ ਅੱਜ ਦਾ ਉਹ ਦਿਨ ਹੈ ਜਿਹੜਾ ਤੁਹਾਨੂੰ ਪੂਰੇ ਹਫ਼ਤੇ ਤੱਕ ਜਿਹਦਾ ਇੰਤਜ਼ਾਰ ਰਹਿੰਦਾ ਹੈ। 6 ਦਿਨ ਤੁਸੀਂ ਇਸ ਦਿਨ ਦਾ ਇੰਤਜ਼ਾਰ ਕਰਦੇ ਹੋ। ਇਹ ਦਿਨ ਬਹੁਤ ਸਾਰੀਆਂ ਖੁਸ਼ੀਆਂ, ਬਹੁਤ ਸਾਰੀਆਂ ਉਮੰਗਾਂ, ਬਹੁਤ ਸਾਰੇ ਚਾਅ ਲੈ ਕੇ ਆਉਂਦਾ ਹੈ। ਆਪਣਿਆਂ ਨੂੰ ਮਿਲਾਉਂਦਾ ਹੈ, ਆਪਣਿਆਂ ਨਾਲ ਗੱਲਬਾਤ ਕਰਨ ਦਾ ਦਿਨ, ਸੰਡੇ ਵਾਲਾ ਦਿਨ, ਕਿਸੇ ਨੂੰ ਮਿਲਣ ਦਾ ਜਾਂ ਫਿਰ ਕਿਸੇ ਕੋਲ ਜਾ ਕੇ ਆਪਣੇ ਦਿਲ ਦੀ ਗੱਲ ਕਹਿਣ ਦਾ ਦਿਨ। ਸੋ ਬਾਕੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕਿਸੇ ਨਾ ਕਿਸੇ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਔਰ ਜਿਵੇਂ ਮੇਰਾ ਔਰ ਤੁਹਾਡਾ ਸਾਥ ਐਫ ਐਮ ਰੇਨਬੋ ਔਰ ਤੁਹਾਡਾ ਸਾਥ ਇਸੇ ਤਰ੍ਹਾਂ ਹੀ ਸਾਥ ਸਦੀਵੀ ਬਣਿਆ ਰਹੇ ਔਰ ਮੁਹੱਬਤਾਂ ਦੇ ਜ਼ਿੰਦਗੀ ਦੇ ਖੂਬਸੂਰਤ ਨਗਵੇਂ ਅਸੀਂ ਇੱਦਾਂ ਹੀ ਗਾਉਂਦੇ ਰਹੀਏ ਔਰ ਇਸੇ ਤਰ੍ਹਾਂ ਹੀ ਜ਼ਿੰਦਗੀ ਨੂੰ ਜਿਹੜਾ ਉਹ ਆਨੰਦ ਦੇ ਨਾਲ ਮਾਣੀਏ ਔਰ ਜ਼ਿੰਦਗੀ ਦਾ ਹਰ ਇੱਕ ਪਲ ਇੰਜੋਏ ਕਰੀਏ। ਆਓ ਸੁਣਦੇ ਹਾਂ ਇਸ ਖੂਬਸੂਰਤ ਗੀਤ ਨੂੰ ਅਤੇ ਇਸ ਗੀਤ ਤੋਂ ਬਾਅਦ ਹੋਣਗੀਆਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਹੋਰ ਵੀ ਖਾਸ ਗੱਲਾਂ ਬਾਤਾਂ।

ਮੈਂ ਕਿਹਾ ਜੀ ਬਸ ਆਪਣਿਆਂ ਦਾ ਜਦੋਂ ਸਾਥ ਬਣਿਆ ਹੋਏ ਆਪਣਿਆਂ ਦੀ ਬੁੱਕਲ ਦਾ ਜਿਹੜਾ ਨਿੱਘ ਹੈ ਉਹ ਤਾਂ ਵੱਖਰਾ ਹੀ ਸਵਾਦ ਹੈ। 102.7 FM ਰੇਨਬੋ ਤੇ 103.6 ਮੈਗਾਹਰਟਜ਼ ਤੇ ਤੁਸੀਂ ਇਸ ਵਕਤ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ, ਔਰ ਸਟੂਡੀਓ ਘੜੀ ਦੇ ਸਮਾਂ 7:12 ਹੋ ਚੁੱਕੇ ਨੇ ਜਨਾਬ। ਸੋ ਸੰਡੇ ਵਾਲੀ ਖੂਬਸੂਰਤ ਸੱਜਰੀ ਸਵੇਰ ਦਾ ਆਗਾਜ਼ ਹੋ ਚੁੱਕਾ ਹੈ ਜਨਾਬ। ਉਮੀਦ ਕਰਦਾ ਵੀ ਤੁਸੀਂ ਇਸ ਵਕਤ ਉੱਠ ਗਏ ਹੋਵੋਗੇ, ਜਾਂ ਫਿਰ ਸੈਰ ਕਰ ਰਹੇ ਹੋਵੋਗੇ, ਜਾਂ ਫਿਰ ਕਿਤੇ ਜਾਣ ਦੇ ਲਈ ਤਿਆਰੀ ਕਰ ਰਹੇ ਹੋਵੋਗੇ, ਜਾਂ ਫਿਰ ਆਪਣੇ ਸਫ਼ਰ 'ਤੇ ਨਿਕਲ ਪਏ ਹੋਵੋਗੇ, ਜਾਂ ਫਿਰ ਕੰਮਾਂ ਕਾਜਾਂ ਵਾਲੀ ਥਾਵਾਂ 'ਤੇ ਜਾ ਰਹੇ ਹੋਵੋਗੇ। ਸੋ ਇਸ ਵਕਤ ਜੇਕਰ ਤੁਸੀਂ ਡਰਾਈਵ ਕਰ ਰਹੇ ਹੋ ਜਨਾਬ, ਗੱਡੀ ਦੀ ਸੀਟ ਬੈਲਟ ਜਿਹੜੀ ਹੈ ਲਗਾ ਕੇ ਹੀ ਡਰਾਈਵ ਕਰਨੀ ਆ, ਔਰ ਸਪੀਡ ਲਿਮਿਟ ਜਿਹੜੀ ਹੈ ਕੰਟਰੋਲ ਦੇ ਵਿੱਚ ਰੱਖਣੀ ਹੈ। ਜੇਕਰ ਕਿਤੇ ਰੈੱਡ ਲਾਈਟ ਮਿਲਦੀ ਹੈ ਤਾਂ ਜਨਾਬ ਥੋੜ੍ਹੀ ਜਿਹੀ ਬ੍ਰੇਕ ਲਗਾ ਕੇ ਗੱਡੀ ਨੂੰ ਸਟੋਪ ਕਰ ਸਕਦੇ ਹੋ, ਗੱਡੀ ਨੂੰ ਰੋਕ ਸਕਦੇ ਹੋ। ਔਰ ਜੇਕਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮੈਟ ਵੇਅਰ ਜ਼ਰੂਰ ਕਰਨਾ ਹੈ, ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ, ਤਾਂ ਜੋ ਅਸੀਂ ਇਸ ਵੱਧਦੇ ਹੋਏ ਖਤਰਨਾਕ ਐਕਸੀਡੈਂਟਸ ਦੀ ਜਿਹੜੀ ਦਰ ਹੈ ਉਸ ਨੂੰ ਘਟਾ ਸਕੀਏ। ਸੋ ਫਿਲਹਾਲ ਹੁਣ ਚੱਲਦੇ ਹਾਂ ਅੱਜ ਦੇ ਥੋਟ ਵੱਲ, ਅੱਜ ਦੇ ਵਿਚਾਰ ਵੱਲ, ਅਤੇ ਅੱਜ ਦਾ ਵਿਚਾਰ ਕੀ ਕਹਿੰਦਾ ਹੈ। ਹਰ ਵਿਚਾਰ, ਹਰ ਥੋਟ ਆਪਣੇ ਆਪ ਦੇ ਵਿੱਚ ਬੜਾ ਕਮਾਲ ਦਾ ਹੁੰਦਾ ਹੈ। ਸੋ ਅੱਜ ਦਾ ਥੋਟ ਕਹਿ ਰਿਹਾ ਹੈ ਕਿ ਯਦੀ ਆਪਕੋ ਜ਼ਿੰਦਗੀ ਮੇਂ ਬਹੁਤ ਜ਼ਿਆਦਾ ਸਫਲ ਹੋਣਾ ਹੈ, ਯਦੀ ਆਪਕੋ ਜ਼ਿੰਦਗੀ ਮੇਂ ਬਹੁਤ ਜ਼ਿਆਦਾ ਸਫਲ ਹੋਣਾ ਹੈ ਤੋ ਆਪਕੋ ਬਹੁਤ ਜ਼ਿਆਦਾ ਧਿਆਨ ਕੇ ਸਾਥ ਮਿਹਨਤ ਕਰਨੇ ਕੀ ਜ਼ਰੂਰਤ ਹੈ। ਆਪਕਾ ਇੱਕ ਦੋਸ਼ ਆਪਕੇ ਸਭੀ ਗੁਣੋਂ ਕੋ ਨਸ਼ਟ ਕਰ ਦੇਤਾ ਹੈ। ਜੀ ਹਾਂ, ਜ਼ਿੰਦਗੀ ਦੇ ਵਿੱਚ ਤੁਸੀਂ ਜੇਕਰ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰੀ ਸ਼ਿੱਦਤ ਦੇ ਨਾਲ, ਪੂਰੀ ਮਿਹਨਤ ਦੇ ਨਾਲ ਜਿਹੜਾ ਆ ਉਹ ਕੰਮ ਕਰਨਾ ਪਏਗਾ, ਔਰ ਤੁਹਾਡੇ ਵੱਲੋਂ ਕੀਤੀ ਹੋਈ ਇੱਕ ਵੀ ਕਮੀ ਜਾਂ ਇੱਕ ਵੀ ਔਗੁਣ ਤੁਹਾਡੀ ਉਸ ਸਫਲਤਾ ਦੇ ਰਾਹ ਦੇ ਵਿੱਚ ਅੜਿੱਕਾ ਬਣ ਸਕਦਾ ਹੈ। ਸੋ ਆਪਣੇ ਇਰਾਦਿਆਂ ਨੂੰ ਮਜ਼ਬੂਤ ਰੱਖਣਾ ਚਾਹੀਦਾ, ਔਰ ਜੇਕਰ ਇਰਾਦੇ ਮਜ਼ਬੂਤ ਹੋਣਗੇ ਤਾਂ ਮੁਸ਼ਕਲਾਂ ਆਪਣੇ ਆਪ ਹੀ ਸਾਡੇ ਰਸਤਿਆਂ ਦੇ ਵਿੱਚੋਂ ਗਾਇਬ ਹੋ ਜਾਣਗੀਆਂ, ਔਰ ਅਸੀਂ ਜ਼ਿੰਦਗੀ ਦੇ ਵਿੱਚ ਉਸ ਮੁਕਾਮ 'ਤੇ ਪਹੁੰਚ ਜਾਵਾਂਗੇ ਜਿਸ ਮੁਕਾਮ 'ਤੇ ਅਸੀਂ ਜਾਣਾ ਚਾਹੁੰਦੇ ਹਾਂ। ਕਹਿੰਦੇ ਨੇ ਕਿ ਹਾਰ ਉਸ ਵਕਤ ਨਹੀਂ ਹੁੰਦੀ ਜਦੋਂ ਅਸੀਂ ਡਿੱਗ ਜਾਂਦੇ ਹਾਂ, ਹਾਰ ਉਸ ਵਕਤ ਹੁੰਦੀ ਹੈ ਜਦੋਂ ਅਸੀਂ ਦੁਬਾਰਾ ਫਿਰ ਤੋਂ ਉੱਠਣ ਤੋਂ ਇਨਕਾਰ ਕਰ ਦਿੰਦੇ ਹਾਂ। ਸੋ ਜੇਕਰ ਇੱਕ ਵਾਰ ਮੁਸ਼ਕਲਾਂ ਮੁਸੀਬਤਾਂ ਤਾਂ ਤੁਸੀਂ ਸਾਹਮਣਾ ਕਰ ਹੀ ਚੁੱਕੇ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਵਾਰ ਵਾਰ ਸਫਲਤਾ ਦੇ ਕਰੀਬ ਜਾ ਕੇ ਮੈਂ ਪਿੱਛੇ ਰਹਿ ਜਾਂਦਾ ਜਾਂ ਹਾਰ ਜਾਂਦਾ ਹਾਂ, ਤਾਂ ਬਿਲਕੁਲ ਵੀ ਜਿਹੜਾ ਮਾਯੂਸ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਜ਼ਿੰਦਗੀ ਤੁਹਾਡਾ ਜਿਹੜਾ ਇਮਤਿਹਾਨ ਲੈਂਦੀ ਹੈ। ਬਸ ਥੋੜ੍ਹੀ ਜਿਹੀ ਹੋਰ ਹੱਲਾਸ਼ੇਰੀ ਦੇ ਨਾਲ, ਥੋੜ੍ਹੀ ਜਿਹੀ ਹੋਰ ਮਿਹਨਤ ਦੇ ਨਾਲ ਤੁਸੀਂ ਆਪਣੀ ਉਸ ਮੰਜ਼ਿਲ ਨੂੰ ਸਰ ਕਰ ਸਕਦੇ ਹੋ, ਔਰ ਅਤੇ ਉਸ ਮੰਜ਼ਿਲ ਦੀ ਚੱਲਦੇ ਹੋਏ ਉਸ ਸਫਲਤਾ ਦੇ ਮੁਕਾਮ 'ਤੇ ਪਹੁੰਚ ਸਕਦੇ ਹੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਬਸ ਇੱਕ ਵਾਰੀ ਦੁਬਾਰਾ ਫਿਰ ਤੋਂ ਕੋਸ਼ਿਸ਼ ਕਰਨ ਦੀ ਲੋੜ ਹੈ, ਇੱਕ ਵਾਰੀ ਫਿਰ ਤੋਂ ਦੁਬਾਰਾ ਦੁੱਗਣੀ ਸ਼ਕਤੀ ਦੇ ਨਾਲ ਉੱਠਣ ਦੀ ਲੋੜ ਹੈ, ਕਿਉਂਕਿ ਇੱਕ ਵਾਰ ਜਦੋਂ ਤੁਸੀਂ ਦੁਬਾਰਾ ਕੋਸ਼ਿਸ਼ ਕਰਦੇ ਹੋ ਤਾਂ ਬਸ ਕਹਿੰਦੇ ਨੇ ਕਿ ਕੋਸ਼ਿਸ਼ ਕਰਨੇ ਵਾਲੋ ਕਿ ਕਭੀ ਹਾਰ ਨਹੀਂ ਹੋਤੀ।

102.7 FM Rainbow, 103.6 MHz ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ ਸਟੂਡੀਓ ਘੜੀ ਤੇ ਸਮਾਂ 7:18 ਔਰ 45 ਸੈਕਿੰਡ ਹੋ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਕਿਹੜੀ ਛਾਪ ਛੱਡ ਕੇ ਗਿਆ ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਗੱਲ ਕਰਦੇ ਹਾਂ ਅੱਜ ਦਾ ਇਤਿਹਾਸ 1838 ਦੇ ਵਿੱਚ ਵਿਕਟੋਰੀਆ ਇੰਗਲੈਂਡ ਦੀ ਮਹਾਰਾਣੀ ਬਣੀ ਔਰ 1857 ਨੂੰ ਨਾਨਾ ਸਾਹਿਬ ਨੇ ਬਿਠੂਰ ਦੇ ਵਿੱਚ ਖੁਦ ਨੂੰ ਪੇਸ਼ਵਾ ਘੋਸ਼ਿਤ ਕੀਤਾ ਅਤੇ ਅੰਗਰੇਜ਼ੀ ਸਰਕਾਰ ਦੇ ਖਿਲਾਫ ਜਿਹੜਾ ਆ ਬਿਗੁਲ ਵਜਾ ਦਿੱਤਾ 1894 ਦੇ ਵਿੱਚ ਸ਼੍ਰਮ ਦਿਵਸ 'ਤੇ ਅਮੈਰੀਕਾ ਦੇ ਵਿੱਚ ਅਧਿਕਾਰਿਕ ਅਵਕਾਸ਼ ਘੋਸ਼ਿਤ ਕੀਤਾ ਗਿਆ ਔਰ 1919 ਦੇ ਵਿੱਚ ਵਰਸਾਈ ਦੀ ਸੰਧੀ ਦੇ ਉੱਪਰ ਹਸਤਾਖਰ ਕੀਤੇ ਗਏ ਸਨ ਔਰ 1932 ਦੇ ਵਿੱਚ ਇੰਗਲੈਂਡ ਨੇ ਲੋਰਡਸ ਦੇ ਵਿੱਚ 3 ਦਿਨ ਦੇ ਟੈਸਟ ਮੈਚ ਦੇ ਵਿੱਚ ਭਾਰਤ ਨੂੰ 158 ਰਨ ਦੇ ਨਾਲ ਹਰਾ ਕੇ ਟੈਸਟ ਸੀਰੀਜ਼ ਜਿਹੜੀ ਆ ਜਿੱਤੀ ਸੀ ਔਰ 1981 ਦੇ ਵਿੱਚ ਚੀਨ ਨੇ ਕੈਲਾਸ਼ ਤੇ ਮਾਨਸਰੋਵਰ ਦਾ ਰਸਤਾ ਖੋਲਿਆ ਸੀ 1986 ਦੇ ਵਿੱਚ ਅਵਿਵਾਹਿਤ ਲੜਕੀਆਂ ਨੂੰ ਮਾਤਰਤਵ ਅਵਕਾਸ਼ ਦੇਣ ਦਾ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਸੀ ਔਰ 1955 ਦੇ ਵਿੱਚ ਬਾਘਾਂ ਦੇ ਸ਼ਿਕਾਰ ਤੋਂ ਜਿਹੜਾ ਆ ਉਹਨਾਂ ਨੂੰ ਬਾਘ ਨੂੰ ਸ਼ਿਕਾਰ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਆਸ਼ਰੇ ਦੇਣ ਦੇ ਲਈ ਮੱਧ ਪ੍ਰਦੇਸ਼ ਦੇ ਵਿੱਚ ਟਾਈਗਰ ਸਟੇਟ ਘੋਸ਼ਿਤ ਕੀਤਾ ਗਿਆ ਸੀ ਮੱਧ ਪ੍ਰਦੇਸ਼ ਨੂੰ 1999 ਦੇ ਵਿੱਚ ਰੋਮਾਨੀਆ ਨੇ ਆਪਣੀ ਵਾਯੂ ਸੈਨਾ ਦੇ ਵਿੱਚ ਰੂਸੀ ਵਿਮਾਨਾਂ ਦੀ ਉਡਾਉਣ ਦੇ ਉੱਪਰ ਜਿਹੜਾ ਆ ਰੋਕ ਲਗਾਈ ਸੀ ਪੰਜ ਦੇ ਵਿੱਚ ਰੂਸ ਦੁਆਰਾ ਈਰਾਨ ਦੇ ਲਈ 6 ਪਰਮਾਣੂ ਰਿਐਕਟਰ ਬਣਾਉਣ ਦੀ ਘੋਸ਼ਣਾ ਕੀਤੀ ਗਈ ਸੀ ਔਰ 2008 ਦੇ ਵਿੱਚ ਲੰਡਨ ਦੇ ਇੱਕ ਸਮਾਰੋਹ ਦੇ ਦੌਰਾਨ ਨਾਸਿਰਾ ਸ਼ਰਮਾ ਨੂੰ ਉਹਨਾਂ ਦੇ ਉਪਨਿਆਸ ਕੁਈਆਂ ਜਾਣ ਦੇ ਲਈ 14ਵਾਂ ਅੰਤਰਰਾਸ਼ਟਰੀ ਇੰਦੂ ਸ਼ਰਮਾ ਕਥਾ ਸਨਮਾਨ ਪ੍ਰਦਾਨ ਕੀਤਾ ਗਿਆ ਸੀ ਔਰ 2019 ਦੇ ਵਿੱਚ ਭਾਰਤ ਦੇ ਵਿੱਚ ਜਨਮੀ ਪ੍ਰਿਆ ਸੈਰਾਵ ਮਿਸ ਆਸਟ੍ਰੇਲੀਆ ਬਣੀ ਸੀ

1883 ਦੇ ਵਿੱਚ ਪ੍ਰਸਿੱਧ ਕ੍ਰਾਂਤੀਕਾਰੀ ਸ਼ਿਵ ਪ੍ਰਸਾਦ ਗੁਪਤ ਦਾ ਅੱਜ ਹੀ ਦੇ ਦਿਨ ਜਨਮ ਹੋਇਆ ਔਰ ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਦਾ ਜਨਮ ਅੱਜ ਹੀ ਦੇ ਦਿਨ ਹੋਇਆ ਔਰ 1940 ਦੇ ਵਿੱਚ ਬੰਗਲਾਦੇਸ਼ੀ ਅਰਥਸ਼ਾਸਤਰੀ ਨੋਬਲ ਪੁਰਸਕਾਰ ਦੇ ਨਾਲ ਸਨਮਾਨਿਤ ਮੁਹੰਮਦ ਯੂਨਿਸ ਦਾ ਜਨਮ ਅੱਜ ਹੀ ਦੇ ਦਿਨ ਹੋਇਆ ਔਰ ਭਾਰਤ ਦੇ ਪ੍ਰਸਿੱਧ ਨਿਸ਼ਾਨੇਬਾਜ਼ ਜਸਪਾਲ ਰਾਣਾ ਇਹਨਾਂ ਦਾ ਜਨਮ 1976 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ ਔਰ ਭਾਰਤ ਦੇ ਉੱਚੀ ਕੂਦ ਦੇ ਖਿਡਾਰੀ ਮਰੀਅੱਪਨ ਥੰਗਾਵੇਲੂ ਦਾ ਜਨਮ ਅੱਜ ਹੀ ਦੇ ਦਿਨ ਹੋਇਆ ਔਰ ਇਸ ਤੋਂ ਇਲਾਵਾ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਨਿਧਨ ਹੋਇਆ 1972 ਦੇ ਵਿੱਚ ਪੀ ਸੀ ਮਹਾਲ ਨੋਬਿਸ ਪ੍ਰਸਿੱਧ ਭਾਰਤੀ ਵਿਗਿਆਨਿਕ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ ਔਰ 2012 ਦੇ ਵਿੱਚ ਅਮਰ ਗੋਸਵਾਮੀ ਭਾਰਤ ਦੇ ਪ੍ਰਸਿੱਧ ਸਾਹਿਤਕਾਰ ਉਪਨਿਆਸਕਾਰ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ ਅਤੇ 1999 ਦੇ ਵਿੱਚ ਕੈਪਟਨ ਨੀਕੇ ਜਾਕੂ ਮਹਾਂਵੀਰ ਚੱਕਰ ਤੋਂ ਸਨਮਾਨਿਤ ਭਾਰਤੀ ਸੈਨਾ ਦੇ ਵਿੱਚ ਸੈਨਿਕ ਅਧਿਕਾਰੀ ਸਨ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ ਸੋ ਇਹ ਸਨ ਉਹ ਘਟਨਾਵਾਂ ਜਿਹਨਾਂ

ਭਾਰਤੀ ਵਿਗਿਆਨਿਕ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਔਰ 2012 ਦੇ ਵਿੱਚ ਅਮਰ ਗੋਸਵਾਮੀ ਭਾਰਤ ਦੇ ਪ੍ਰਸਿੱਧ ਸਾਹਿਤਕਾਰ ਉਪਨਿਆਸਕਾਰ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਅਤੇ 1999 ਦੇ ਵਿੱਚ ਕੈਪਟਨ ਨੀਕੇ ਜਾਕੂ ਮਹਾਵੀਰ ਚੱਕਰ ਤੋਂ ਸਨਮਾਨਿਤ ਭਾਰਤੀ ਸੈਨਾ ਦੇ ਵਿੱਚ ਸੈਨ ਅਧਿਕਾਰੀ ਸਨ, ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਸੋ ਇਹ ਸਨ ਉਹ ਘਟਨਾਵਾਂ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਔਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਛੱਡੀ ਅਮਿੱਟ ਛਾਪ। ਔਰ ਸਟੂਡੀਓ ਕਟੀ ਸਮਾਂ 7:22 ਔਰ 42 ਸੈਕਿੰਡ ਹੋ ਚੁੱਕੇ ਨੇ। ਇੱਧਰ ਸਰਤਾਜ ਸਾਹਿਬ ਕੁਛ ਕਹਿ ਰਹੇ ਨੇ, ਆਓ ਸੁਣਦੇ ਹਾਂ।

ਨਿਜ਼ਾਤ ਨਹੀਂ ਮਿਲਣ ਦੀ ਚੇਤਾਵਨੀ ਜਿਹੜੀ ਆ ਦਿੱਤੀ ਗਈ ਆ, ਇਹ ਖਬਰ ਦਿੱਤੀ ਗਈ ਹੈ ਮੌਸਮ ਵਿਭਾਗ ਵੱਲੋਂ। ਔਰ ਨਾਲ ਦੀ ਨਾਲ ਮੌਸਮ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਹਨੇਰੀ ਅਤੇ ਨਾਲ ਨਾਲ ਬਿਜਲੀ ਡਿੱਗਣ ਦੀ ਵੀ ਚੇਤਾਵਨੀ ਜਿਹੜੀ ਆ ਦਿੱਤੀ ਗਈ ਹੈ। ਪਰ ਮੌਸਮ ਵਿਭਾਗ ਦਾ ਪੂਰਵਾਨੁਮਾਨ ਕੁਝ ਇਸ ਤਰ੍ਹਾਂ ਕਹਿ ਰਿਹਾ ਕਿ ਦਿੱਲੀ ਸਮੇਤ ਜਿਹੜਾ 20 ਰਾਜਾਂ ਦੇ ਵਿੱਚ ਬਾਦਲ ਬਰਸਣ ਦੀ ਸੰਭਾਵਨਾ ਹੈ। ਸੋ ਬਾਕੀ ਦੇਖਦੇ ਹਾਂ ਕਿ ਮੌਸਮ ਆਪਣਾ ਕਰਵਟ ਕਿਵੇਂ ਬਦਲਦਾ ਹੈ, ਬੱਦਲ ਬਰਸਦੇ ਹੈ ਕਿ ਨਹੀਂ। ਪਰ ਜੇਕਰ ਅਸੀਂ ਜਲੰਧਰ ਦੀ ਗੱਲ ਕਰੀਏ ਤਾਂ ਇਸ ਸਾਲ ਮਾਨਸੂਨ ਜਿਹੜਾ ਜਲੰਧਰ ਦੇ ਵਿੱਚ ਦੇਰੀ ਦੇ ਨਾਲ ਪਹੁੰਚਣ ਦੀ ਸੰਭਾਵਨਾ ਹੈ। ਔਰ ਮੌਸਮ ਦੀ ਇਸ ਮਾਨਸੂਨ ਦੀ ਸਲੋ ਸਪੀਡ ਦੇ ਕਾਰਨ ਜਿਹੜਾ ਬਹੁਤ ਘੱਟ ਬਾਰਿਸ਼ ਹੋ ਰਹੀ ਹੈ। ਔਰ ਇਸ ਘੱਟ ਬਾਰਿਸ਼ ਦੇ ਵਿੱਚ ਜਿਹੜਾ ਆ ਮੌਸਮ ਵਿਭਾਗ ਦੇ ਪੂਰਵ ਅਨੁਮਾਨ ਜਿਹੜੇ ਲਗਾਏ ਜਾ ਰਹੇ ਸੀ ਉਹ ਜਿਹੜੇ ਨੇ ਗਲਤ ਸਾਬਿਤ ਵੀ ਹੋਏ ਨੇ। ਔਰ ਹੁਣ ਤੱਕ ਪੂਰੇ ਜਲੰਧਰ ਦੇ ਵਿੱਚ ਇੱਕ ਵਾਰ ਹੀ ਪ੍ਰੀ ਮਾਨਸੂਨ ਦੀ ਬਾਰਿਸ਼ ਜਿਹੜੀ ਆ ਹੋਈ ਹੈ। ਔਰ 26 ਜੂਨ ਦੀ ਗੱਲ ਕਰੀਏ ਤਾਂ IMD ਨੂੰ ਜਿਹੜਾ ਆ ਕੋਈ ਪੂਰਵ ਅਨੁਮਾਨ ਨਹੀਂ ਸੀ, ਮਗਰ ਕੁਛ ਇਲਾਕਿਆਂ ਦੇ ਵਿੱਚ ਕਹਿੰਦੇ ਨੇ ਕਿ ਪੋਕੇਟ ਰੇਨ ਜਿਹੜੀ ਆ ਹੋਈ ਹੈ। ਔਰ ਮੌਸਮ ਵਿਭਾਗ ਦੇ ਅਨੁਸਾਰ ਜਿਹੜੀ ਅਚਾਨਕ ਬਾਰਿਸ਼ ਹੋ ਰਹੀ ਹੈ ਇਹਦਾ ਸਟੀਕ ਪੂਰਵ ਅਨੁਮਾਨ ਲਗਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਕਦੇ ਬੱਦਲ ਹੋ ਜਾਂਦੇ ਨੇ, ਕਦੇ ਬੱਦਲ ਲੰਘ ਜਾਂਦੇ ਨੇ, ਕਦੇ ਜਾਂਦੇ ਜਾਂਦੇ ਬੱਦਲ ਜਿਹੜਾ ਆ ਉਹ ਝਮਝਮ ਬਰਸਾਤ ਕਰ ਜਾਂਦੇ ਨੇ। ਸੋ ਇਸ ਵਾਰ ਕਿਹਾ ਜਾ ਰਿਹਾ ਹੈ ਕਿ 7 ਤੋਂ ਲੈ ਕੇ 10 ਦਿਨ ਦੇਰੀ ਦੇ ਨਾਲ ਜਿਹੜਾ ਆ ਬਰਸਾਤ ਜਿਹੜੀ ਹੈ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਬਾਕੀ ਕਹਿੰਦੇ ਨੇ ਕਿ ਪੂਰਵ ਅਨੁਮਾਨ ਜਿਹੜੇ ਮੌਸਮ ਵਿਭਾਗ ਵੱਲੋਂ ਲਗਾਏ ਜਾ ਰਹੇ ਨੇ ਉਹ ਜਿਹੜੇ ਨੇ ਗਲਤ ਸਾਬਿਤ ਹੋ ਰਹੇ ਨੇ, ਕਿਉਂਕਿ ਪਤਾ ਨਹੀਂ ਲੱਗ ਰਿਹਾ ਵੀ ਕਦੋਂ ਮੌਸਮ ਔਰ ਬੱਦਲ ਦੇ ਜਿਹੜੇ ਨੇ ਬਦਲਵਾਈ ਹੋ ਜਾਂਦੀ ਹੈ। ਸੋ ਇਸ ਤੋਂ ਇਹੀ ਆਪਾਂ ਜਿਹੜਾ ਆ ਉਹ ਸਾਨੂੰ ਸਮਝ ਆਉਂਦੀ ਹੈ, ਇਹੀ ਸਾਨੂੰ ਜਿਹੜਾ ਆ ਦੇਖਣ ਨੂੰ ਮਿਲਦਾ ਕਿ ਕੁਦਰਤ ਤੋਂ ਉੱਪਰ ਕੁਝ ਨਹੀਂ ਹੈਗਾ। ਕੁਦਰਤ ਬਹੁਤ ਕੁਝ ਕਰ ਸਕਦੀ ਹੈ, ਕੁਦਰਤ ਬੇਹੱਦ ਬੇਅੰਤ ਹੈ ਔਰ ਜਦੋਂ ਚਾਹੇ ਜਿੱਥੇ ਚਾਹੇ ਮੀਂਹ ਬਰਸਾ ਸਕਦੀ ਹੈ, ਜਦੋਂ ਚਾਹੇ ਜਿੱਥੇ ਚਾਹੇ ਹਨੇਰੀ ਝੱਖੜ ਆ ਸਕਦੇ ਆ, ਕਿ ਕੁਦਰਤ ਤੋਂ ਉੱਪਰ ਕੁਝ ਨਹੀਂ ਹੈ। ਸੋ ਅਗਲਾ ਖੂਬਸੂਰਤ ਗੀਤ ਇੰਜੋਏ ਕਰਦੇ ਹਾਂ ਖਾਨ ਸਾਹਿਬ ਦੀ ਖੂਬਸੂਰਤ ਆਵਾਜ਼ ਦੇ ਵਿੱਚ ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

ਜੁਪੀਟਰ 6 ਮੈਗਾਹਰਟਸ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਤੇ ਸਮਾਂ 7:37 ਔਰ 17 ਸੈਕਿੰਡ ਹੋ ਚੁੱਕੇ ਨੇ ਤੇ ਹੁਣ ਗੱਲ ਕਰਦੇ ਹਾਂ ਸਪੋਰਟਸ ਜਗਤ ਦੀ ਦੁਨੀਆ ਦੇ ਬਾਰੇ। ਤਾਂ ਸਪੋਰਟਸ ਦੀ ਗੱਲ ਕਰੀਏ ਤਾਂ ਫੀਫਾ ਵਰਲਡ ਕੱਪ ਦਾ ਖੁਮਾਰ ਜਿਹੜਾ ਹੈ ਉਹ ਦਰਸ਼ਕਾਂ ਦੇ ਉੱਪਰ ਛਾਇਆ ਹੋਇਆ। ਹਰ ਮੈਚ ਇੰਟਰਸਟਿੰਗ ਬਣਿਆ ਹੋਇਆ ਹੈ ਔਰ ਹਰ ਮੈਚ ਜਿਹੜਾ ਆ ਦਿਲਚਸਪ ਬਣਿਆ ਹੋਇਆ ਔਰ ਹਰ ਮੈਚ ਜਿਹੜਾ ਆ ਦਰਸ਼ਕਾਂ ਨੂੰ ਜਿਹੜਾ ਆ ਉਹ ਹੈਰਾਨ ਕਰ ਰਿਹਾ ਕਿਉਂਕਿ ਖਿਡਾਰੀ ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਨੇ। ਸੋ ਕੱਲ੍ਹ ਦੇ ਮੈਚਾਂ ਦੀ ਗੱਲ ਕਰੀਏ ਤਾਂ ਫੀਫਾ ਵਰਲਡ ਕੱਪ 2026 ਦੇ ਵਿੱਚ ਡੈਬਿਊਟੈਂਟ ਟੀਮ ਕੈਪ ਵੈਡੇ ਨੇ ਚਮਤਕਾਰ ਕਰ ਦਿੱਤਾ ਹੈ। ਅਫਰੀਕਾ ਮਹਾਦੀਪ ਦੇ ਪੱਛਮੀ ਤੱਟ 'ਤੇ ਵਸਿਆ ਇਹ ਮਾਤਰ 5,25,000 ਦੀ ਆਬਾਦੀ ਵਾਲਾ ਇਹ ਦੀਪ ਦੇਸ਼ ਵਰਲਡ ਕੱਪ ਦੇ ਨੌਕਆਊਟ ਚਰਨ ਦੇ ਵਿੱਚ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਬਣ ਗਿਆ ਹੈ। ਸ਼ੁੱਕਰਵਾਰ ਦੀ ਰਾਤ ਹਿਊਸਟਨ ਦੇ ਵਿੱਚ ਸਾਊਦੀ ਅਰਬ ਦੇ ਖਿਲਾਫ ਖੇਡੇ ਗਏ ਮੁਕਾਬਲੇ ਦੇ ਵਿੱਚ ਕੈਪ ਵੈਡੇ ਨੇ 0-0 ਦੇ ਨਾਲ ਡਰਾ ਖੇਲਿਆ ਔਰ ਇਹ ਇਸ ਟੂਰਨਾਮੈਂਟ ਦਾ ਉਹਨਾਂ ਦਾ ਲਗਾਤਾਰ 3rd ਡਰੋ ਸੀ ਔਰ ਇਸ ਤੋਂ ਪਹਿਲਾਂ ਇਸ ਟੀਮ ਨੇ 2010 ਦੇ ਵਿੱਚ ਚੈਂਪੀਅਨ ਸਪੇਨ ਨੂੰ 0-0 'ਤੇ ਰੋਕਿਆ ਸੀ ਔਰ ਫਿਰ 2 ਵਾਰ ਦੀ ਚੈਂਪੀਅਨ ਉਰਗੇਵੇ ਦੀ ਟੀਮ ਨੂੰ ਜਿਹੜਾ 2-2 ਦੇ ਡਰਾ ਤੋਂ ਜਿਹੜਾ ਰੋਕਿਆ ਸੀ ਔਰ ਸਾਲ 2010 ਦੇ ਵਿੱਚ ਸਲੋਵਾਕੀਆ ਤੋਂ ਬਾਅਦ ਪਹਿਲੀ ਵਾਰ ਕੋਈ ਟੀਮ ਆਪਣੇ ਪਹਿਲੇ ਹੀ ਵਰਲਡ ਕੱਪ ਦੇ ਵਿੱਚ ਨੋਕਆਊਟ ਰਾਊਂਡ ਜਿਹੜਾ ਉਹ ਖੇਡਣ ਜਾ ਰਹੀ ਹੈ। ਸੋ ਇਸੇ ਤਰ੍ਹਾਂ ਹੀ ਗਰੁੱਪ ਐਚ ਦੇ ਵਿੱਚ ਸਪੇਨ ਅਤੇ ਉਰਗੇਵੇ ਦੇ ਵਿੱਚ 1-0 ਜਿਹੜਾ ਸਪੇਨ ਨੇ ਉਰਗੇਵੇ ਨੂੰ 1-0 ਦੇ ਨਾਲ ਹਰਾ ਕੇ ਨੋਕਆਊਟ ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ ਔਰ ਇਸੇ ਤਰ੍ਹਾਂ ਹੀ ਗਰੁੱਪ ਆਈ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਫਰਾਂਸ ਨੇ ਨਾਰਵੇ ਨੂੰ 4-1 ਦੇ ਨਾਲ ਕਰਾਰੀ ਸ਼ਿਕਸਤ ਦੇ ਦਿੱਤੀ ਹੈ ਔਰ ਇਸੇ ਤਰ੍ਹਾਂ ਹੀ ਸੈਨੇਗਲ ਨੇ ਇਰਾਕ ਨੂੰ 5-0 ਦੇ ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਵਿੱਚ ਇਤਿਹਾਸ ਦੇ ਵਿੱਚ ਕਿਸੇ ਵੀ ਅਫਰੀਕੀ ਟੀਮ ਦੀ ਸਭ ਤੋਂ ਵੱਡੀ ਜਿੱਤ ਆਪਣੇ ਨਾਮ ਕਰ ਲਈ ਹੈ ਔਰ ਟੀਮ ਨੇ 4th ਦੇ ਵਿੱਚ ਹੀ ਹਬੀਬ ਡਿਆਰਾ ਦੇ ਗੋਲ ਦੇ ਨਾਲ ਬੜਤ ਬਣਾ ਲਈ ਸੀ ਔਰ ਇਸੇ ਤਰ੍ਹਾਂ ਹੀ ਗਰੁੱਪ ਜੀ ਦੇ ਵਿੱਚ ਮਿਸਰ ਨੇ ਇਰਾਨ ਦੇ ਖਿਲਾਫ 1-1 ਦੇ ਡਰਾ ਨੂੰ ਖੇਡ ਕੇ ਪਹਿਲੀ ਵਾਰ ਵਰਲਡ ਕੱਪ ਦੇ ਨੋਕਆਊਟ ਚਰਨ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਔਰ ਇਸੇ ਤਰ੍ਹਾਂ ਹੀ ਗਰੁੱਪ ਜੀ ਦੇ ਆਖਰੀ ਮੈਚ ਦੇ ਵਿੱਚ ਬੈਲਜੀਅਮ ਨੇ ਨਿਊਜ਼ੀਲੈਂਡ ਨੂੰ 5-1 ਦੇ ਨਾਲ ਹਰਾ ਕੇ ਗਰੁੱਪ ਦੇ ਵਿੱਚ ਟੌਪ 'ਤੇ ਜਿਹੜਾ ਸਿਖਰਤਾ ਜਿਹੜੀ ਆ ਹਾਸਲ ਕੀਤੀ ਹੈ ਸੋ ਬਾਕੀ ਜਦੋਂ ਸਾਰੀ ਟੀਮ ਜਿਹੜੀ ਆ ਮਿਲ ਕੇ ਖੇਡਦੀ ਆ ਮਿਲ ਕੇ ਜਦੋਂ ਬਿਹਤਰੀਨ ਪ੍ਰਦਰਸ਼ਨ ਕਰਦੀ ਆ ਉਸ ਵਕਤ ਜਿਹੜਾ ਮਜ਼ਾ ਆਉਂਦਾ ਹੈ ਜਿੱਤਣ ਦਾ ਉਹਦਾ ਵੱਖਰਾ ਹੀ ਸਵਾਦ ਹੁੰਦਾ ਸੋ ਟੀਮ ਵਰਕ ਦੇ ਨਾਲ ਟੀਮ ਸਪਿਰਿਟ ਦੇ ਨਾਲ ਜਦੋਂ ਤੁਸੀਂ ਖੇਡਦੇ ਹੋ ਖੇਡ ਭਾਵਨਾ ਦੇ ਨਾਲ ਜਦੋਂ ਤੁਸੀਂ ਖੇਡਦੇ ਹੋ ਤਾਂ ਬਾਕੀ ਤੁਹਾਡੀ ਉਸ ਖੇਡ ਨੂੰ ਤੁਹਾਡੇ ਉਸ ਮਿਹਨਤ ਨੂੰ ਜ਼ਰੂਰ ਬੂਰ ਪੈਂਦਾ ਹੈ ਜ਼ਰੂਰ ਰੰਗ ਲਿਆਉਂਦੀ ਹੈ ਤੁਹਾਡੀ ਮਿਹਨਤ ਔਰ ਤੁਸੀਂ ਜਿੱਤਦੇ ਜ਼ਰੂਰ ਹੋ।

ਵਾਕੀ ਵਾਕੀ ਯਾਰਾਂ ਨਾਲ ਬਹਾਰਾਂ, ਦੋਸਤਾਂ ਮਿੱਤਰਾਂ ਦੇ ਨਾਲ ਹੀ ਜ਼ਿੰਦਗੀ ਸੋਹਣੀ ਲੱਗਦੀ ਹੈ। 102.7 FM ਰੇਨਬੋ, 103.6 ਮੈਗਾਹਰਟਜ਼ ਨਾਲ ਦੀ ਨਾਲ ਨਿਊਜ਼ ਜ਼ੋਨ AIR ਐਪ ਤੋਂ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ, ਔਰ ਸਾਡੀਆਂ ਯਾਰੀਆਂ ਇਸੇ ਤਰ੍ਹਾਂ ਹੀ ਬਣੀਆਂ ਰਹਿਣਗੀਆਂ ਔਰ ਇਸੇ ਤਰ੍ਹਾਂ ਹੀ ਬਰਕਰਾਰ ਰਹਿਣਗੀਆਂ, ਔਰ ਇਹ ਆਪਸੀ ਸਾਂਝਾਂ ਨੂੰ ਹੋਰ ਵੀ ਅਸੀਂ ਪੱਕਾ ਹੋਰ ਵੀ ਮਜ਼ਬੂਤ ਕਰਾਂਗੇ। ਸੋ 102.7 FM ਰੇਨਬੋ ਦੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਸਪੋਰਟਸ ਜਗਤ ਦੀ ਦੁਨੀਆ ਦੀ। ਅਤੇ ਸਪੋਰਟਸ ਜਗਤ ਦੀ ਦੁਨੀਆ ਦੇ ਵਿੱਚ ਹੁਣ ਫੀਫਾ ਵਰਲਡ ਕੱਪ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਮਹਿਲਾ T20 ਵਰਲਡ ਕੱਪ ਦੀ। ਜੀ ਹਾਂ, ਅੱਜ ਮਹਿਲਾ T20 ਵਰਲਡ ਕੱਪ ਦੇ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਦੇ ਨਾਲ ਹੋਣ ਜਾ ਰਿਹਾ ਹੈ। ਜੀ ਹਾਂ, 6 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਟੀਮ ਦਾ ਮੁਕਾਬਲਾ ਅੱਜ ਭਾਰਤੀ ਟੀਮ ਨਾਲ ਹੋਣ ਜਾ ਰਿਹਾ ਹੈ। ਲੋਰਡਸ ਦੇ ਇਤਿਹਾਸਿਕ ਮੈਦਾਨ ਦੇ ਵਿੱਚ ਇਹ ਮੁਕਾਬਲਾ ਖੇਡਿਆ ਜਾਏਗਾ ਔਰ ਗਰੁੱਪ 1 ਦੇ ਇਸ ਮੁਕਾਬਲੇ ਦੇ ਵਿੱਚ ਸੈਮੀਫਾਈਨਲ ਦੀ ਟਿਕਟ ਜਿਹੜੀ ਆ ਇਸ ਵਕਤ ਦਾਅ 'ਤੇ ਲੱਗੀ ਹੋਈ ਹੈ ਔਰ ਦੋਨੋਂ ਟੀਮਾਂ ਨੌਕਆਊਟ ਦੇ ਵਿੱਚ ਜਾਣ ਦੇ ਲਈ ਜਿੱਤ ਜ਼ਰੂਰੀ ਬਣੀ ਹੋਈ ਹੈ ਦੋਨਾਂ ਟੀਮਾਂ ਦੀ। ਹਾਲਾਂਕਿ ਭਾਰਤੀ ਟੀਮ ਦੀ ਜਿਹੜੀ ਹੈ ਜਿੱਤ ਸਭ ਤੋਂ ਜ਼ਿਆਦਾ ਅਹਿਮ ਹੈ ਕਿਉਂਕਿ ਹਾਰ ਭਾਰਤੀ ਟੀਮ ਨੂੰ ਜਿਹੜੀ ਹੈ ਟੂਰਨਾਮੈਂਟ ਤੋਂ ਬਾਹਰ ਕਰਨ ਦੀ ਕਗਾਰ 'ਤੇ ਪਹੁੰਚਾ ਸਕਦੀ ਹੈ। ਤਾਂ ਦੂਜੀ ਤਰਫ ਦੇਖਿਆ ਜਾਵੇ ਤਾਂ ਲਗਾਤਾਰ 4 ਮੈਚ ਜਿੱਤ ਚੁੱਕੀ ਆਸਟ੍ਰੇਲੀਅਨ ਟੀਮ ਜਿਹੜੀ ਹੈ ਜਿੱਤ ਦਾ ਅਭਿਆਨ ਜਾਰੀ ਰੱਖਣ ਦੇ ਲਈ ਸੈਮੀਫਾਈਨਲ ਦੀ ਟਿਕਟ ਜਿਹੜੀ ਹੈ ਪੱਕੀ ਕਰਨਾ ਚਾਹੇਗੀ। ਸੋ ਇੰਡੀਅਨ ਟੀਮ ਦੇ ਲਈ ਜਿਹੜਾ ਆ ਇਹ ਮੈਚ ਜਿਹੜਾ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਤੋ ਅਸੀਂ ਦਿਲੋਂ ਦੁਆ, ਦਿਲੋਂ ਆਸ, ਦਿਲੋਂ ਇਹੋ ਫਰਿਆਦ ਕਰਦੇ ਹਾਂ ਕਿ ਭਾਰਤੀ ਟੀਮ ਦੀਆਂ ਜਿਹੜੀਆਂ ਖਿਡਾਰਨਾਂ ਨੇ ਉਹ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਜਿਹੜਾ ਆ ਉਹ ਸੈਮੀਫਾਈਨਲ ਦੇ ਵਿੱਚ ਆਪਣੀ ਰਾਹ ਪੱਕੀ ਕਰੇ ਔਰ ਵਰਲਡ ਕੱਪ ਜਿਹੜਾ ਆ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਉਣ। ਮੈਗਜ਼ੀਨ ਇੰਟਰਟੇਨਮੈਂਟ ਔਰ ਇਨਫੋਰਮੇਸ਼ਨ ਦਾ ਵਗ ਰਿਹਾ ਸੰਬੰਧ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ, ਆਪਣੇ ਦੋਸਤ ਲਲਿਤ ਦੇ ਨਾਲ। ਅਗਲਾ ਗੀਤ ਸੁਣਦੇ ਹਾਂ ਜੋਸ਼ ਬਰਾੜ ਦੀ ਖੂਬਸੂਰਤ ਆਵਾਜ਼ ਦੇ ਵਿੱਚ ਔਰ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਅਤੇ ਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਅਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

102.7 FM ਰੇਨਬੋ ਤੇ ਤੁਸੀਂ ਇਸ ਵਕਤ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਨਾਲ। ਦੋਸਤੋ, ਹਰ ਜ਼ਿੰਦਗੀ ਦੀ ਹਰ ਸਵੇਰ ਸਾਡੇ ਲਈ ਇੱਕ ਨਵੀਂ ਉਮੀਦ, ਨਵੀਂ ਚਾਹ ਲੈ ਕੇ ਆਉਂਦੀ ਹੈ। ਲੇਕਿਨ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਸਿਰਫ ਆਪਣਾ ਸਮਾਂ ਹੀ ਨਹੀਂ ਬਲਕਿ ਆਪਣਾ ਸਭ ਕੁਝ ਆਉਣ ਵਾਲੀ ਨਵੀਂ ਪੀੜ੍ਹੀ ਦੇ ਨਾਮ ਕਰ ਜਾਂਦੇ ਨੇ ਅਤੇ ਇਤਿਹਾਸ ਲਿਖ ਜਾਂਦੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਸਨ ਭਾਰਤ ਦੇ ਮਹਾਨ ਨੇਤਾ, ਵਿਦਵਾਨ, ਚਿੰਤਕ, ਦੂਰਦਰਸ਼ੀ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ, ਜਿਨ੍ਹਾਂ ਦੀ ਅੱਜ ਬਰਥ ਐਨੀਵਰਸਰੀ ਹੈ। 28 ਜੂਨ 1921 ਨੂੰ ਮੌਜੂਦਾ ਤੇਲੰਗਾਨਾ ਦੇ ਵਿੱਚ ਜਨਮੇ ਪੀ ਵੀ ਨਰਸਿਮਹਾ ਰਾਓ ਜੀ ਨੇ ਸਾਦਗੀ, ਵਿਦਵਤਾ ਅਤੇ ਦੂਰ ਅੰਦੇਸ਼ੀ ਦੇ ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾਈ। ਉਹਨਾਂ ਨੂੰ ਅਕਸਰ ਆਧੁਨਿਕ ਭਾਰਤ ਦੇ ਆਰਥਿਕ ਪਰਿਵਰਤਨ ਦਾ ਸ਼ਿਲਪਕਾਰ ਕਿਹਾ ਜਾਂਦਾ ਹੈ। ਬਚਪਨ ਦੇ ਵਿੱਚ ਹੀ ਉਹ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਸਨ ਔਰ ਉਹਨਾਂ ਨੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਮਹਾਰਤ ਹਾਸਿਲ ਕੀਤੀ।

ਜਿਨ੍ਹਾਂ ਵਿੱਚੋਂ ਤੇਲਗੂ, ਹਿੰਦੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ ਸਮੇਤ ਹੋਰਨਾਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਸੀ। ਇਸੇ ਕਰਕੇ ਉਹਨਾਂ ਨੂੰ ਭਾਰਤੀ ਰਾਜਨੀਤੀ ਦੇ ਸਭ ਤੋਂ ਵਿਦਵਾਨ ਨੇਤਾਵਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ। ਆਜ਼ਾਦੀ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਜਨ ਸੇਵਾ ਦਾ ਰਾਹ ਚੁਣਿਆ ਅਤੇ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਉਹਨਾਂ ਦਾ ਸਫ਼ਰ ਹੌਲੀ ਹੌਲੀ ਅੱਗੇ ਵੱਧਦਾ ਚਲਾ ਗਿਆ ਔਰ ਆਪਣੀ ਮਿਹਨਤ, ਇਮਾਨਦਾਰੀ ਔਰ ਪ੍ਰਸ਼ਾਸਨਿਕ ਯੋਗਤਾ ਦੇ ਕਰਕੇ ਦੇਸ਼ ਦੇ ਸਭ ਤੋਂ ਉੱਚੇ ਜ਼ਿੰਮੇਵਾਰੀ ਭਾਵ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ। ਉੱਨੀ ਸੌ ਇਕਾਨਵੇਂ ਭਾਰਤ ਦੇ ਲਈ ਬਹੁਤ ਹੀ ਚੁਣੌਤੀਪੂਰਨ ਸਮੇਂ ਰਿਹਾ। ਇਹ ਉਹ ਸਮਾਂ ਸੀ ਜਦੋਂ ਦੇਸ਼ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਿਹਾ ਸੀ, ਵਿਦੇਸ਼ੀ ਮੁਦਰਾ ਦਾ ਭੰਡਾਰ ਲਗਭਗ ਖਤਮ ਹੋਣ ਦੀ ਕਗਾਰ 'ਤੇ ਸੀ ਔਰ ਇਸੇ ਹੀ ਕਠਿਨ ਸਮੇਂ ਦੇ ਵਿੱਚ ਦੇਸ਼ ਦੀ ਕਮਾਨ ਸੰਭਾਲੀ ਪੀਵੀ ਨਰਸਿਮਹਾ ਰਾਓ ਜੀ ਨੇ ਔਰ ਉਹਨਾਂ ਨੇ ਉਸ ਸਮੇਂ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਜੀ ਦੇ ਨਾਲ ਮਿਲ ਕੇ ਭਾਰਤ ਵਿੱਚ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ। ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਅੱਗੇ ਵਧਾਇਆ। ਔਰ ਉਹਨਾਂ ਦੇ ਇਸ ਫੈਸਲਿਆਂ ਨੇ ਭਾਰਤੀ ਅਰਥ ਵਿਵਸਥਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਔਰ ਇਸ ਫੈਸਲੇ ਦੇ ਨਾਲ ਵਿਦੇਸ਼ੀ ਨਿਵੇਸ਼ ਦੇ ਵਿੱਚ ਵਾਧਾ ਹੋਇਆ, ਉਦਯੋਗਾਂ ਨੂੰ ਨਵੀਂ ਰਫ਼ਤਾਰ ਮਿਲੀ ਔਰ ਭਾਰਤ ਨੇ ਵਿਸ਼ਵ ਅਰਥ ਵਿਵਸਥਾ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ।

ਸੋ ਅੱਜ ਦੇ ਅੱਜ ਜੋ ਭਾਰਤ ਦੁਨੀਆ ਦੀਆਂ ਵੱਡੀਆਂ ਵੱਡੀਆਂ ਅਰਥ ਵਿਵਸਥਾ ਦੇ ਵਿੱਚ ਸ਼ਾਮਲ ਹੈ, ਇਸ ਦੀ ਮਜ਼ਬੂਤ ਨੀਂਹ ਰੱਖਣ ਦਾ ਸਿਹਰਾ ਪੀ ਵੀ ਨਰਸਿਮਹਾ ਰਾਓ ਜੀ ਨੂੰ ਜਾਂਦਾ ਹੈ ਔਰ ਉਹਨਾਂ ਦਾ ਨਾਮ ਇਸ ਦੇ ਲਈ ਬੜਾ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਪੀ ਵੀ ਨਰਸਿਮਹਾ ਰਾਓ ਇੱਕ ਰਾਜਨੇਤਾ ਹੀ ਨਹੀਂ ਸੀ, ਇੱਕ ਲੇਖਕ, ਵਿਚਾਰਕ ਅਤੇ ਸਾਹਿਤ ਪ੍ਰੇਮੀ ਵੀ ਸੀ। ਉਹਨਾਂ ਦੀ ਲਿਖੀ ਹੋਈ ਕਿਤਾਬ ਦ ਇਨਸਾਈਡਰ ਭਾਰਤੀ ਰਾਜਨੀਤੀ ਦੇ ਕਈ ਪੱਖਾਂ ਨੂੰ ਬੜੀ ਖੂਬਸੂਰਤੀ ਦੇ ਨਾਲ ਦਰਸਾਉਂਦੀ ਹੈ ਔਰ ਉਹਨਾਂ ਦੀ ਸ਼ਖਸੀਅਤ ਦੀ ਸਭ ਤੋਂ ਵੱਡੀ ਖਾਸੀਅਤ ਸੀ ਸ਼ਾਂਤ ਸੁਭਾਅ ਅਤੇ ਡੂੰਘੀ ਸੋਚ। ਉਹ ਘੱਟ ਬੋਲਦੇ ਸਨ ਪਰ ਉਹਨਾਂ ਦੇ ਫੈਸਲੇ ਦੇਸ਼ ਦੀ ਦਿਸ਼ਾ ਬਦਲ ਦਿੰਦੇ ਸਨ ਔਰ ਉਹਨਾਂ ਦਾ ਮੰਨਣਾ ਸੀ ਕਿ ਗਿਆਨ ਉਹ ਸ਼ਕਤੀ ਹੈ ਜੋ ਵਿਅਕਤੀ ਨੂੰ ਅਤੇ ਰਾਸ਼ਟਰ ਨੂੰ ਦੋਨਾਂ ਦਾ ਭਵਿੱਖ ਬਦਲ ਸਕਦੀ ਹੈ। ਸੋ ਇਸ ਕਰਕੇ ਹਰ ਇੱਕ ਇਨਸਾਨ ਨੂੰ, ਹਰ ਇੱਕ ਨੌਜਵਾਨ ਨੂੰ ਪੜ੍ਹਨਾ, ਐਜੂਕੇਸ਼ਨ ਲੈਣੀ ਬਹੁਤ ਜ਼ਰੂਰੀ ਹੈ ਔਰ ਉਹਨਾਂ ਦਾ ਜੀਵਨ ਸਾਨੂੰ, ਨੌਜਵਾਨ ਪੀੜ੍ਹੀ ਨੂੰ ਇਹ ਸਿਖਾਉਂਦਾ ਹੈ ਕਿ ਕਈ ਵਾਰ ਸ਼ਾਂਤ ਰਹਿ ਕੇ, ਸਹੀ ਡਿਸੀਜਨ ਲੈ ਕੇ ਤੁਸੀਂ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰ ਸਕਦੇ ਹੋ ਅਤੇ ਉਸ ਸਮੱਸਿਆ ਤੋਂ ਤੁਸੀਂ ਪਾਰ ਪਾ ਸਕਦੇ ਹੋ। ਸੋ ਖਾਸ ਕਰਕੇ ਵਿਦਿਆਰਥੀਆਂ ਦੇ ਲਈ ਇਹੀ ਸੰਦੇਸ਼ ਹੈ ਕਿ ਜੇਕਰ ਤੁਸੀਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ, ਕਿਸੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਇਮਤਿਹਾਨ ਦੇ ਰਹੇ ਹੋ, ਤਾਂ ਪੀ ਵੀ ਨਰਸਿਮਹਾ ਰਾਓ ਦਾ ਜੀਵਨ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਪਰਿਸਥਿਤੀਆਂ ਚਾਹੇ ਜਿੰਨੀਆਂ ਵੀ ਮਰਜ਼ੀ ਕਠਿਨ ਹੋਣ, ਸਿੱਖਣਾ ਕਦੇ ਨਾ ਛੱਡੋ, ਆਪਣਾ ਹੌਸਲਾ ਕਦੇ ਨਾ ਛੱਡੋ, ਬਸ ਸਿਰਫ ਔਰ ਸਿਰਫ ਆਪਣੇ ਲਕਸ਼ ਦੇ ਉੱਪਰ, ਜਿਹੜਾ ਤੁਹਾਡਾ ਗੋਲ ਹੈ ਉਹਦੇ ਉੱਪਰ ਆਪਣਾ ਵਿਸ਼ਵਾਸ ਬਣਾਏ ਰੱਖੋ ਔਰ ਨਿਰੰਤਰ ਮਿਹਨਤ ਕਰਦੇ ਜਾਓ। ਸੋ ਉਹਨਾਂ ਦੇ ਇਸ ਜਨਮਦਿਨ 'ਤੇ ਅਸੀਂ ਉਹਨਾਂ ਨੂੰ ਸ਼ਤ ਸ਼ਤ ਨਮਨ ਕਰਦੇ ਹਾਂ ਔਰ ਉਹਨਾਂ ਦੀ ਸੋਚ ਨੂੰ ਜਿਹੜਾ ਆ ਉਹ ਅਪਣਾਉਣ ਦੀ, ਉਹਨਾਂ ਦੀ ਸਿੱਖਿਆ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਣ ਦੇ ਲਈ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ। ਇਹੀ ਪ੍ਰਣ ਅਸੀਂ ਲੈਂਦੇ ਹਾਂ ਅੱਜ ਦੇ ਦਿਨ।

0: ਇਹ ਤੁਸੀਂ ਬੜਾ ਵਧੀਆ ਮੁੱਦਾ ਚੁੱਕਿਆ ਵੈ, ਕਿਉਂਕਿ ਆ ਜਿਹੜੇ ਅਸੀਂ ਰੋਜ਼ਮਰਾ ਦੀ ਜਦੋਂ ਗੱਲਾਂ ਦੇ ਵਿੱਚ ਵੀ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਸਾਨੂੰ ਬੜਾ ਸਟ੍ਰੈਸ ਹੈ, ਬੜਾ ਤਣਾਅ ਹੈ, ਐਂਗਜ਼ਾਇਟੀ ਹੋ ਰਹੀ ਹੈ, ਤੇ ਇਹ ਦੋਨੋਂ ਹੀ ਜਿਹੜੇ ਹੈਗੇ ਆ ਇਹ ਇੱਕ ਇਮੋਸ਼ਨਲ ਰਿਸਪੋਂਸ ਹੁੰਦੇ ਹੈਗੇ ਆ। ਜਿਹੜਾ ਸਟ੍ਰੈਸ ਹੁੰਦਾ ਹੈ ਉਹ ਬੇਸਿਕਲੀ ਬਾਡੀ ਦਾ ਰਿਐਕਸ਼ਨ ਹੁੰਦਾ ਹੈ ਕੋਈ ਬਾਹਰ ਦੀ ਕੋਈ ਇਹੋ ਜਿਹਾ ਟ੍ਰਿਗਰ ਹੋਵੇ, ਕੋਈ ਸਿਚੁਏਸ਼ਨ ਹੋਵੇ ਜਿਹੜੀ ਜਿਹਦਾ ਸਾਨੂੰ ਕੋਈ ਹੱਲ ਢੂੰਡਣਾ ਹੋਵੇ। ਤੇ ਐਂਗਜ਼ਾਇਟੀ ਜਿਹੜੀ ਹੁੰਦੀ ਹੈ ਉਹ ਚਿੰਤਾ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੈਗਾ ਸਾਡਾ ਇੰਟਰਨਲ ਰਿਐਕਸ਼ਨ ਜਿਹੜਾ ਹੁੰਦਾ, ਸਾਡੀ ਅੰਦਰੂਨੀ ਜਿਹੜੀ ਕੋਈ ਰਿਐਕਸ਼ਨ ਹੈ। ਔਰ ਜਦੋਂ ਕੋਈ ਥ੍ਰੈਟ ਨਹੀਂ ਵੀ ਹੁੰਦਾ ਤੇ ਆਪਾਂ ਸੋਚਦੇ ਹਾਂ ਜੇ ਇੰਜ ਹੋ ਜਾਏ ਤਾਂ ਕੀ ਹੋਊਗਾ। ਸੋ ਮੇਨ ਅੰਤਰ ਆਹ ਦੋ ਚੀਜ਼ਾਂ ਚ ਹੈ
1: ਜੀ। ਮੈਮ ਅੱਜ ਕੱਲ ਮੈਮ ਹਰ ਉਮਰ ਦਾ ਵਿਅਕਤੀ ਤਣਾਅ ਦੇ ਵਿੱਚ ਨਜ਼ਰ ਆ ਰਿਹਾ, ਇਹਦਾ ਮੇਨ ਕੀ ਕਾਰਨ ਹੋ ਸਕਦਾ ਹੈ?
0: ਦੇਖੋ ਇਹਦਾ ਕੋਈ ਹਰ ਬੰਦੇ ਲਈ ਹਰ ਇੰਡੀਵਿਜੁਅਲ ਲਈ ਇੱਕ ਕਾਰਨ ਨਹੀਂ ਹੋ ਸਕਦਾ। ਇਹ ਜਦੋਂ ਤਣਾਅ ਦੇ ਕਾਰਨ ਹੈ ਉਹ ਹਰ ਇੰਡੀਵਿਜੁਅਲ ਟੂ ਇੰਡੀਵਿਜੁਅਲ ਵੇਰੀ ਕਰਦੇ ਹੈ, ਪਰ ਜਿਹੜੇ ਬਹੁਤ ਸਾਰੀ ਰਿਸਰਚਸ ਦੇ ਵਿੱਚੋਂ ਨਜ਼ਰ ਆਈਆਂ ਵੈ ਉਹ ਜ਼ਿਆਦਾਤਰ ਹੁੰਦੀਆਂ ਵੈ ਇੱਕ ਤੇ ਫਾਈਨੈਂਸ਼ੀਅਲ ਜਿਹੜੀ ਇਨਸਟੇਬਿਲਿਟੀ ਹੁੰਦੀ ਹੈ, ਕੋਸਟ ਆਫ ਲਿਵਿੰਗ ਵੱਧਦੀ ਹੋਣੀ ਹੈ, ਫਿਰ ਵਰਕਲੋਡ ਬਹੁਤ ਜ਼ਿਆਦਾ ਹੋ ਜਾਣਾ, ਜਾਂ ਤੁਹਾਡੀ ਇੱਕ ਸਡਨ ਇਨਕਰੀਜ਼ ਇਨ ਐਸਪੀਰੇਸ਼ਨ ਹੁੰਦਾ ਵੀ ਜਾਂ ਤੁਸੀਂ ਆਸ ਪਾਸ ਦੇ ਲੋਕਾਂ ਨੂੰ ਦੇਖਦੇ ਹੋ ਤੁਹਾਨੂੰ ਲੱਗਦਾ ਤੁਹਾਡੇ ਕੋਲ ਉਹ ਸਭ ਨਹੀਂ ਜਿਹੜਾ ਹੋਰਾਂ ਕੋਲ ਹੈਗਾ। ਫਿਰ ਇੱਕ ਦੂਜਾ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਕਨੈਕਟਿਵਿਟੀ ਤੇ ਡਿਜੀਟਲ ਓਵਰਲੋਡ ਹੈ, ਤੇ ਇੱਕ ਜਿਹੜਾ ਪਰਸਨਲ ਟੱਚ ਖੋਇਆ ਜਾ ਰਿਹਾ, ਇਹ ਮੇਨ ਪ੍ਰੋਬਲਮਸ ਹੋ ਸਕਦੀਆਂ
1: ਜੀ। ਮੈਮ ਕੀ ਸਟ੍ਰੈਸ ਹਮੇਸ਼ਾ ਮਾੜਾ ਹੀ ਹੁੰਦਾ ਹੈ ਜਾਂ ਕਈ ਵਾਰ ਇਹ ਸਾਨੂੰ ਅੱਗੇ ਵਧਣ ਦੀ ਤਾਕਤ ਵੀ ਦਿੰਦਾ ਹੈ?
0: ਦੇਖੋ ਸਟ੍ਰੈਸ ਵੀ ਬਹੁਤ ਤਰ੍ਹਾਂ ਦੇ ਹੁੰਦੇ ਹੈ ਤੇ ਹਰ ਵੇਲੇ ਮਾੜੇ ਨਹੀਂ ਹੁੰਦੇ ਹੈ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਸਟ੍ਰੈਸ ਇੱਕ ਸਾਡੀ ਬੋਡੀ ਦਾ ਰਿਐਕਸ਼ਨ ਹੁੰਦਾ ਵੈ ਕਿਸੇ ਚੀਜ਼ ਨੂੰ, ਜਿੱਥੇ ਸਾਨੂੰ ਕੋਈ ਟ੍ਰਿਗਰ ਕਰੇ, ਥ੍ਰੈਟ ਲੱਗੇ ਵੀ ਬੋਡੀ ਕਿਵੇਂ ਰਿਐਕਟ ਕਰੇਗੀ। ਸੋ ਹੁਣ ਜਿਵੇਂ ਕਈ ਵਾਰੀ ਕੁਛ ਹੱਦ ਦਾ ਸਟ੍ਰੈਸ ਸਾਨੂੰ ਮੋਟੀਵੇਟ ਕਰਨ ਲਈ ਵੀ ਚਾਹੀਦਾ ਹੁੰਦਾ, ਜਿਵੇਂ ਅਗਰ ਸਪੋਜ਼ ਅਸੀਂ ਐਗਜ਼ਾਮ ਦੀ ਗੱਲ ਕਰਦੇ ਹਾਂ ਤੇ ਉਹ ਥੋੜਾ ਬਹੁਤਾ ਸਟ੍ਰੈਸ ਹੋਣਾ, ਤੇ ਉਹ ਤੁਸੀਂ ਦੇਖਿਆ ਹੋਏਗਾ ਜਦੋਂ ਇਮਤਿਹਾਨ ਹੁੰਦਾ ਉਸ ਤੋਂ ਇੱਕ ਦਿਨ ਪਹਿਲਾਂ ਆਪਾਂ ਪੂਰੀ ਕਿਤਾਬ ਤਿਆਰ ਕਰ ਲਈਦੀ ਹੈ ਜਿਹੜੀ ਕਿ ਸਾਨੂੰ 6 ਮਹੀਨੇ ਲੱਗ ਜਾਂਦੇ ਆ ਪੜ੍ਹਨ ਨੂੰ ਵੈਸੇ ਯਾਦ ਕਰਨ
1: ਨੂੰ।
0: ਸੋ ਥੋੜਾ ਬਹੁਤਾ ਸਟ੍ਰੈਸ ਬੋਡੀ ਲਈ ਠੀਕ ਵੀ ਰਹਿੰਦਾ ਤੇ ਮੈਂਟਲ ਐਕਟੀਵਿਟੀ ਲਈ ਵੀ ਠੀਕ ਰਹਿੰਦਾ, ਸਾਰੇ ਸਟ੍ਰੈਸ ਮਾੜੇ ਨਹੀਂ ਹੁੰਦੇ
1: ਜੀ। ਮੈਮ ਕਿਹੜੇ ਲੱਛਣ ਦੱਸਦੇ ਨੇ ਕਿ ਹੁਣ ਤਣਾਅ ਸਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ?
0: ਹਾਂਜੀ ਹਾਂ, ਇਹ ਦੇਖੋ ਬਹੁਤ ਇੰਪੋਰਟੈਂਟ ਚੀਜ਼ ਹੈ, ਬਿਕੋਜ਼ ਅੱਜ ਕੱਲ ਜੇ ਤੁਸੀਂ ਕਿਸੇ ਛੋਟੇ ਨਿਆਣੇ ਨਾਲ ਵੀ ਗੱਲ ਕਰਦੇ ਹੋ, ਬੱਚੇ ਨਾਲ ਵੀ, ਉਹ ਮੈਨੂੰ ਬੜਾ ਸਟ੍ਰੈਸ ਹੈ, ਬਟ ਉਹ ਸਟ੍ਰੈਸ ਦਾ ਮਤਲਬ ਇਹ ਨਹੀਂ ਹੈ ਵੀ ਉਹਨੂੰ ਮਾਨਸਿਕ ਕੋਈ ਪ੍ਰੋਬਲਮ ਹੋ ਗਈ ਹੈ, ਪਰ ਇਹਨਾਂ ਦੇ ਕੁਛ ਲੱਛਣ ਜਿਹੜੇ ਜ਼ਿਆਦਾਤਰ ਰਿਸਰਚਸ ਚ ਪਾਏ ਗਏ ਨੇ ਉਹ ਹੈਗਾ ਜਿਵੇਂ ਕੰਟੀਨਿਊਸ ਹੈਡੇਕ ਹੁੰਦੇ ਰਹਿਣਾ, ਸਿਰ ਦਰਦ ਰਹਿਣਾ, ਬਹੁਤ ਚਿੜਚਿੜਾਪਨ ਰਹਿਣਾ, ਡਾਈਜੈਸ਼ਨ ਦੀਆਂ ਪ੍ਰੋਬਲਮ ਜਿਵੇਂ ਇੱਕਦਮ ਹੀ ਪੇਟ ਖਰਾਬ ਹੋ ਜਾਣਾ ਜਾਂ ਕੋਸਟੀਪੇਸ਼ਨ ਹੋ ਜਾਣੀ, ਨੋਜ਼ੀਆ ਹੋ ਜਾਣਾ, ਤੁਹਾਡੇ ਸਲੀਪ ਦੇ ਵਿੱਚ ਸਡਨ ਚੇਂਜਸ ਆ ਜਾਣੇ, ਨੀਂਦ ਹੀ ਨਹੀਂ ਆਉਣੀ ਹੈ, ਮੂਡ ਸਵਿੰਗ ਹੋਣੇ, ਫਿਰ ਤੁਹਾਡੇ ਸੋਸ਼ਲ ਬਿਹੇਵੀਅਰ ਦੇ ਵਿੱਚ ਚੇਂਜ ਆ ਜਾਣਾ ਵੀ ਜਿਵੇਂ ਤੁਹਾਨੂੰ ਇੱਕਦਮ ਹੀ ਕਿਸੇ ਨੂੰ ਮਿਲਣ ਦਾ ਹੀ ਨਹੀਂ ਜੀ ਕਰਦਾ, ਤੁਸੀਂ ਇੱਕਦਮ ਕੱਟੇ ਕੱਟੇ ਰਹਿੰਦੇ ਹੋ। ਸੋ ਇਹ ਕੁਛ ਲੱਛਣ ਹੋ ਸਕਦੇ ਹੈ ਵੀ ਇਹ ਤੁਹਾਡੇ ਮੈਂਟਲ ਹੈਲਥ ਨੂੰ ਅਫੈਕਟ ਕਰ ਰਹੇ ਹੈ
1: ਜੀ। ਮੈਮ ਇੱਕ ਹੋਰ ਸਵਾਲ ਹੈ, ਕੀ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਵੀ ਸਟ੍ਰੈਸ ਦੇ ਵਧਣ ਦਾ ਕਾਰਨ ਹੈ?
0: ਜੀ ਬਿਲਕੁਲ ਹੈਗਾ, ਤੇ ਇਹ ਹੁਣ ਅਗੇਨ ਡਿਪੈਂਡ ਕਰਦਾ ਵੀ ਆਪਾਂ ਜ਼ਿਆਦਾ ਕਿਹਨੂੰ ਯੂਜ਼ ਕਹਿੰਦੇ ਹੈਗੇ ਆ, ਤੇ ਜਦੋਂ ਇੰਨਾ ਕੁ ਹੋ ਜਾਏ ਵੀ ਤੁਹਾਨੂੰ ਫੋਨ ਛੱਡਿਆ ਵੀ ਤੁਹਾਡੇ ਤੋਂ ਰਿਹਾ ਨਾ ਜਾਏ, ਫੋਨ ਮਿਲੇ ਨਾ ਤੇ ਤੁਸੀਂ ਇੰਨੇ ਘਬਰਾਹਟ ਹੋਣ ਲੱਗ ਪਏ ਕਿ ਜਿਵੇਂ ਵੀ ਸਾਹ ਨਹੀਂ ਆ ਰਿਹਾ, ਬੰਦੇ ਨੂੰ ਇਸ ਤਰ੍ਹਾਂ ਦੀ ਘਬਰਾਹਟ ਹੋ ਰਹੀ ਹੈ, ਉਹਦਾ ਮਤਲਬ ਹੈ ਕਿ ਕੋਈ ਜ਼ਿਆਦਾ ਐਕਸਟ੍ਰੀਮ ਕਲੀਨਿਕਲ ਸਾਈਡ ਵੱਲ ਉਹਦਾ ਮਿਸਯੂਜ ਹੋ ਰਿਹਾ ਸੋਸ਼ਲ ਮੀਡੀਆ ਦਾ, ਕਿਉਂਕਿ ਪ੍ਰੋਬਲਮ ਇਹ ਹੁੰਦੀ ਹੈ ਵੀ ਜਦੋਂ ਆਪਾਂ ਸੋਸ਼ਲ ਮੀਡੀਆ ਦੀ ਐਕਸਟ੍ਰੀਮ ਯੂਜੇਜ ਕਹਿੰਦੇ ਹਾਂ ਤੇ ਅਸੀਂ ਜਿਹੜਾ ਫੇਸ ਟੂ ਫੇਸ ਇੰਟਰੈਕਸ਼ਨ ਉਹ ਪਰਸਨਲ ਟੱਚ ਕਿਤੇ ਨਾ ਕਿਤੇ ਰਹਿ ਜਾਂਦਾ ਤੇ ਉਹ ਫਿਰ ਸਟ੍ਰੈਸ ਨੂੰ ਮਲਟੀਪਲਾਈ ਕਰ ਸਕਦਾ
1: ਜੀ। ਮੈਮ ਇਹ ਜਿਵੇਂ ਹੁਣ ਅਸੀਂ ਦੇਖਦੇ ਹਾਂ ਵੀ ਇਹ ਸੋਸ਼ਲ ਮੀਡੀਆ ਦੀ ਵਰਤੋਂ ਜਿਹੜਾ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਹੈ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੀ ਹੈ, ਸੋ ਇਸ ਚੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਤਾਂ ਜੋ ਉਹਨਾਂ ਦਾ ਸਟ੍ਰੈਸ ਲੈਵਲ ਜਿਹੜਾ ਹੈ ਉਹ ਘਟਾਇਆ ਜਾ ਸਕੇ?
0: ਜੀ ਦੇਖੋ ਇਹਦੇ ਵਿੱਚ ਇੱਕ ਤਾਂ ਜਿਹੜਾ ਮੈਂਟਲ ਸੈੱਟ ਆਪਣਾ ਚੇਂਜ ਕਰਨਾ ਪੈਂਦਾ ਹੈ, ਇੱਕ ਤਾਂ ਜਿਵੇਂ ਦੇਖੋ ਕਿਸੇ ਚੀਜ਼ ਦਾ ਸਟ੍ਰੈਸ

0: ਹੈ, ਐਂਗਜ਼ਾਇਟੀ ਹੈ, ਇੱਕ ਤਾਂ ਆਪਾਂ ਕਹਿੰਦੇ ਆ ਵੀ ਉਹਨੂੰ ਸਾਈਕਲ ਨੂੰ ਬ੍ਰੇਕ ਕਰੋ ਬਾਏ ਕਾਮਿੰਗ ਯੋਰ ਨਰਵਸ ਸਿਸਟਮ, ਮਤਲਬ ਤੁਸੀਂ ਆਪਣੇ ਅੰਦਰੂਨੀ ਕੁਛ ਚੇਂਜਸ, ਕੁਛ ਫੋਕਸ ਚੇਂਜ ਕਰਨ ਦੀ ਕੋਸ਼ਿਸ਼ ਕਰੋ, ਜਿਵੇਂ ਦੀ ਹੁਣ ਅੱਜ ਕੱਲ ਅਸੀਂ ਕਾਫੀ ਰਿਸਰਚ ਹੋ ਰਹੀ ਹੈ ਜਿਹਨਾਂ ਤੇ ਆਪਾਂ ਕਹਿ ਰਹੇ ਹਾਂ ਕਿ ਤੁਸੀਂ ਇੱਕ ਜੋ ਵੀ ਸਟ੍ਰੈਸ ਦੀ ਹੈ, ਜੋ ਜਿਵੇਂ ਸੋਸ਼ਲ ਮੀਡੀਆ ਤੁਹਾਨੂੰ ਇੰਨਾ ਜ਼ਿਆਦਾ ਤੰਗ ਕਰ ਰਿਹਾ, ਥੋੜੀ ਕੁ ਦੇਰ ਆਪਣਾ ਬ੍ਰੇਕਿੰਗ ਪੀਰੀਅਡ ਲਓ ਕਿ ਵੀ ਮੈਂ ਇੰਨੀ ਦੇਰ ਤੱਕ ਨਹੀਂ ਹੱਥ ਲਾਉਣਾ ਹੈਗਾ, ਜਾਂ ਵੀ ਜਿਵੇਂ ਰਾਤ ਸੌਣ ਵੇਲੇ ਮੈਂ ਨਹੀਂ ਕਰਨਾ, ਉਹਨਾਂ ਨੂੰ ਡੀਲ ਕਰਨ ਲਈ ਤੁਸੀਂ ਜਿਵੇਂ ਬ੍ਰੀਦਿੰਗ ਦੀਆਂ ਐਕਸਰਸਾਈਜ਼ ਹੈ, ਆਪਣੇ ਨਰਵਸ ਸਿਸਟਮ ਨੂੰ ਕੂਲ ਡਾਊਨ ਕਰਨ ਲਈ ਤੁਸੀਂ ਯੋਗਾ ਕਰ ਸਕਦੇ ਹੋ, ਮੈਡੀਟੇਸ਼ਨ ਹੈ ਜਾਂ ਐਕਸਰਸਾਈਜ਼ ਹੈ ਜਾਂ ਕਿਸੇ ਹੋਰ ਚੀਜ਼ ਨਾਲ, ਤੁਸੀਂ ਈਵਨ ਆਪਣੇ ਦੋਸਤ ਮਿੱਤਰਾਂ ਨਾਲ ਗੱਲਬਾਤ ਜਿਹੜੀ ਫੋਨ ਨੂੰ ਛੱਡ ਕੇ ਫੇਸ ਟੂ ਫੇਸ ਕਰੋ, ਆਪਣੇ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰੋ, ਤੇ ਆਹ ਚੀਜ਼ਾਂ ਨਾਲ ਤੁਹਾਡਾ ਸਟ੍ਰੈਸ ਤੇ ਐਂਗਜ਼ਾਇਟੀ ਕੁਛ ਹੱਦ ਤੱਕ ਘੱਟ ਹੋ ਸਕਦੀ ਹੈ।
1: ਜੀ ਮੈਮ, ਜੀ ਘਰ ਜਾਂ ਸਮਾਜ ਦੇ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਕਿ ਤਣਾਅ ਜਾਂ ਚਿੰਤਾ ਦਾ ਸ਼ਿਕਾਰ ਹੈ, ਤਾਂ ਪਰਿਵਾਰ ਨੂੰ, ਸਮਾਜ ਨੂੰ, ਇੱਕ ਆਮ ਨਾਗਰਿਕ ਨੂੰ ਉਸ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ?
0: ਜੀ ਇਹਦੇ ਚ ਨਾ ਦੇਖੋ ਇਸ ਤਰ੍ਹਾਂ, ਜਿਵੇਂ ਮੈਂ ਕਿਹਾ ਵੀ ਆਪਾਂ ਬਹੁਤ ਜ਼ਿਆਦਾ ਨਾ ਡਿਪੈਂਡੈਂਟ ਹੋ ਗਏ ਆ ਆਪਣੇ ਸੋਸ਼ਲ ਮੀਡੀਆ ਤੇ, ਜਾਂ ਜਿਹੜੀ ਕਿਸੇ ਦਾ ਸਿਰਾ ਤੁਸੀਂ ਮਤਲਬ ਨੈਟ ਦੇ ਉੱਤੇ ਜੋ ਇਨਫੋਰਮੇਸ਼ਨ ਮਿਲਦੀ ਆ ਉਹ ਕਰ ਲਓ। ਉਹਦੇ ਨਾਲ ਕੀ ਹੈ ਕਿ ਅਸੀਂ ਫੈਮਿਲੀ ਦੇ ਵਿੱਚ ਰਿਲੇਸ਼ਨਸ ਨੂੰ ਬਹੁਤ ਉੱਪਰਲੇ ਢੰਗ ਦੇ ਵਿੱਚ ਰੱਖ ਲਿਆ, ਜਿੱਥੇ ਅਸੀਂ ਦਿਲ ਦੀ ਖੋਲ੍ਹ ਕੇ ਗੱਲ ਕਰਨ ਜੋਗੇ ਵੀ ਨਹੀਂ ਰਹਿੰਦੇ। ਬਟ ਅਗਰ ਕੋਈ ਇਹੋ ਜਿਹਾ ਵਿਅਕਤੀ ਜਿਹੜਾ ਇਸ ਤਰ੍ਹਾਂ ਦੀ ਪ੍ਰੋਬਲਮ ਨਾਲ ਜੂਝ ਰਿਹਾ, ਤੇ ਉਹਨੂੰ ਤੁਸੀਂ ਗੱਲਬਾਤ ਦੇ ਨਾਲ ਉਹਨੂੰ ਉਹਦੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕਰੋ, ਇੰਗੇਜ ਕਰੋ ਉਹਨੂੰ, ਪ੍ਰੋਬਲਮ ਉਹਦੀ ਹੱਲ ਢੂੰਡਣ ਦੀ ਉਹਦੀ ਹੈਲਪ ਕਰੋ। ਕੋਈ ਬਹੁਤ ਹੀ ਐਕਸਟ੍ਰੀਮ ਅਗਰ ਲੱਗਦਾ ਹੈ ਕਿ ਨਹੀਂ ਉਹ ਹੱਥ ਚ ਹੋ ਰਿਹਾ, ਤਾਂ ਤੁਸੀਂ ਸਾਈਕੋਲੋਜਿਸਟ ਜਾਂ ਮੈਂਟਲ ਹੈਲਥ ਪ੍ਰੋਫੈਸ਼ਨਲਸ ਨਾਲ ਜਾ ਕੇ ਗੱਲਬਾਤ ਕਰੋ। ਅੱਜ ਕੱਲ ਕਈ ਟੈਲੀ ਹੈਲਥ ਵਾਲੀਆਂ ਵੀ ਚੱਲੀਆਂ, ਭਾਰਤ ਸਰਕਾਰ ਨੇ ਵੀ ਆਪਣੇ ਕੁਛ ਚਲਾਏ ਹੋਏ ਉਹਨਾਂ ਦੇ ਵਿੱਚ, ਜਿੱਥੇ ਤੁਹਾਨੂੰ ਟੈਲੀਫੋਨ ਤੇ ਵੀ ਸਾਈਕੋਲੋਜੀਕਲ ਹੈਲਪ ਮਿਲਦੀ ਹੈ, ਤੇ ਉਹਦੇ ਵਿੱਚ ਤੁਸੀਂ ਇੰਗੇਜ ਕਰੋ ਬੰਦੇ ਨੂੰ, ਟੌਂਟ ਜਾਂ ਬੰਦੇ ਨੂੰ ਜਿਸ ਤਰ੍ਹਾਂ ਹੁੰਦਾ ਕ੍ਰਿਟੀਸਾਈਜ਼ ਨਾ ਕਰੋ, ਔਰ ਉਹਨੂੰ ਰਬਿਸ਼ ਨਾ ਕਰੋ ਕਿ ਵੀ ਨਹੀਂ ਤੂੰ ਤਾਂ ਐਵੇਂ ਹੀ ਸੋਚਦਾ ਜਾਂ ਸੋਚਦੀ ਹੈ। ਜੇ ਉਹ ਬਾਰ ਬਾਰ ਉਸ ਚੀਜ਼ ਨੂੰ ਕਹਿ ਰਿਹਾ ਤੇ ਉਹਨੂੰ ਧਿਆਨ ਜ਼ਰੂਰ ਦਿਓ ਉਸ ਚੀਜ਼ ਵੱਲ, ਉਹਨੂੰ ਥੋੜਾ ਸਿੰਪੈਥੈਟਿਕਲੀ ਛੱਡ ਕੇ ਐਂਪੈਥੈਟਿਕਲੀ, ਮਤਲਬ ਉਹਨੂੰ ਆਪਣੇ ਆਪ ਨੂੰ ਉਹਦੀ ਸਿਚੁਏਸ਼ਨ ਚ ਪਾ ਕੇ ਸੋਚੋ ਵੀ ਉਹਨੂੰ ਕਿਹੋ ਜਿਹਾ ਫੀਲ ਹੋ ਰਿਹਾ।
1: ਜੀ ਮੈਮ, ਕੀ ਧਿਆਨ ਤੇ ਯੋਗ ਮੈਂਟਲ ਜਿਹੜਾ ਸਟ੍ਰੈਸ ਹੈ ਉਸ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਨੇ?
0: ਜੀ ਬਿਲਕੁਲ ਕਰਦੇ ਹੈਗੇ ਆ। ਦੇਖੋ ਅਸੀਂ ਜਦੋਂ ਕੋਈ ਸਿੰਪਲ ਜੀ ਐਕਸਰਸਾਈਜ਼ ਵੀ ਕਰੀਦੀ ਹੈਗੀ ਹੈ, ਤੁਸੀਂ ਇੱਕ ਚੀਜ਼ ਤੋਂ ਹਟ ਕੇ ਅੱਖਾਂ ਬੰਦ ਕਰਕੇ, ਇਹ ਤਾਂ ਸਾਡੇ ਜਿਹੜੀ ਹੈਗੀ ਹੈ ਨਾ ਭਾਰਤੀ ਸੰਸਕ੍ਰਿਤੀ ਦੇ ਵਿੱਚ ਹੀ ਪੂਰਾ ਹੈਗਾ, ਜਦੋਂ ਆਪਾਂ ਕਹਿੰਦੇ ਹਾਂ ਵੀ ਧਿਆਨ ਲਗਾਓ ਤੇ ਤੁਹਾਡੇ ਮਨ ਦੇ ਕਸ਼ਟ ਦੂਰ ਹੁੰਦੇ ਆ ਜਾਂ ਤੁਹਾਡਾ ਸਟ੍ਰੈਸ ਦੂਰ ਹੁੰਦਾ, ਸੋ ਇਹ ਜ਼ਰੂਰ ਹੈਗੀਆਂ, ਕਿਉਂਕਿ ਇਹਦੇ ਨਾਲ ਤੁਸੀਂ ਆਪਣੇ ਨਰਵਸ ਸਿਸਟਮ ਨੂੰ ਕਾਮ ਡਾਊਨ ਕਰਦੇ ਹੈਗੇ ਹੋ। ਸੋ ਤੁਸੀਂ ਟੈਨਸ਼ਨ ਦੀਆਂ ਚੀਜ਼ਾਂ ਨੂੰ ਛੱਡ ਕੇ ਧਿਆਨ ਤੁਸੀਂ ਆਪਣੀ ਮੈਡੀਟੇਸ਼ਨ ਚ ਲਗਾਉਂਦੇ ਹੋ, ਥੋੜਾ ਬਹੁਤ ਕਿਸੇ ਵੀ ਚੀਜ਼ ਤੇ ਕਰੋ ਤੁਸੀਂ, ਕਿਸੇ ਵੀ ਰੱਬ ਵੱਲ ਥੋੜੀ ਦੇਰ ਆਪਾਂ ਕਰੀਏ, ਜਾਂ ਉਂਝ ਹੀ ਤੁਸੀਂ ਨੇਚਰ ਦੇ ਨਾਲ ਜਦੋਂ ਕਨੈਕਟ ਹੁੰਦੇ ਹੋ, ਤੇ ਇਹ ਸਭ ਚੀਜ਼ਾਂ ਦਾ ਪੋਜ਼ਿਟਿਵ ਇਫੈਕਟ ਈਵਨ ਰਿਸਰਚਸ ਚ ਫਾਈਂਡ ਆਊਟ ਕੀਤਾ ਗਿਆ ਹੈ।
1: ਜੀ ਮੈਮ, ਤਣਾਅ ਨੂੰ ਘਟਾਉਣ ਦੇ ਲਈ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿਹੜੀਆਂ ਕਿਹੜੀਆਂ ਆਦਤਾਂ ਅਪਣਾਈਏ ਜਿਹਦੇ ਕਰਕੇ ਇਹ ਤਣਾਅ, ਇਹ ਚਿੰਤਾ, ਇਹ ਸਾਡੇ ਤੋਂ ਕੋਹਾਂ ਦੂਰ ਰਹਿਣ?
0: ਇਹ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ, ਕਿਉਂਕਿ ਇਹਦੇ ਚ ਆਪਾਂ ਗੱਲਾਂ ਤੇ ਬਹੁਤ ਕਰੀ ਦੀ ਹੈ, ਲੇਕਿਨ ਉਹਦੇ ਤੇ ਜਦੋਂ ਐਕਸ਼ਨ ਲੈਣਾ ਹੁੰਦਾ ਤੇ ਆਪਾਂ ਫਿਰ ਉੱਥੇ ਥੋੜਾ ਪਿੱਛੇ ਹਟ ਜਾਈਦਾ। ਤਾਂ ਇਹ ਦੇਖੋ ਬਹੁਤ ਜ਼ਰੂਰੀ ਹੈ ਕਿ ਇੱਕ ਤਾਂ ਆਪਣਾ ਜਿਹੜਾ ਤੁਹਾਡਾ ਡੇਲੀ ਲਾਈਫ ਸਟਾਈਲ ਹੈ ਉਹਦੇ ਚ ਕੁਛ ਪਲ ਤੁਸੀਂ ਆਪਣੇ ਵਾਸਤੇ ਤੇ ਆਪਣਿਆਂ ਵਾਸਤੇ ਕੱਢੋ। ਸਾਰਾ ਟਾਈਮ ਸਿਰਫ ਕੰਮ ਜਾਂ ਸਿਰਫ ਸੋਸ਼ਲ ਮੀਡੀਆ ਜਾਂ ਟੀਵੀ ਸਾਹਮਣੇ ਬੈਠੇ ਰਹਿਣਾ, ਉਹ ਚੀਜ਼ਾਂ ਨੂੰ ਆਪਾਂ ਨੂੰ ਹਟਾਉਣਾ ਪਏਗਾ। ਤੁਸੀਂ ਆਪਣੀ ਥੋੜੀ ਕੁ ਡਾਇਟ ਵੱਲ ਵੀ ਧਿਆਨ ਦਿਓ। ਦੇਖੋ ਇਹ ਸਾਰੀ ਚੀਜ਼ਾਂ ਤੇ ਚੱਲਣਗੀਆਂ, ਬਟ ਜੇ ਤੁਹਾਡੀ ਡਾਇਟ ਪ੍ਰੋਪਰ ਨਹੀਂ ਲੈ ਰਹੇ ਹੋ, ਤੁਸੀਂ ਲਾਈਫ ਸਟਾਈਲ ਆਪਣਾ ਉਹਦੇ ਚ ਕੋਈ ਐਕਸਰਸਾਈਜ਼ ਕੋਈ ਆਪਣੀ ਰਿਲੈਕਸੇਸ਼ਨ ਨਹੀਂ ਕਰ ਰਹੇ ਹੋ, ਤੇ ਉਹ ਉਹਨਾਂ ਦਾ ਇੰਪੈਕਟ ਉਨਾ ਹੀ ਲੇਟ ਹੋਏਗਾ। ਸੋ ਇਹ ਸਭ ਚੀਜ਼ਾਂ ਕਰਨ ਨਾਲ ਬੇਸਿਕਲੀ ਆਪਣੀ ਲਾਈਫ ਸਟਾਈਲ ਚੇਂਜ ਕਰੋ, ਆਪਣੀ ਕੋਗਨੀਟਿਵ ਡਿਫਿਊਜ਼ਨ ਕਰੋ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਆਪਣਾ ਵਰੀ ਦੇ ਸਾਈਕਲ ਨੂੰ ਤੋੜਨ ਵਾਸਤੇ ਕੋਈ ਆਪਣੇ ਰਾਹ ਦੇਖੋ ਵੀ ਅਸੀਂ ਜੋ ਕੋਈ ਸਟ੍ਰੈਸ ਆ ਰਿਹਾ ਉਹਨੂੰ ਦੂਜੀ ਚੀਜ਼ ਵੱਲ ਆਪਾਂ ਉਹਨੂੰ ਪੋਜ਼ਿਟਿਵਲੀ ਕਿਵੇਂ ਸੋਚ ਸਕਦੇ ਹਾਂ। ਸੋ ਜਦੋਂ ਤੁਸੀਂ ਆਪਣੇ ਨਰਵਸ ਸਿਸਟਮ ਨੂੰ ਥੋੜਾ ਹੌਲੀ ਕਰਨਾ ਸ਼ੁਰੂ ਕਰੋਗੇ ਤਾਂ ਉਹਦਾ ਪੋਜ਼ਿਟਿਵ ਇੰਪੈਕਟ ਆਏਗਾ ਹੀ।
1: ਜੀ

0: ਮੈਮ ਅਖੀਰ ਦੇ ਵਿੱਚ ਇੱਕ ਹੋਰ ਸਵਾਲ ਸਾਡੇ ਸਰੋਤਿਆਂ ਨੂੰ ਜਾਂਦੇ ਜਾਂਦੇ ਤਣਾਅ ਮੁਕਤ ਅਤੇ ਖੁਸ਼ਹਾਲੀ ਭਰਿਆ ਜੀਵਨ ਜਿਉਣ ਦੇ ਲਈ ਕੀ ਖਾਸ ਸੁਨੇਹਾ ਦੇਣਾ ਚਾਹੋਗੇ?
1: ਹਾਂਜੀ, ਮੇਰਾ ਸਭ ਨੂੰ ਇਹੋ ਬੇਨਤੀ ਹੈ, ਸੁਨੇਹਾ ਹੈ ਕਿ ਆਪਣਾ ਦੇਖੋ ਚਿੰਤਾਵਾਂ ਤੇ ਇਨਸਾਨ ਦੇ ਨਾਲ ਹੀ ਹੁੰਦੀਆਂ ਵੈ, ਔਰ ਉਹ ਚਿੰਤਾਵਾਂ ਨੂੰ ਡੀਲ ਕਰਨ ਲਈ ਥੋੜਾ ਜਿਹਾ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਮੀਡੀਆ, ਸੋਸ਼ਲ ਮੀਡੀਆ, ਦੂਸਰੀ ਚੀਜ਼ਾਂ ਦੇ ਉੱਤੋਂ ਥੋੜਾ ਕੁ ਬ੍ਰੇਕ ਲਵੋ, ਰਿਡਿਊਸ ਕਰੋ ਤੁਸੀਂ ਆਪਣੀ ਜਿਹੜੀ ਕੈਫੀਨ ਨੂੰ, ਅਲਕੋਹਲ ਨੂੰ ਤੇ ਆਪਣੀ ਨੀਂਦ ਨੂੰ ਪੂਰੀ ਕਰੋ, ਔਰ ਜਿਸ ਤਰ੍ਹਾਂ ਜਿੰਨਾ ਜ਼ਿਆਦਾ ਹੋ ਸਕੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ।
0: ਜੀ ਮੈਮ, ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਨਾਲ ਤਣਾਅ ਅਤੇ ਚਿੰਤਾ ਵਰਗੇ ਮਹੱਤਵਪੂਰਨ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਥੈਂਕ ਯੂ
0: ਜੀ,
1: ਨਮਸਕਾਰ।
0: ਨਮਸਕਾਰ ਜੀ। ਜੀ ਦੋਸਤੋ, ਇਹ ਸਨ ਡਾਕਟਰ ਸੀਮਾ ਵਿਨਾਇਕ, ਪ੍ਰੋਫੈਸਰ ਡਿਪਾਰਟਮੈਂਟ ਆਫ ਸਾਈਕੋਲੋਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅੱਜ ਦੀ ਇਸ ਭੱਜ ਨੱਠ ਭਰੀ ਤੇਜ਼ ਤਰਾਰ ਭਰੀ ਹੋਈ ਜ਼ਿੰਦਗੀ ਦੇ ਵਿੱਚ ਆਪਣੀ ਮਨ ਨੂੰ ਕਿਵੇਂ ਤੁਸੀਂ ਕਾਬੂ ਕਰਨਾ ਹੈ ਔਰ ਆਪਣੀ ਸਿਹਤ ਦਾ ਕਿਵੇਂ ਤੁਸੀਂ ਖਿਆਲ ਰੱਖਣਾ ਹੈ ਔਰ ਤਣਾਅ ਚਿੰਤਾ ਤੋਂ ਕਿਵੇਂ ਤੁਸੀਂ ਦੂਰ ਰਹਿਣਾ ਹੈ, ਔਰ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਔਰ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਅਸੀਂ ਜਿਹੜਾ ਆ ਅੱਜ ਦੇ ਸਮੇਂ ਦੇ ਵਿੱਚ ਆਪਣਿਆਂ ਤੋਂ ਟੁੱਟ ਰਹੇ ਹਾਂ ਔਰ ਆਪਣੇ ਲਈ ਔਰ ਆਪਣਿਆਂ ਦੇ ਕੋਲ ਬੈਠਣ ਦਾ ਕਿਸੇ ਕੋਲ ਜਿਹੜਾ ਉਹ ਸਮਾਂ ਨਹੀਂ ਰਿਹਾ, ਜਿਹਦੇ ਕਰਕੇ ਹਰ ਕੋਈ ਇਨਸਾਨ ਤਣਾਅ, ਪਰੇਸ਼ਾਨੀ, ਚਿੰਤਾ ਦੇ ਵਿੱਚ ਘਿਰਿਆ ਹੋਇਆ ਹੈ। ਜ਼ਿੰਦਗੀ ਦੀ ਦੌੜ ਵਿੱਚ ਵੈਸੇ ਕਾਮਯਾਬੀ ਹਾਸਲ ਕਰਨਾ ਬਹੁਤ ਚੰਗੀ ਗੱਲ ਹੈ, ਪਰ ਉਸ ਤੋਂ ਵੀ ਵੱਧ ਜ਼ਰੂਰੀ ਹੈ ਆਪਣੇ ਮਨ ਦੀ ਸ਼ਾਂਤੀ ਨੂੰ ਸੰਭਾਲ ਕੇ ਰੱਖਣਾ। ਸੋ ਆਪਣੀਆਂ ਭਾਵਨਾਵਾਂ ਨੂੰ ਦਬਾਈ ਨਾ ਰੱਖਣਾ ਚਾਹੀਦਾ, ਸੋ ਆਪਣਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਆਪਣਿਆਂ ਲਈ ਔਰ ਆਪਣੇ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਔਰ ਕੁਦਰਤ ਦੇ ਨੇੜੇ ਜਾ ਕੇ ਕੁਦਰਤ ਦੇ ਖੂਬਸੂਰਤ ਰੰਗਾਂ ਦਾ ਆਨੰਦ ਮਾਣਨਾ ਚਾਹੀਦਾ ਔਰ ਫਿਰ ਦੇਖਿਓ ਤੁਹਾਡੀਆਂ ਚਿੰਤਾਵਾਂ, ਪਰੇਸ਼ਾਨੀਆਂ ਕਿਵੇਂ ਦੂਰ ਹੋ ਗਈਆਂ। ਸੋ ਖੁਸ਼ ਰਹਿਣ ਦੇ ਲਈ ਹਰ ਗੱਲ ਦਾ ਹੱਲ ਲੱਭਣ ਦੀ ਜ਼ਰੂਰਤ ਨਹੀਂ ਹੁੰਦੀ ਹੈ, ਅਤੇ ਕਈ ਵਾਰ ਦਿਲ ਦੀ ਗੱਲ ਜਿਹੜੀ ਹੈ ਕਿਸੇ ਦਿਲ ਵਾਲੇ ਸੱਜਣ ਮਿੱਤਰ ਦੇ ਨਾਲ ਸਾਂਝੀ ਜ਼ਰੂਰ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਆਪਣੇ ਉਸ ਖਾਸ ਸੱਜਣ ਮਿੱਤਰ ਦੇ ਨਾਲ ਦਿਲ ਵਾਲੀ ਗੱਲ ਜਦੋਂ ਸਾਂਝੀ ਕਰਦੇ ਹੋ ਤਾਂ ਫਿਰ ਤੁਹਾਡਾ ਮਨ ਆਪਣੇ ਆਪ ਹਲਕਾ ਹੋ ਜਾਂਦਾ ਹੈ, ਹੌਲਾ ਹੋ ਜਾਂਦਾ ਹੈ ਔਰ ਤੁਸੀਂ ਚਿੰਤਾਵਾਂ, ਪਰੇਸ਼ਾਨੀਆਂ ਤੋਂ ਦੂਰ ਹੋ ਜਾਂਦੇ ਹੋ। ਔਰ ਜੇਕਰ ਕੋਈ ਮੁਸ਼ਕਲ ਮੁਸੀਬਤ ਤੁਹਾਡੀ ਜ਼ਿੰਦਗੀ 'ਚ ਆ ਹੀ ਗਈ ਹੈ ਤਾਂ ਉਸ ਦਾ ਚਿੰਤਾ, ਫਿਕਰ, ਡਰ ਕਿਉਂ ਕਰਨਾ ਹੈ? ਕਿਉਂਕਿ ਕਦੇ ਇਹ ਹੋਇਆ ਕਿ ਹਨੇਰੇ ਨੇ ਅਗਲੇ ਦਿਨ ਸਵੇਰਾ ਨਾ ਹੋਣ ਦਿੱਤਾ ਹੋਵੇ। ਸੋ ਅੱਜ ਰਾਤ ਹੈ, ਕੱਲ੍ਹ ਦਿਨ ਜ਼ਰੂਰ ਹੋਏਗਾ। ਜੇ ਅੱਜ ਦਿਨ ਹੈ, ਅਗਲੇ ਪਲ, ਦੁਪਹਿਰ, ਰਾਤ, ਸਮਾਂ ਜ਼ਰੂਰ ਬਦਲਦਾ ਹੈ। ਸੋ ਨੈਗੇਟਿਵ ਵਿਚਾਰਾਂ ਨੂੰ ਆਪਣੇ ਆਪ ਤੋਂ ਕੋਹਾਂ ਦੂਰ ਰੱਖੋ ਔਰ ਜੇਕਰ ਕਿਸੇ ਚੀਜ਼ ਦੀ ਜ਼ਿਆਦਾ ਪਰੇਸ਼ਾਨੀ ਜਾਂ ਕੁਝ ਜ਼ਿਆਦਾ ਸੋਚ ਤੁਹਾਡੇ ਦਿਮਾਗ ਦੇ ਉੱਪਰ ਭਾਰੂ ਪੈ ਗਈ ਹੈ ਤਾਂ ਉਸ ਮਾਲਕ, ਉਸ ਸੱਚੇ ਰੱਬ ਦੇ ਉੱਪਰ ਡੋਰਾਂ ਛੱਡ ਦੇਣੀਆਂ ਚਾਹੀਦੀਆਂ, ਕਿਉਂਕਿ ਉਹ ਮਾਲਕ ਤੁਹਾਨੂੰ ਉਹ ਚੀਜ਼ ਦੇਵੇਗਾ ਜੋ ਤੁਸੀਂ ਡਿਜ਼ਰਵ ਕਰਦੇ ਹੋ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼ DD ਭਾਰਤੀ DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਹੋਣੀ ਹੈ ਯਾਰ ਅਪਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਔਰ ਸਟੂਡੀਓ ਘੜੀ ਦੇ ਸਮਾਂ ਇਸ ਵਕਤ 8:21 ਔਰ 16 ਸੈਕਿੰਡ ਹੋ ਚੁੱਕੇ ਨੇ ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਹੁਣ ਗੱਲ ਕਰੀਏ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਤੁਸੀਂ ਇਨਸਾਨ ਦੇਖੇ ਹੋਣਗੇ ਜਿਹੜੇ ਸਿਰਫ ਤੇ ਸਿਰਫ ਆਪਣੇ ਲਈ ਹੀ ਜ਼ਿੰਦਗੀ ਜਿਉਂਦੇ ਨੇ ਪਰ ਬਹੁਤ ਘੱਟ ਇਹੋ ਜਿਹੇ ਲੋਕ ਹੋਣਗੇ ਇਹੋ ਜਿਹੇ ਇਨਸਾਨ ਹੋਣਗੇ ਜਿਹੜੇ ਕਿ ਦੂਜਿਆਂ ਦੇ ਲਈ ਦੂਜਿਆਂ ਦੀ ਜ਼ਿੰਦਗੀ ਦੇ ਲਈ ਜਿਉਂਦੇ ਨੇ ਔਰ ਦੂਜਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਜਿਉਣ ਦੇ ਲਈ ਇੱਕ ਚੰਗਾ ਇਨਵਾਇਰਮੈਂਟ ਦੇਣ ਦੇ ਲਈ ਇੱਕ ਚੰਗਾ ਮਾਹੌਲ ਦੇਣ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ ਨੇ ਸੋ ਉਹਨਾਂ ਦੇ ਵਿੱਚੋਂ ਹੀ ਇੱਕ ਕਹਾਣੀ ਤੁਹਾਡੇ ਨਾਲ ਅੱਜ ਮੈਂ ਸਾਂਝੀ ਕਰਨ ਜਾ ਰਿਹਾ ਇੱਕ ਸ਼ਖਸ ਨੇ ਜੋ ਕਿ ਸਿਰਫ 25 ਸਾਲ ਦਾ ਇੱਕ ਲੜਕਾ ਹੈ

ਨਾ ਉਹਦੇ ਕੋਲ ਕੋਈ ਵੱਡੀ ਤਾਕਤ ਹੈ, ਨਾ ਉਹਦੀ ਜੇਬ ਵਿੱਚ ਕੋਈ ਪੈਸਾ ਹੈ, ਨਾ ਹੀ ਉਹਦੀ ਕੋਈ ਪੋਲੀਟੀਕਲ ਪਾਵਰ ਹੈ ਉਹਦੇ ਕੋਲ, ਫਿਰ ਵੀ ਉਸ ਨੇ ਆਪਣੇ ਲਈ, ਆਪਣੀ ਜ਼ਮੀਨ ਦੇ ਲਈ, ਆਪਣੀ ਨਦੀ ਨੂੰ ਬਚਾਉਣ ਦੇ ਲਈ ਭੁੱਖ ਹੜਤਾਲ ਕਰਕੇ ਕੁਦਰਤ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਜਾਨ ਲਗਾ ਦਿੱਤੀ। ਜਿੱਥੇ ਅੱਜ ਦੇ ਯੁੱਗ ਦੇ ਵਿੱਚ ਵਿਸਤਾਰ ਹੋ ਰਿਹਾ ਹੈ, ਜੰਗਲ ਕੱਟੇ ਜਾ ਰਹੇ ਨੇ ਔਰ ਨਦੀਆਂ ਜਿਹੜੀਆਂ ਹੈ ਉਹ ਪ੍ਰਦੂਸ਼ਿਤ ਹੁੰਦੀਆਂ ਜਾ ਰਹੀਆਂ ਹੈ ਔਰ ਪੂਰੇ ਗਾਉਂ ਜਿਹੜੇ ਪਿੰਡ ਨੇ ਉਹ ਬਦਲਦੇ ਜਾ ਰਹੇ ਨੇ, ਸੋ ਉਸ ਰਫਤਾਰ

ਵਿਸਤਾਰ ਹੋ ਰਿਹਾ ਹੈ, ਜੰਗਲ ਕੱਟੇ ਜਾ ਰਹੇ ਨੇ ਔਰ ਨਦੀਆਂ ਜਿਹੜੀਆਂ ਹੈ ਉਹ ਪ੍ਰਦੂਸ਼ਿਤ ਹੁੰਦੀਆਂ ਜਾ ਰਹੀਆਂ ਹੈ ਔਰ ਪੂਰੇ ਗਾਓਂ ਜਿਹੜੇ ਪਿੰਡ ਨੇ ਉਹ ਬਦਲਦੇ ਜਾ ਰਹੇ ਨੇ। ਸੋ ਉਸ ਰਫ਼ਤਾਰ ਦੇ ਵਿੱਚ ਇੱਕ ਸ਼ਖਸ ਅਜਿਹਾ ਹੈ ਜਿਹੜਾ ਕਿ ਇਹ ਸੋਚਦਾ ਹੈ ਕਿ ਲੋਕਾਂ ਦੀ ਬਿਹਤਰ ਜ਼ਿੰਦਗੀ ਦੇ ਲਈ ਕੁਝ ਕਰਨਾ ਚਾਹੀਦਾ ਹੈ। ਸੋ ਉਸ ਨੌਜਵਾਨ ਦਾ ਨਾਮ ਹੈ ਟੈਨਜ਼ਿੰਗ, ਜੋ ਕਿ 25 ਸਾਲ ਜਿਨ੍ਹਾਂ ਦੀ ਉਮਰ ਹੈ ਔਰ ਇਹ ਤੇਸਤਾ ਨਦੀ ਨੂੰ ਬਚਾਉਣ ਦੇ ਲਈ ਇੱਕ ਭੁੱਖ ਹੜਤਾਲ ਕਰਦੇ ਨੇ, ਕਿਉਂਕਿ ਤੇਸਤਾ ਨਦੀ ਦੇ ਉੱਪਰ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਤੇਸਤਾ ਨਦੀ ਨੂੰ ਜਿਹੜਾ ਆ ਉਹ ਡਿਸਟਰੋਏ ਕਰਕੇ ਉੱਥੇ ਇੱਕ ਬਾਂਧ ਬਣਾਇਆ ਜਾਏਗਾ ਜਾਂ ਫਿਰ ਉੱਥੇ ਕੁਝ ਹੋਰ ਬਣਾਇਆ ਜਾਏਗਾ। ਜਦੋਂ ਇਹ ਗੱਲ ਟੈਨਜ਼ਿੰਗ ਨੂੰ ਪਤਾ ਲੱਗਦੀ ਹੈ ਤਾਂ ਉਹ ਇਸ ਦਾ ਰਿਵੋਲਟ ਕਰਦੇ ਨੇ ਔਰ ਲਗਾਤਾਰ 156 ਦਿਨ ਤੱਕ ਭੁੱਖ ਹੜਤਾਲ ਕਰਦੇ ਨੇ ਔਰ ਇਸ ਕਰਕੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪੈਂਦਾ, ਪਰ ਫਿਰ ਵੀ ਉਹਨਾਂ ਦਾ ਜਜ਼ਬਾ ਜਿਹੜਾ ਹੈ ਉਹ ਡੋਲਦਾ ਨਹੀਂ ਹੈ ਔਰ ਲਗਾਤਾਰ ਪ੍ਰੋਟੈਸਟ ਕਰਦੇ ਹੋਏ ਆਖਿਰ ਦੇ ਵਿੱਚ ਜਿਹੜਾ ਆ ਇਹ ਲੜਾਈ ਉਹ ਜਿੱਤ ਜਾਂਦੇ ਨੇ। ਜੀ ਹਾਂ, ਇਹ ਕਹਾਣੀ ਹੈ ਸਿੱਕਮ ਦੇ ਵਸੇ ਦੋਜ਼ੂੰਗ ਨਾਮ ਦੇ ਇੱਕ ਛੋਟੇ ਜਿਹੇ ਪਹਾੜੀ ਪਿੰਡ ਦੀ, ਜਿੱਥੇ ਇਹਦਾ ਰਹਿਣ ਵਾਲਾ ਟੈਨਜ਼ਿੰਗ 25 ਸਾਲ ਦੀ ਉਮਰ ਦੇ ਵਿੱਚ 156 ਦਿਨਾਂ ਦੀ ਹੜਤਾਲ ਕਰਕੇ, ਜੇਲ੍ਹ ਯਾਤਰਾ ਕਰਕੇ ਤੇਸਤਾ ਨਦੀ ਦੇ ਉੱਪਰ ਜਿਹੜਾ ਡੈਮ ਬਣਾਏ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਉਹਦੇ ਅਗੇਂਸਟ ਜਿਹੜਾ ਹੈ ਇਹ ਰਿਵੋਲਟ ਕਰਦਾ ਹੈ, ਭੁੱਖ ਹੜਤਾਲ ਕਰਦਾ ਹੈ। ਅਤੇ ਆਖਿਰ ਦੇ ਵਿੱਚ ਜਦੋਂ ਉਹਦਾ ਇਹ ਰਿਵੋਲਟ ਲੰਬਾ ਚੱਲਿਆ ਜਾਂਦਾ ਹੈ ਅਤੇ ਆਖਿਰਕਾਰ ਜਿਹੜਾ ਆ ਸਰਕਾਰ ਨੂੰ ਥੋੜ੍ਹਾ ਜਿਹਾ ਇਸ ਦੇ ਬਾਰੇ ਨਰਮ ਹੋਣਾ ਪੈਂਦਾ ਹੈ ਅਤੇ ਇਹ ਪ੍ਰਕਿਰਿਆ ਜਿਹੜੀ ਹੈ ਇਹ ਪ੍ਰੋਸੈਸ ਜਿਹੜਾ ਹੈ ਵਾਪਸ ਲੈਣਾ ਪੈਂਦਾ ਹੈ ਔਰ ਜਿਹੜਾ ਆ ਟੈਨਜ਼ਿੰਗ ਦੀ ਸਫਲਤਾ ਹੋ ਜਾਂਦੀ ਹੈ। ਔਰ ਲੈਪਚਾ ਜਨਜਾਤੀ ਤੋਂ ਆਉਣ ਵਾਲੇ ਟੈਨਜ਼ਿੰਗ ਨੇ ਇਹ ਤੈਅ ਕੀਤਾ ਕਿ ਉਸ ਵਕਤ ਉਹ ਡੈਮ ਨਹੀਂ ਬਣਨ ਦੇਣਗੇ, ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ ਲੈ ਕੇ ਉਹ ਭੁੱਖ ਹੜਤਾਲ 'ਤੇ ਬੈਠ ਗਏ। ਅਤੇ ਆਖਿਰਕਾਰ ਜਦੋਂ ਸਰਕਾਰ ਵੱਲੋਂ ਉਹਨਾਂ ਦੀ ਗੱਲ ਸੁਣ ਲਈ ਗਈ ਤਾਂ ਇੱਕ ਬਹੁਤ ਵੱਡਾ ਰੈਵੋਲਿਊਸ਼ਨ, ਇੱਕ ਬਹੁਤ ਵੱਡਾ ਸੁਧਾਰ ਜਿਹੜਾ ਆ ਉਹ ਦੇਖਣ ਨੂੰ ਮਿਲਿਆ। ਸੋ ਬਾਕੀ ਕਈ ਵਾਰ ਇੱਦਾਂ ਲੱਗਦਾ ਹੈ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਸਾਨੂੰ ਸਫਲਤਾ ਨਹੀਂ ਮਿਲਦੀ, ਪਰ ਜਦੋਂ ਤੁਸੀਂ ਤੁਹਾਨੂੰ ਪਤਾ ਹੋਵੇ ਵੀ ਤੁਹਾਡਾ ਰਾਹ ਸਹੀ ਹੈ, ਤੁਸੀਂ ਸਹੀ ਰਾਹਾਂ 'ਤੇ ਜਾ ਰਹੇ ਹੋ ਔਰ ਤੁਹਾਡੀ ਕੋਸ਼ਿਸ਼ ਸਹੀ ਹੈ ਔਰ ਤੁਹਾਡਾ ਉਹ ਕੰਮ ਲੋਕਾਂ ਦੇ ਹਿੱਤ ਦੇ ਲਈ ਜੁੜਿਆ ਹੋਇਆ ਹੈ ਅਤੇ ਵਾਕਈ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲਦੀ ਹੈ, ਉਸ ਕੰਮ ਦੇ ਵਿੱਚ ਤੁਸੀਂ ਕਾਮਯਾਬ ਜ਼ਰੂਰ ਹੁੰਦੇ ਹੋ ਔਰ ਇਹ ਟੈਨਜ਼ਿੰਗ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਕਦੇ ਵੀ ਤੁਸੀਂ ਹਾਰ ਨਹੀਂ ਮੰਨਣੀ। ਬਸ ਜੇ ਤੁਹਾਡੀ ਨੀਤ ਸੱਚੀ ਹੈ, ਜੇਕਰ ਤੁਹਾਡੀ ਪ੍ਰੀਤ ਸੱਚੀ ਹੈ ਅਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਰੋਕ ਨਹੀਂ ਸਕਦਾ ਔਰ ਤੁਹਾਨੂੰ ਉਹ ਮੁਕਾਮ ਜ਼ਰੂਰ ਮਿਲਦਾ ਹੈ ਜੋ ਤੁਸੀਂ ਸੋਚਦੇ ਹੋ, ਜੋ ਸੁਪਨਾ ਤੁਸੀਂ ਲਿਆ ਹੁੰਦਾ ਉਹ ਤੁਹਾਡਾ ਜ਼ਰੂਰ ਪੂਰਾ ਹੁੰਦਾ ਹੈ।

ਬਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸੋ ਇਸੇ ਤਰ੍ਹਾਂ ਦੀ ਤੁਹਾਡੇ ਨਾਲ ਇੱਕ ਹੋਰ ਮੋਟੀਵੇਸ਼ਨਲ ਸਟੋਰੀ ਸਾਂਝੀ ਕਰਨ ਜਾ ਰਿਹਾ ਕਿ ਬਾੜੀਬੰਦਰ ਦੀ ਚੋਪੜਪੱਟੀ ਦੇ ਵਿੱਚ ਰਹਿਣ ਵਾਲੇ ਮੁਹੰਮਦ ਹੁਸੈਨ ਸੈਦ ਦੀ, ਜਿਨ੍ਹਾਂ ਨੇ ਆਪਣੀ ਕਾਬਲੀਅਤ ਦੇ ਦਮ 'ਤੇ ਆਰਥਿਕ ਹਾਲਾਤਾਂ ਦੇ ਨਾਲ ਲੜਦੇ ਹੋਏ UPSC ਦੀ ਪ੍ਰੀਖਿਆ ਪਾਸ ਕਰ ਲਈ। ਸੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ, ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਘਰ ਦੀ ਆਰਥਿਕ ਹਾਲਤ ਜਿਹੜੀ ਆ ਬਹੁਤ ਜ਼ਿਆਦਾ ਖਰਾਬ ਰਹੀ, ਔਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਆ ਕਠਿਨ ਪਰਿਸ਼ਰਮ ਕਰਦੇ ਹੋਏ ਸਿਵਲ ਸੇਵਾ ਪ੍ਰੀਖਿਆ ਜਿਹੜੀ ਆ ਪਾਸ ਕਰ ਲਈ। ਔਰ ਇਸ ਦੇ ਲਈ ਉਹ ਦੱਸਦੇ ਨੇ ਕਿ ਉਹਨਾਂ ਦੇ ਪਿਤਾ ਨੇ ਪਾਈ ਪਾਈ ਜੋੜ ਕੇ, ਇੱਕ ਰੁਪਈਆ ਜੋੜ ਕੇ ਜਿਹੜਾ ਆ ਉਹਨਾਂ ਨੂੰ ਸਿੱਖਿਆ ਦੇ ਲਈ ਜਿਹੜਾ ਆ ਉਹ ਪ੍ਰਬੰਧ ਕੀਤਾ। ਔਰ ਲਗਾਤਾਰ 4 ਵਾਰ ਅਸਫਲ ਰਹਿਣ ਤੋਂ ਬਾਅਦ, ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਸਾਰਿਆਂ ਨੂੰ ਪਛਾੜਦੇ ਹੋਏ 27 ਸਾਲਾਂ ਮੁਹੰਮਦ 2022 ਦੇ ਵਿੱਚ 5ਵੇਂ ਅਟੈਂਪਟ ਦੇ ਵਿੱਚ ਆਲ ਇੰਡੀਆ 570 ਰੈਂਕ ਦੇ ਨਾਲ UPSC ਦੀ ਪ੍ਰੀਖਿਆ ਪਾਸ ਕਰਨ ਦੇ ਵਿੱਚ ਕਾਮਯਾਬ ਹੋ ਗਏ। ਸੋ ਉਹਨਾਂ ਦੀ ਇਹ ਕਾਮਯਾਬੀ ਸਾਨੂੰ ਦੱਸਦੀ ਹੈ ਕਿ ਜੇਕਰ ਤੁਹਾਡੇ ਹਾਲਾਤ ਜੇਕਰ ਖਰਾਬ ਹੋਣ ਪਰ, ਮੁਸੀਬਤਾਂ ਤੁਹਾਡਾ ਰਾਹ ਡੱਕਣ ਪਰ, ਦਿਲ ਦੇ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ, ਤੁਹਾਡੇ ਅੰਦਰ ਮਿਹਨਤ ਦੀ ਚਿਣਗ ਹੋਵੇ, ਤਾਂ ਤੁਸੀਂ ਕੁਝ ਵੀ ਮੁਕਾਮ ਹਾਸਲ ਕਰ ਸਕਦੇ ਹੋ। ਸੋ ਕੁਦਰਤ ਤੁਹਾਨੂੰ ਪਰਖਦੀ ਹੈ, ਔਰ ਤੁਹਾਨੂੰ ਤਰਾਸ਼ਦੀ ਹੈ, ਤੁਹਾਨੂੰ ਨਿਖਾਰਦੀ ਹੈ, ਔਰ ਤੁਹਾਨੂੰ ਉਹ ਚੀਜ਼ ਬਣਾਉਂਦੀ ਹੈ ਜੋ ਤੁਸੀਂ ਬਣਨਾ ਚਾਹੁੰਦੇ ਹੋ। ਔਰ ਫਿਲਹਾਲ ਇਹਨਾਂ ਗੱਲਾਂ ਬਾਤਾਂ ਦੇ ਨਾਲ ਸਟੂਡੀਓ ਘੜੀ 'ਤੇ ਸਮਾਂ 8:29 ਔਰ 9 ਸੈਕਿੰਡ ਹੋ ਰਹੇ ਨੇ, ਔਰ ਇਸੇ ਹੀ ਗੱਲਾਂ ਬਾਤਾਂ ਨੂੰ ਦੇਣਾ ਪਏਗਾ ਵਿਰਾਮ, ਕਿਉਂਕਿ ਗੁੱਡ ਮਾਰਨਿੰਗ ਜਲੰਧਰ ਨੂੰ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਹੋਇਆ ਹੈ। ਔਰ ਤੁਸੀਂ ਦੱਸ ਸਕਦੇ ਹੋ ਕਿ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਾ। 9855-10-10-27 ਸਾਡਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸਾਨੂੰ ਦੱਸ ਸਕਦੇ ਹੋ। ਠੀਕ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ, ਔਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਵਾਇੰਡ ਅਪ ਕਰਨ ਦਾ ਸਮਾਂ ਜਿਹੜਾ ਆ ਗਿਆ, ਪਰ ਤੁਸੀਂ ਕਿਤੇ ਨਹੀਂ ਜਾਣਾ। ਠੀਕ 8:40 'ਤੇ ਅੱਡੀ ਟੱਪਾ ਦੇ ਵਿੱਚ ਤੁਹਾਨੂੰ ਇਨਰਜੈਟਿਕ ਮਿਊਜ਼ੀਕਲ ਬੀਟ ਪੰਜਾਬੀ ਗੀਤ ਸੁਣਾਏ ਜਾਣਗੇ, ਔਰ 9 ਵਜੇ ਆਗਾਜ਼ ਹੋਏਗਾ ਤੁਹਾਡੇ ਔਰ ਮੇਰੇ ਸਭ ਦੇ ਦਿਲਾਂ ਦੀ ਧੜਕਣ, ਦਿਲ ਆਪਣਾ ਪੰਜਾਬੀ ਦਾ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਔਰ ਦਿਲ ਵਾਲੀਆਂ ਗੱਲਾਂ ਦਿਲ ਵਾਲਿਆਂ ਨੂੰ ਪਹੁੰਚਾ ਸਕਦੇ ਹੋ, ਸੁਣਾ ਸਕਦੇ ਹੋ। ਖਾਸ ਟੈਲੈਂਟ ਰੱਖਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਤਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ, ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਹੋ। ਫਿਲਹਾਲ ਵੇਲਾ ਹੋ ਗਿਆ ਹੈ ਪੰਜਾਬੀ ਦੇ ਵਿੱਚ ਖਬਰਾਂ ਦਾ।

ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ। ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ 'ਤੇ ਹਮਲੇ ਕੀਤੇ ਨੇ ਅਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਦੋਵੇਂ ਨੇਤਾ ਸਮੁੱਚੇ ਦੁਆਲੇ ਸਹਿਯੋਗ ਦਾ ਜਾਇਜ਼ਾ ਲੈਣਗੇ ਅਤੇ ਆਪਸੀ ਹਿੱਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸੇਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ ਤੇ ਭਾਰਤੀ ਪ੍ਰਵਾਸੀਆਂ ਦੇ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਬਾਅਦ ਵਿੱਚ ਪ੍ਰਧਾਨ ਮੰਤਰੀ ਮੋਦੀ ਰੋਸ਼ੀ ਕੇਮੈਨ ਵਿਖੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਰੱਖਿਆ ਬਲਾਂ ਦਾ ਇੱਕ ਦਲ ਵੀ ਭਾਰਤੀ ਸਮੁੰਦਰੀ ਫੌਜ ਦੇ 2 ਸਮੁੰਦਰੀ ਜਹਾਜ਼ਾਂ ਦੇ ਨਾਲ ਜਸ਼ਨਾਂ ਵਿੱਚ ਹਿੱਸਾ ਲਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੇਸ਼ਲਸ ਦੇ 3 ਦਿਨਾਂ ਦਾ ਸਰਕਾਰੀ ਦੌਰੇ 'ਤੇ ਨੇ। ਇਹ ਦੌਰਾ ਭਾਰਤ ਅਤੇ ਸੇਸ਼ਲਸ ਵਿਚਕਾਰ ਮਜ਼ਬੂਤ ਅਤੇ ਸਥਾਈ ਦੋਸਤੀ ਦੀ ਪੁਸ਼ਟੀ ਕਰਦਾ ਹੈ ਅਤੇ ਸਾਰੇ ਖੇਤਰਾਂ ਵਿੱਚ ਦਵੱਲੇ ਸਬੰਧਾਂ ਨੂੰ ਵਧਾਉਣ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ

0: ਹਜ਼ਾਰ ਤੋਂ ਵੱਧ ਸ਼ਟਲ ਉਡਾਣਾਂ ਤੇ 67,000 ਤੋਂ ਵੱਧ ਸ਼ਰਧਾਲੂਆਂ ਨੇ ਯਾਤਰਾ ਕੀਤੀ। ਮੰਤਰਾਲੇ ਨੇ ਵੀ ਦੱਸਿਆ ਕਿ 11,000 ਤੋਂ ਵੱਧ ਸ਼ਰਧਾਲੂਆਂ ਨੂੰ 2,000 ਤੋਂ ਵੱਧ ਚਾਰਟਰ ਉਡਾਣਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਨਾਲ ਚਾਰ ਧਾਮ ਖੇਤਰਾਂ ਨੂੰ ਸੁਰੱਖਿਅਤ, ਭਰੋਸੇਮੰਦ ਤੇ ਬਿਹਤਰ ਸੰਪਰਕ ਪ੍ਰਦਾਨ ਕੀਤਾ ਗਿਆ। ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ ਤੇ ਹਮਲਾ ਕੀਤਾ, ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਜੰਗਬੰਦੀ ਸਮਝੌਤੇ ਬਾਰੇ ਅਨਿਸ਼ਚਿਤਤਾ ਵੱਧ ਗਈ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਕਿ ਅਮਰੀਕਾ ਨੇ ਸ਼ੁੱਕਰਵਾਰ ਨੂੰ ਇੱਕ ਵਪਾਰਕ ਤੇਲ ਟੈਂਕਰ ਕੀਕੂ ਤੇ ਹੋਏ ਹਮਲੇ ਦੇ ਜਵਾਬ ਵਿੱਚ ਇਰਾਨੀ ਫੌਜੀ ਬੁਨਿਆਦੀ ਢਾਂਚੇ, ਸੰਚਾਰ ਪ੍ਰਣਾਲੀਆਂ, ਹਵਾਈ ਅੱਡਿਆਂ, ਡਰੋਨਾਂ ਤੇ ਬਾਰੂਦ ਦੀ ਸੁਰੰਗ ਵਿਛਾਉਣ ਦੀਆਂ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ। ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ ਦੋ ਤਬਾਹਕੁਨ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1,430 ਹੋ ਗਈ ਏ। ਦੇਸ਼ ਵਿੱਚ 68,900 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਏ। ਖੇਡਾਂ ਵਿੱਚ ਗੋਆ ਦੇ 14 ਸਾਲਾ ਏਥਨ ਵਾਸ ਨੇ ਬੋਸਨੀਆ ਅਤੇ ਹਰਜ਼ੇਗੋਵੀਨਾ ਵਿੱਚ ਸਾਰਾਜੇਵੋ GM ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ ਤੀਜਾ ਅਤੇ ਆਖਰੀ ਗ੍ਰੈਂਡਮਾਸਟਰ ਨਾਮ ਹਾਸਲ ਕਰ ਲਿਆ ਅਤੇ ਉਹ ਭਾਰਤ ਦੇ 96ਵੇਂ ਸ਼ਤਰੰਜ ਗ੍ਰੈਂਡਮਾਸਟਰ ਬਣ ਗਏ ਨੇ। ਏਥਨ ਨੇ 10 ਗ੍ਰੈਂਡਮਾਸਟਰਾਂ ਨੂੰ ਪਿੱਛੇ ਛੱਡਦਿਆਂ ਇਹ ਖਿਤਾਬ ਜਿੱਤਿਆ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ ਏ ਦੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਉਧਰ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿੱਚ ਭਾਰਤ ਦੀ ਦੀਪਿਕਾ ਸਿਹਾਗ ਨੂੰ ਡੈਨਮਾਰਕ ਦੀ ਲਾਈਨੇ ਕ੍ਰਿਸਟੋਫਰਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਅਤੇ ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ ਤੇ ਹਮਲੇ ਕੀਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਓਨ AIR ਐਪ ਵਾਲੇ ਦੋਸਤਾਂ ਨੂੰ ਇੱਕ ਵਾਰੀ ਫੇਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਕਿਹਾ ਜੀ ਹੁਣ ਜ਼ਰਾ ਆਪਣੇ ਰੇਡੀਓ ਸੈੱਟ ਦੀ ਆਵਾਜ਼ ਥੋੜ੍ਹੀ ਜਿਹੀ ਚੱਕ ਦਿਓ ਕਿਉਂਕਿ ਜਨਾਬ ਪੈਣ ਲੱਗਾ ਹੈ ਰੋਲਾ ਰੱਪਾ, ਕਿਉਂਕਿ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਅੱਡੀ ਟੱਪਾ। ਸੋ ਬੈਕ ਟੂ ਬੈਕ ਪੰਜਾਬੀ ਗੀਤਾਂ ਦਾ ਆਨੰਦ ਮਾਣੋਗੇ ਠੀਕ 9 ਵਜੇ ਤੱਕ, ਔਰ 9 ਵਜੇ ਆਗਾਜ਼ ਹੋਏਗਾ ਤੁਹਾਡੇ ਔਰ ਮੇਰੇ ਸਭ ਦੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ, ਸ਼ਾਇਰੀ, ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ ਤਾਂ ਤੁਸੀਂ ਉਸਦੀਆਂ ਚੰਦ ਲਾਈਨਾਂ ਬੋਲ ਕੇ, ਗਾ ਕੇ, ਲਿਖ ਕੇ ਸਾਨੂੰ ਭੇਜ ਸਕਦੇ ਹੋ। ਜਾਂ ਫਿਰ ਕੋਈ ਤੁਹਾਡੇ ਕੋਲ ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚ ਸਾਂਭੀਆਂ ਹੋਈਆਂ ਕੋਈ ਯਾਦਾਂ, ਕੋਈ ਇਤਿਹਾਸ ਨਾਲ ਸੰਬੰਧਿਤ ਤੁਹਾਡੀ ਕੋਈ ਖਾਸ ਯਾਦ ਹੈ, ਜਾਂ ਫਿਰ ਤੁਹਾਡੇ ਕੋਈ ਪਿੰਡ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ ਕੋਈ ਇਤਿਹਾਸਿਕ ਜਗ੍ਹਾ ਹੈ, ਤੁਸੀਂ ਉਸਦਾ ਇਤਿਹਾਸ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਔਰ ਜੇਕਰ ਤੁਸੀਂ ਦਿਮਾਗੀ ਕਸਰਤ ਕਰਾਉਣ ਵਾਲੀ ਕੋਈ ਤੁਹਾਡੇ ਕੋਲ ਬੁਜ਼ਾਰਤ ਹੈ, ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਵਾਜ਼ ਦੇ ਨਾਲ ਸਾਡੇ ਦੋਸਤ ਹੱਸਣ ਮੁਸਕਰਾਉਣ, ਤਾਂ ਤੁਸੀਂ ਉਹ ਹੱਸਦਾ ਹੋਇਆ ਮੁਸਕਰਾਉਂਦਾ ਹੋਇਆ ਚੁਟਕਲਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਔਰ ਖਾਸ ਕਰ ਜਿਹੜੇ ਦੋਸਤ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਦੇਰ ਬਾਅਦ ਹਾਜ਼ਰੀ ਲਗਾਉਂਦੇ ਨੇ, ਉਹਨਾਂ ਨੂੰ ਬੇਨਤੀ ਕਿ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪ ਵੀ ਹਾਜ਼ਰੀ ਲਗਾਇਆ ਕਰੋ, ਔਰ ਆਪਣੇ ਹੋਰਨਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸਿਆ ਕਰੋ, ਤਾਂ ਜੋ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਣ, ਔਰ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਜਿਹੜਾ ਸਮਾਂ ਉਹਦੇ ਬਾਰੇ ਜਿਹੜਾ ਆ ਉਹਦਾ ਵਧਾਉਣ ਦੇ ਬਾਰੇ ਜਿਹੜੀ ਆ ਅਸੀਂ ਕੁਝ ਉਪਰਾਲਾ ਕਰ ਸਕਦੇ ਹਾਂ। ਸੋ ਇਹ ਸਭ ਕੁਝ ਤੁਹਾਡੇ ਸਹਿਯੋਗ ਦੇ ਨਾਲ ਹੀ ਹੋ ਸਕਦਾ। ਜੇਕਰ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਹੋ, ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਹੋਰ ਵੀ ਜ਼ਿਆਦਾ ਬਿਹਤਰੀਨ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਰਹਾਂਗੇ। ਫਿਲਹਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੱਸੀ ਸਿੱਧੂ ਦੀ ਖੂਬਸੂਰਤ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦੇ ਨਾਲ, ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ, ਗੀਤਾਂ ਦੇ ਇਸ ਸਫ਼ਰ ਤੋਂ ਬਾਅਦ ਠੀਕ 9 ਵਜੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ।

ਚੋਰੀ ਅੱਖੀ ਤੂੰ ਤੱਕ ਤੇ ਨਾ ਨਾ ਪਾ ਦੁਨੀਆ ਨੂੰ ਸ਼ੱਕ ਤੇ ਨਾ ਨਾ ਇਸ਼ਕ ਦੇ ਰਾਹੀਂ ਪੈ ਗਿਆ ਏ ਜੇ ਇਸ਼ਕ ਦੇ ਰਾਹੀਂ ਪੈ ਗਿਆ ਏ ਜੇ ਹੁਣ ਦਿਲਾ ਤੂੰ ਥੱਕ ਤੇ ਨਾ ਨਾ ਮੁੜ ਜਾ ਤੈਨੂੰ ਆਖਾਂ ਮੁੜ ਜਾ ਤੈਨੂੰ ਆਖਾਂ ਮੋੜਾਂ ਉੱਤੇ ਡੱਕ ਤੇ ਨਾ ਨਾ ਸਾਡਾ ਪਿਆਰ ਤੂੰ ਨਿੱਤ ਅਜ਼ਮਾਏ ਸਾਡਾ ਪਿਆਰ ਤੂੰ ਨਿੱਤ ਅਜ਼ਮਾਏ ਤੈਨੂੰ ਸੱਜਣਾ ਪੱਕ ਤੇ ਨਾ ਨਾ ਚੋਰ ਅੱਖੀ ਤੂੰ ਤੱਕ ਤੇ ਨਾ ਨਾ ਪਾ ਦੁਨੀਆ ਨੂੰ ਸ਼ੱਕ ਤੇ ਨਾ ਨਾ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ 102.7 FM Rainbow 103.6 MHz ਨਾਲ ਦੀ ਨਾਲ ਨਿਊ ਜ਼ੋਨ AIR ਐਪ ਵਾਲੇ ਦੋਸਤਾਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਜੀ ਸਟੂਡੀਓ ਘੜੀ 'ਚ ਸਮਾਂ 9:06 ਔਰ 35 ਸੈਕਿੰਡ ਹੋ ਚੁੱਕੇ ਨੇ ਔਰ ਆਗਾਜ਼ ਹੋ ਚੁੱਕਾ ਹੈ ਤੁਹਾਡਾ ਮੇਰਾ ਸਭ ਦਾ ਫੇਵਰੇਟ ਵਾਲਾ ਪ੍ਰੋਗਰਾਮ ਦਾ ਜਿਹਦਾ ਨਾਮ ਹੈ ਦਿਲ ਆਪਣਾ ਪੰਜਾਬੀ ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਦੇ ਹੋ ਇਸ ਪ੍ਰੋਗਰਾਮ 'ਚ ਜਨਾਬ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਚੰਗਾ ਲਿਖਦੇ ਹੋ ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਨਜ਼ਮ ਸ਼ਾਇਰੀ ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ ਉਸ ਦੀਆਂ ਚੰਦ ਲਾਈਨਾਂ ਬੋਲ ਕੇ ਗਾ ਕੇ ਲਿਖ ਕੇ ਸਾਨੂੰ ਭੇਜ ਸਕਦੇ ਹੋ ਔਰ ਜੇਕਰ ਤੁਹਾਡੇ ਲਾਗੇ ਤੁਹਾਡੇ ਆਸ ਪੜੋਸ ਦੇ ਵਿੱਚ ਕੋਈ ਅਜਿਹਾ ਟੈਲੈਂਟ ਹੈ ਜਿਹੜਾ ਚੰਗਾ ਲਿਖਦਾ ਹੈ ਜਿਹੜਾ ਚੰਗਾ ਗਾਉਂਦਾ ਹੈ ਤਾਂ ਤੁਸੀਂ ਉਸ ਸੱਜਣ ਮਿੱਤਰ ਦੀ ਆਵਾਜ਼ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਚਾਹੇ ਤੁਸੀਂ ਉਹਨਾਂ ਦੀ ਆਵਾਜ਼ ਰਿਕਾਰਡ ਕਰਕੇ ਭੇਜ ਸਕਦੇ ਹੋ ਜਾਂ ਫਿਰ ਉਹਨਾਂ ਦੀ ਲਿਖਤ ਆਪ ਬੋਲ ਕੇ ਬਕਾਇਦਾ ਉਹਨਾਂ ਦਾ ਨਾਮ ਦੱਸ ਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸੋ ਜੇਕਰ ਤੁਸੀਂ ਹਸਾਉਣਾ ਚਾਹੁੰਦੇ ਹੋ

ਕਿਸੇ ਨੂੰ ਆਪਣੇ ਸੱਜਣ ਮਿੱਤਰ ਨੂੰ ਹਸਾਉਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਵੀ ਤੁਹਾਡੀ ਗੱਲਬਾਤ ਦੇ ਨਾਲ ਕੋਈ ਹੱਸੇ, ਕਿਸੇ ਦੇ ਬੋਲਾਂ ਦੇ ਉੱਪਰ ਮੁਸਕਾਨ ਆਏ ਤਾਂ ਤੁਸੀਂ ਹੱਸਦਾ ਹਸਾਉਂਦਾ ਹੋਇਆ ਕੋਈ ਜੋਕ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਕੋਈ ਚੁਟਕਲਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਔਰ ਦਿਮਾਗੀ ਕਸਰਤ ਕਰਾਉਣ ਵਾਲੀ ਕੋਈ ਬੁਝਾਰਤ, ਕੋਈ ਅਖਾਣ, ਕੋਈ ਮੁਹਾਵਰਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਔਰ ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਤੁਹਾਡੀਆਂ ਕੁਝ ਉਹ ਮਿੱਠੀਆਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ, ਜਾਂ ਫਿਰ ਤੁਹਾਡੇ ਪਿੰਡ ਦਾ, ਤੁਹਾਡੇ ਸ਼ਹਿਰ ਦਾ ਕੋਈ ਇਤਿਹਾਸਿਕ ਪਿਛੋਕੜ, ਤੁਹਾਡੇ ਲਾਗੇ ਕੋਈ ਇਤਿਹਾਸਿਕ ਜਗ੍ਹਾ ਹੈ, ਇਤਿਹਾਸਿਕ ਸਥਾਨ ਹੈ ਜਿਹਦੇ ਬਾਰੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਹੋਰਨਾਂ ਦੋਸਤਾਂ ਮਿੱਤਰਾਂ ਨੂੰ ਵੀ, ਸਾਡੇ ਐਫ ਐਮ ਰੇਨਬੋ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਸ ਥਾਂ ਦੇ ਬਾਰੇ ਪਤਾ ਹੋਣਾ ਚਾਹੀਦਾ, ਅਤੇ ਤੁਸੀਂ ਸਾਨੂੰ ਉਹ ਵੀ ਦੱਸ ਸਕਦੇ ਹੋ। ਸੋ ਫਿਲਹਾਲ ਮੈਂ ਇੱਕ ਬੁਝਾਰਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਔਰ ਇਸ ਬੁਝਾਰਤ ਦਾ ਜਵਾਬ ਵੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9855 10 10 27 'ਤੇ ਦੇ ਸਕਦੇ ਹੋ। ਸੋ ਬੁਝਾਰਤ ਹੈ, ਤਿੰਨ ਭੈਣਾਂ ਇੱਕ ਮਦਰੀ ਦੋ ਲੰਬੀਆਂ, ਇੱਕ ਸਹਿਜ ਨਾਲ ਤੁਰਦੀ ਜਾਵੇ, ਮਦਰੀ ਚੱਲਦੀ ਮੱਠੀ ਚਾਲ, ਤੀਜੀ ਤੁਰਦੀ ਜਿਵੇਂ ਤੂਫਾਨ। ਸੋ ਇੱਕ ਵਾਰ ਫਿਰ ਤੋਂ, ਤਿੰਨ ਭੈਣਾਂ ਇੱਕ ਮਦਰੀ ਦੋ ਲੰਬੀਆਂ, ਇੱਕ ਸਹਿਜ ਨਾਲ ਤੁਰਦੀ ਜਾਵੇ, ਮਦਰੀ ਚੱਲਦੀ ਮੱਠੀ ਚਾਲ, ਤੀਜੀ ਤੁਰਦੀ ਜਿਵੇਂ ਤੂਫਾਨ। ਸੋ ਇਸ ਬੁਝਾਰਤ ਦਾ ਜਵਾਬ ਤੁਸੀਂ ਸਾਨੂੰ 9855 10 10 27 'ਤੇ ਦੇ ਸਕਦੇ ਹੋ, ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ, ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਜਿਹੜਾ ਇਹ ਮੈਸੇਜ ਪਹੁੰਚਾ ਸਕਦੇ ਹੋ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਹੋਵੋ। ਸੋ ਫਿਲਹਾਲ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਹੋਇਆ, ਇੱਕ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਹੋਇਆ। ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਕਹਿੰਦੇ ਨੇ ਕਿ ਜ਼ਿੰਦਗੀ ਦੇ ਮੈਂ ਕੁਝ ਖੂਬਸੂਰਤ ਪਲ ਜਿਹੜੇ ਨੇ ਆਪਣੇ ਖਾਸ ਸੱਜਣਾ ਮਿੱਤਰਾਂ ਦੇ ਨਾਲ ਗੁਜ਼ਾਰੇ ਨੇ, ਪਰ ਲੋਕ ਉਹਨਾਂ ਨੂੰ ਵਕਤ ਕਹਿੰਦੇ ਨੇ, ਪਰ ਮੈਂ ਉਹਨਾਂ ਨੂੰ ਜ਼ਿੰਦਗੀ ਕਹਿੰਦਾ। ਸੋ ਬਾਕੀ ਜ਼ਿੰਦਗੀ ਵੀ ਉਹਨਾਂ ਦੇ ਨਾਲ ਹੀ ਲੱਗ ਸੋਹਣੀ ਲੱਗਦੀ ਹੈ, ਜਿਹੜੇ ਤੁਹਾਡੇ ਰੂਹ ਤੋਂ ਹਾਣੀ ਹੋਣ, ਜਿਹੜੇ ਤੁਹਾਡੇ ਰੂਹਾਂ ਦੇ ਮਹਿਰਮ ਹੋਣ, ਦਿਲ ਦੇ ਮਹਿਰਮ ਹੋਣ, ਜਿਹੜੇ ਤੁਹਾਡੀ ਦਿਲ ਦੀ ਗੱਲ ਜਾਣਦੇ ਹੋਣ, ਉਹਨਾਂ ਸੱਜਣਾ ਮਿੱਤਰਾਂ ਦਾ ਜ਼ਿੰਦਗੀ ਦੇ ਵਿੱਚ ਹੋਣਾ ਹੀ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਂਦਾ ਹੈ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚ ਚੁੱਕਿਆ ਹੋਇਆ ਪ੍ਰੋਗਰਾਮ ਦੇ ਵਿੱਚ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਪਹਿਲਾ ਵੋਇਸ ਮੈਸੇਜ ਦੇ ਨਾਲ ਕੌਣ ਜਨਾਬ ਐਂਟਰੀ ਮਾਰ ਚੁੱਕੇ ਨੇ, ਆਓ ਸੁਣਦੇ ਹਾਂ ਜੀ।

0: ਜੀ ਦੁਬਾਰਾ ਸੁਣਦੇ ਹਾਂ ਕਿ ਮੈਸੇਜ ਕਿਹਨਾਂ ਦੋਸਤਾਂ ਦਾ ਹੈ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਐਤਵਾਰ ਦੀ ਰਾਮ ਰਾਮ ਆਖਦਾ ਹੈ, ਸਵੀਕਾਰ ਕਰਿਆ ਜੀ। ਅੱਜ ਰੇਡੀਓ ਰੇਨਬੋ ਦੇ ਮੋਰਚੇ ਦੀ ਕਮਾਨ ਸੰਭਾਲਣ ਦਾ ਜਿੰਮਾ ਉਸ ਆਰਜਨ ਦਿੱਤਾ ਗਿਆ ਜਿਨ੍ਹਾਂ ਦੀ ਪੰਜਾਬੀ ਬੋਲੀ ਬੜੀ ਸੁਥਰੀ ਤੇ ਸੁਨੱਖੀ ਹੈ। ਉਹਨਾਂ ਦਾ ਨਾਮ ਲਲਿਤ ਸੋਨੀ ਜੀ ਹੈ। ਲਲਿਤ ਸੋਨੀ ਜੀ, ਆਪ ਜੀ ਨੂੰ ਜੀਆਂ ਆਖਦਾ ਹਾਂ ਅਤੇ ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ
0: ਜੀ। ਬਹੁਤ ਬਹੁਤ ਸ਼ੁਕਰੀਆ।
1: ਵੰਦਨਾ ਪ੍ਰੋਗਰਾਮ ਵਿੱਚ ਸਾਨੂੰ ਸਾਰਿਆਂ ਨੂੰ ਭਗਤੀ ਨਾਲ ਜੋੜਿਆ ਤੇ ਗੁੱਡ ਮਾਰਨਿੰਗ ਲੰਦਰ ਵਿੱਚ ਫੀਫਾ ਦੀ ਜਾਣਕਾਰੀ, ਮੌਸਮ ਦੀ ਜਾਣਕਾਰੀ ਤੇ ਮਹਿਲਾ ਕ੍ਰਿਕਟ ਬਾਰੇ ਵੀ ਜਾਣਕਾਰੀ ਦਿੱਤੀ ਤੇ ਮਹਿਲਾ ਕ੍ਰਿਕਟ ਨੂੰ ਸ਼ੁਭਕਾਮਨਾਵਾਂ ਦੇ ਕੇ ਮੋਟੀਵੇਟ ਕੀਤਾ। ਅੱਜ ਆਪ ਜੀ ਨਾਲ ਇੱਕ ਬੁੱਲੇ ਸ਼ਾਹ ਜੀ ਦੀ ਗੱਲ ਸਾਂਝੀ ਕਰਨ ਜਾ ਰਿਹਾ ਹਾਂ। ਮੈਨੂੰ ਆਪਣੇ ਕੰਨ ਉਧਾਰੇ ਦਿਓ ਜੀ। ਬੁੱਲੇ ਸ਼ਾਹ ਜੀ ਮਸਤੀ ਵਿੱਚ ਬੈਠੇ ਹੋਏ ਸੀ। ਮਸਤੀ ਵਿੱਚ ਪਤਾ ਨਹੀਂ ਦਿਮਾਗ 'ਚ ਕੀ ਵਿਚਾਰ ਆਇਆ ਤੇ ਉਹਨਾਂ ਦੇ ਮੂੰਹ 'ਚੋਂ ਬੇਸਾਖਤਾ ਹੀ ਇਹ ਗੱਲ ਨਿਕਲੀ, ਅਗਲੀ ਤੋਂ ਨਾ ਪਿਛਲੀ ਤੋਂ ਮੈਂ ਸਦਕੇ ਜਾਵਾਂ ਵਿਚਲੀ ਤੋਂ। ਉਹਨਾਂ ਦੇ ਕੋਲੋਂ ਤਿੰਨ ਔਰਤਾਂ ਲੰਘਦੀਆਂ ਪਈਆਂ ਸੀ। ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤੇ ਵਿਗੜ ਗਈਆਂ ਤੇ ਬੁੱਲੇ ਸ਼ਾਹ ਨੂੰ ਬੁਰਾ ਭਲਾ ਕਹਿਣ ਲੱਗ ਪਈਆਂ। ਜਦੋਂ ਬੁੱਲੇ ਸ਼ਾਹ ਜੀ ਦੀ ਤਾੜੀ ਖੁੱਲੀ ਤੇ ਉਹ ਬੋਲੇ, ਬੀਬੀ ਉਹ ਕੀ ਹੋਇਆ? ਔਰਤਾਂ ਬੋਲੀਆਂ, ਅਸੀਂ ਤਿੰਨ ਸਹੇਲੀਆਂ ਹਾਂ, ਤੁਸੀਂ ਇਹ ਕਿਉਂ ਆਖਿਆ ਕਿ ਅਗਲੀ ਔਰਤ ਵੀ ਚੰਗੀ ਨਹੀਂ ਲੱਗਦੀ ਤੇ ਪਿਛਲੀ ਔਰਤ ਵੀ ਚੰਗੀ ਨਹੀਂ ਲੱਗਦੀ, ਬਸ ਵਿਚਕਾਰਲੀ ਔਰਤ ਤੋਂ ਸਦਕੇ ਜਾ ਰਹੇ ਹੋ? ਬੁੱਲੇ ਸ਼ਾਹ ਜੀ ਬੋਲੇ, ਉਹ ਬੀਬੀ ਉਹ ਮੈਂ ਤੇ ਤੁਹਾਨੂੰ ਵੇਖਿਆ ਤੱਕ ਨਹੀਂ। ਔਰਤਾਂ ਫਿਰ ਬੋਲੀਆਂ, ਫਿਰ ਇਸ ਗੱਲ ਦਾ ਮਤਲਬ ਕੀ ਏ? ਬੁੱਲੇ ਸ਼ਾਹ ਜੀ ਬੋਲੇ, ਇਹ ਗੱਲ ਕਹਿਣ ਤੋਂ ਇਹ ਭਾਵ ਹੈਗਾ ਏ ਕਿ ਨਾ ਤੇ ਪਹਿਲੀ ਉਮਰ ਬਚਪਨ ਵਾਲੀ ਵਧੀਆ ਏ ਤੇ ਨਾ ਹੀ ਪਿਛਲੀ ਉਮਰ ਬੁਢਾਪੇ ਵਾਲੀ ਵਧੀਆ ਏ। ਬੁਢਾਪੇ ਦੀ ਉਮਰ ਵਿੱਚ ਬਿਮਾਰੀਆਂ ਲੱਗ ਜਾਂਦੀਆਂ, ਹੱਥ ਪੈਰ ਕੰਮ ਨਹੀਂ ਕਰਦੇ। ਉਮਰ ਜਵਾਨੀ ਵਾਲੀ ਜੋ ਵਿਚਲੀ ਉਮਰ ਹੈ ਉਹ ਵਧੀਆ ਹੈ। ਇਸ ਉਮਰ ਵਿੱਚ ਘਰ ਗ੍ਰਿਸ਼ਤੀ ਨੂੰ ਵੀ ਸੰਭਾਲਦਾ ਹੈ ਤੇ ਆਪਣੇ ਰੱਬ ਦਾ ਨਾਮ ਵੀ ਜਪ ਸਕਦਾ ਹੈ। ਤਿੰਨਾਂ ਔਰਤਾਂ ਨੂੰ ਸਮਝ ਆਈ ਤੇ ਉਹ ਫਿਰ ਉਹ ਗਈਆਂ। ਉੱਥੇ ਇਹ ਗੱਲ ਹੋਰ ਚੰਗੀ ਤਰ੍ਹਾਂ ਸਮਝ ਆ ਜਾਵੇ। ਚਾਰ ਲਾਈਨਾਂ ਸੁਣੋ ਜੀ। ਭਜਨ ਕਰ ਉਮਰ ਜਵਾਨੀ ਮੇ ਬੁੜਾਪਾ।

0: बुढ़ापे में बहरे हो जाओगे, भजन तुम सुन ना पाओगे। भजन सुनो उम्र जवानी में बुढ़ापा किसने देखा है, बुढ़ापे में लंगड़े हो जाओगे, तीर्थ तुम कर ना पाओगे। तीर्थ कर उम्र जवानी में बुढ़ापा किसने देखा है, बुढ़ापे में अंधे हो जाओगे, दर्श तुम कर न पाओगे। दर्श करो उम्र जवानी में बुढ़ापा किसने देखा है। श्वास श्वास सिमरो गोविंद, मन अंतर की उतरे चिंत, रब रखा रब रखा रब रखा।
1: जी उदय चंद्र जी, बहुत बहुत शुक्रिया। ਤੁਸੀਂ ਪ੍ਰੋਗਰਾਮਾਂ ਦਾ ਸਾਰ ਦਾ ਬਿਆਨ ਕਰਦੇ ਹੋਏ ਨਾਲ ਦੀ ਨਾਲ ਜਿਹੜਾ ਤੁਸੀਂ ਮੋਟੀਵੇਟ ਕਰਕੇ ਜਾਂਦੇ ਹੋ, ਬਾ ਕਮਾਲ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਬਾਕੀ ਜਵਾਨੀ ਜਿਹੜੀ ਹੈ ਇਸ ਵਕਤ, ਉਹਨੂੰ ਚੰਗੇ ਲੇਖੇ ਚੰਗੇ ਕੰਮ ਦੇ ਵਿੱਚ ਲਾਉਣਾ ਜਿਹੜਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਨਸ਼ਿਆਂ ਤੋਂ ਗੁਰੇਜ਼ ਕਰਦੇ ਹੋਏ ਖੇਡਾਂ ਦੇ ਵੱਲ, ਪੜ੍ਹਾਈ ਦੇ ਵੱਲ, ਔਰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣਨ ਦੇ ਵੱਲ ਜ਼ਿਆਦਾ ਫੋਕਸ ਹੋਣਾ ਚਾਹੀਦਾ ਹੈ। ਸੋ ਜਵਾਨੀ ਦੇ ਵਿੱਚ ਕੀਤੀ ਹੋਈ ਮਿਹਨਤ ਬੁਢਾਪੇ ਦੇ ਵਿੱਚ ਜਿਹੜੀ ਹੈ ਤੁਹਾਡੇ ਕੰਮ ਆਏਗੀ। ਜਵਾਨੀ ਦੇ ਵਿੱਚ ਬਣਾਇਆ ਹੋਇਆ ਨਾਮ ਤਾਂ ਉਮਰ ਤੁਹਾਡੇ ਨਾਲ ਰਹੇਗਾ, ਜਵਾਨੀ ਦੇ ਵਿੱਚ ਜਿਹੜੀ ਕੀਤੀ ਹੋਈ ਮਿਹਨਤ ਉਹ ਤੁਹਾਡੀ ਬਾਕੀ ਲੋਕਾਂ ਦੇ ਲਈ ਮਿਸਾਲ ਬਣੇਗੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਦੇਖਦੇ ਹਾਂ ਦੋਸਤ ਕੀ ਕਹਿ ਰਹੇ ਨੇ ਇਸ ਵੋਇਸ ਮੈਸੇਜ ਵਿੱਚ।
2: ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਜੀ।
2: ਮੇਰੀ ਵਾਈਫ ਸ਼ਰਮਜੀਤ ਕੌਰ ਗਿੱਲ
1: ਜੀ।
2: ਐਫਐਮ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਆਦਾ ਨਮਸਕਾਰ। ਤੇ ਸਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਉਂਦੇ ਹੈ, ਬਹੁਤ ਵਧੀਆ ਪ੍ਰੋਗਰਾਮ ਕਰਦੇ ਹੈ, ਤੁਹਾਡੀ ਸ਼ੈਰੋ ਸ਼ਾਇਰੀ ਦਿਲ ਨੂੰ ਛੂਹ ਜਾਂਦੀ ਹੈ। ਤੇ ਏਦਾਂ ਹੀ ਆਉਂਦੇ ਰਹੋ ਤੇ ਸ਼ੈਰੋ ਸ਼ਾਇਰੀ ਕਰਦੇ ਰਹੋ ਤੇ ਸਾਨੂੰ ਸੁਣਾਉਂਦੇ ਰਹੋ। ਇੱਕ ਛੋਟਾ ਜਿਹਾ ਸੌਂਗ
1: ਜੀ ਜੀ ਆਉਣ ਦਿਓ।
2: ਮੰਡੀ ਵਿੱਚ ਜਾ ਕੇ ਚੇਤਾ ਘਰ ਦਾ ਭੁਲਾਇਆ।

0: ਦਿਲ ਨੂੰ ਟਿਕਾਣੇ ਰੱਖ ਕਾਹਦੇ ਤੋਂ ਡੋਲਾਉਂਦੀ ਤੇਰਾ ਬਿੰਦ ਵੀ ਨਾ ਭੁੱਲਦਾ ਖਿਆਲ ਨੀ ਮਜਾਜਣੇ ਮਜਾਜਣੇ ਔਖੀ ਸੌਖੀ ਕੱਟ ਦੀ ਨਚਾਰਨੀ ਮਜਾਜਣੇ ਔਖੀ ਸੌਖੀ ਕੱਟ ਦੀ ਨਚਾ ਬੂਝਿਆ ਚ ਰਾਗ ਵਾਂਗੂ ਰਹਿੰਦਾ ਸਦਾ ਮੁੱਖ ਹੋ ਗਿਆ ਜਦੋਂ ਦਾ ਸਾਥੋਂ ਵੱਖ ਵੇ ਹੋ ਗਿਆ ਜਦੋਂ ਦਾ ਸਾਥੋਂ ਵੱਖ ਵੇ ਮਿੱਠੀ ਮਿੱਠੀ ਠੰਡ ਲੱਗੇ ਕੱਲੀ ਨੂੰ ਰਜਾਈ ਵਿੱਚ ਲੱਗੇ ਪੈੜੀ ਚੰਦਰੀ ਨਾ ਅੱਖ ਵੇ ਲੱਗੇ ਪੈੜੀ ਚੰਦਰੀ ਨਾ ਅੱਖ ਵੇ ਭੈਣ ਜੋਤ ਕਾਲਾ ਰਾਹਾਂ ਤੱਕ ਦੀ ਦਲੀਜਾ ਵੱਲ ਆਊ ਅੱਜ ਮੇਰਾ ਸਰਦਾਰ ਪੱਲੇਦਾਰਾ ਵੇ ਪੱਲੇਦਾਰਾ ਬੋਲਣਾ ਆਸਾਨੀ ਤੇਰੇ ਨਾ ਜਿੰਨੇ ਦਿਨ ਹੁੰਦਾ ਬਿਲੋ ਸੀਜਨ ਦਾ ਟਾਈਮ ਕਦੇ ਸੋਹਣੀਏ ਸਵਾਬ ਨਾਲ ਨਾਈਦਾ ਸੋਹਣੀਏ ਸਵਾਬ ਨਾਲ ਨਾਈਦਾ ਜਦੋਂ ਕਿਤੇ ਲੱਗੇ ਨਹਾਉਣ ਦਾ ਨਾ ਟਾਈਮ ਵਾੜ ਲਿਬੜੇ ਰਜਾਈਆਂ ਵਿੱਚ ਜਾਈਦਾ ਲਿਬੜੇ ਰਜਾਈਆਂ ਵਿੱਚ ਜਾਈਦਾ ਇੱਕ ਦੂਜੇ ਤਾਈਂ ਪੈਰੇ ਚੰਦਰੇ ਮਖੌਲ ਕਰ ਅਸੀਂ ਤਾਂ ਵਖਤ ਲੈਂਦੇ ਸਾਰਨੀ ਮਜਾਜਣੇ ਮਜਾਜਣੇ ਔਖੀ ਸੌਖੀ ਕੱਟ ਦੀ ਨਚਾਰਨੀ ਮਜਾਜਣੇ ਔਖੀ ਸੌਖੀ ਕੱਟ ਦੀ ਨਚਾਰ
1: ਜੀ ਮੈਂ ਕਿ ਮਜਾਜਣ ਜਿਹੜਾ ਆ ਦੋ ਚਾਰ ਦਿਨ ਔਖੇ ਕੱਟ ਲੇਗੀ ਪਰ ਜਿਹੜਾ ਆ ਜਿੱਦਾਂ ਤੁਸੀਂ ਦੱਸਦੇ ਪਏ ਹੋ ਵੀ ਕਈ ਕਈ ਮਹੀਨੇ ਤੁਸੀਂ ਨਹਾਉਂਦੇ ਨਹੀਂ ਹੈ ਇਸ ਕਰਕੇ ਫਿਰ ਮਜਾਜਣ ਜਿਹੜੀ ਆ ਤੁਹਾਡੇ ਕੋਲੋਂ ਦੂਰ ਭੱਜ ਜਾਏਗੀ ਸੋ ਛੇਤੀ ਛੇਤੀ ਨਾ ਲਿਆ ਕਰੋ ਜਨਾਬ ਗਰਮੀ ਬਹੁਤ ਹੈ ਸੋ 102.7 FM ਰੇਨਬੋ ਦੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਆਪਣੇ ਦੋਸਤ ਲਲਿਤ ਦੇ ਨਾਲ ਅਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰੇ ਮੈਸੇਜ ਸਾਡੇ ਤੱਕ ਪਹੁੰਚ ਚੁੱਕੇ ਨੇ ਨਾਲ ਦੀ ਨਾਲ ਦੱਸ ਦਈਏ ਕਿ ਸਾਡੇ ਦੋਸਤ ਸਾਨੂੰ ਬਹੁਤ ਦੂਰੋਂ ਦੂਰੋਂ ਮੈਸੇਜ ਕਰ ਰਹੇ ਨੇ ਔਰ ਤੁਸੀਂ ਵੀ ਜਨਾਬ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਚੰਗਾ ਲਿਖਦੇ ਹੋ ਚੰਗਾ ਗਾਉਂਦੇ ਹੋ ਜਾਂ ਫਿਰ ਕਿਸ ਦਾ ਲਿਖਿਆ ਗੀਤ ਕਵਿਤਾ ਨਜ਼ਮ ਸ਼ਾਇਰੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਉਸ ਦੀਆਂ ਚੰਦ ਲਾਈਨਾਂ ਬੋਲ ਕੇ ਗਾ ਕੇ ਸਾਡੇ ਤੱਕ ਪਹੁੰਚਾ ਸਕਦੇ ਹੋ ਔਰ ਤੁਹਾਡੇ ਕੋਲ ਕੋਈ ਬੁਜ਼ਾਰਤ ਹੈ ਤਾਂ ਤੁਸੀਂ ਉਸ ਬੁਜ਼ਾਰਤ ਨੂੰ ਸਾਂਝਾ ਕਰ ਸਕਦੇ ਹੋ ਔਰ ਜਿਹੜੀ ਬੁਜ਼ਾਰਤ ਮੈਂ ਪਾਈ ਸੀ ਉਹਦਾ ਜਵਾਬ ਤੁਸੀਂ ਦੇ ਸਕਦੇ ਹੋ

ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਇਸ ਮੈਸੇਜ ਨੂੰ ਰੀਡ ਕਰਦੇ ਹਾਂ ਅਤੇ ਉਸ ਤੋਂ ਬਾਅਦ ਚੱਲਾਂਗੇ ਇੱਕ ਖੂਬਸੂਰਤ ਗੀਤ ਵੱਲ। ਸਰ ਰਾਮ ਪਿਆਰੀ ਰਾਣੀ ਗੁਰਮੀਤ ਦੀਪਾ ਪਿੰਡ ਕਰਮਗੜ੍ਹ ਛਤਰਾਂ ਤੋਂ ਮੈਸੇਜ ਭੇਜ ਰਹੇ ਹਾਂ ਜੀ। ਸਾਡਾ ਮੈਸੇਜ ਜ਼ਰੂਰ ਪੇਸ਼ ਕਰਿਓ, ਸਤਿ ਸ਼੍ਰੀ ਅਕਾਲ। ਤੁਸੀਂ ਲਿਖ ਦਿੱਤਾ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ। ਸੋ ਮੈਡਮ ਜੀ ਨਹੀਂ, ਇੱਧਰ ਸਰ ਜੀ ਬੈਠੇ ਹੋਏ ਨੇ। ਚਲੋ ਤੁਹਾਡਾ ਮੈਸੇਜ ਸਾਡੇ ਤੱਕ ਪਹੁੰਚ ਗਿਆ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹਨਾਂ ਨੇ ਲਿਖਿਆ ਹੈ ਵੀ ਕਿਸੇ ਦੀਆਂ ਗੱਲਾਂ ਨੂੰ ਦਿਲ 'ਤੇ ਲਗਾਉਣ ਦੀ ਬਜਾਏ ਆਪਣੇ ਮਕਸਦ 'ਤੇ ਧਿਆਨ ਲਗਾਓ, ਲੋਕ ਤਾਂ ਕਮੀਆਂ ਲੱਭਣਗੇ ਹੀ। ਸੋ ਬਾਕੀ ਸੱਚੀ ਗੱਲ ਹੈ ਵੀ ਆਪਣੇ ਜਿਹੜਾ ਤੁਸੀਂ ਕੰਮ ਕਰਦੇ ਹੋ ਉਸ ਕੰਮ ਦੇ ਉੱਪਰ ਪੂਰਾ ਧਿਆਨ ਲਗਾ ਕੇ ਕੰਮ ਕਰੋ ਅਤੇ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਲੋਕ ਤੁਹਾਨੂੰ ਉਦੋਂ ਵੀ ਕਹਿਣਗੇ ਜਦੋਂ ਤੁਸੀਂ ਕੰਮ ਦੀ ਸ਼ੁਰੂਆਤ ਕਰੋਗੇ, ਲੋਕ ਤੁਹਾਨੂੰ ਉਦੋਂ ਵੀ ਕਹਿਣਗੇ ਜਦੋਂ ਤੁਸੀਂ ਉਸ ਕੰਮ ਨੂੰ ਕਰ ਰਹੇ ਹੋਵੋਗੇ। ਪਰ ਜਦੋਂ ਤੁਸੀਂ ਉਸ ਕੰਮ ਦੇ ਵਿੱਚ ਸਫਲਤਾ ਹਾਸਲ ਕਰ ਲਓਗੇ, ਲੋਕ ਉਦੋਂ ਵੀ ਕਹਿਣਗੇ, ਪਰ ਉਹਨਾਂ ਦੇ ਕਹਿਣ ਦਾ, ਬੋਲਣ ਦਾ ਤਰੀਕਾ ਜਿਹੜਾ ਹੈ ਉਹ ਬਦਲ ਜਾਏਗਾ। ਸੋ ਇੱਕ ਹੋਰ ਵਿਚਾਰ ਇਹਨਾਂ ਨੇ ਭੇਜਿਆ ਵੀ ਕਿਸੇ ਨੂੰ ਖੁਸ਼ ਕਰਨ ਦੇ ਲਈ ਆਪਣੀ ਖੁਸ਼ੀ ਕਦੇ ਨਾ ਗਵਾਓ। ਜੋ ਤੁਹਾਡੀ ਕਦਰ ਕਰਦਾ ਹੈ ਉਹ ਤੁਹਾਨੂੰ ਕਦੇ ਇਕੱਲਾ ਮਹਿਸੂਸ ਨਹੀਂ ਹੋਣ ਦੇਵੇਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਵਾਕਈ ਜਿਹੜੇ ਇਨਸਾਨ ਤੁਹਾਨੂੰ ਦਿਲ ਤੋਂ ਚਾਹੁੰਦੇ ਨੇ ਉਹ ਤੁਹਾਨੂੰ ਕਦੇ ਵੀ ਆਪਣੇ ਤੋਂ ਦੂਰ ਨਹੀਂ ਜਾਣ ਦੇਣਗੇ, ਉਹ ਤੁਹਾਡੇ ਨਾਲ ਰਹਿਣਗੇ। ਬਾਕੀ ਅੱਜ ਜਿਹੜੀ ਅਸੀਂ ਗੱਲਬਾਤ ਕੀਤੀ ਆ, ਔਰ ਚਿੰਤਾ, ਡਿਪਰੈਸ਼ਨ, ਐਂਗਜ਼ਾਇਟੀ ਦੀ ਗੱਲ ਕੀਤੀ ਆ, ਉਹਦੇ ਵਿੱਚ ਵੀ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਇਹੀ ਦੱਸਿਆ ਕਿ ਜੇਕਰ ਇਨਸਾਨ ਇਕਲਾਪਾ ਰਹਿੰਦਾ ਹੈ, ਇਕੱਲਾ ਰਹਿੰਦਾ ਹੈ, ਤਾਂ ਉਸ ਇਨਸਾਨ ਨੂੰ ਜਿਹੜਾ ਆ ਸਮਝਣਾ ਚਾਹੀਦਾ, ਉਸ ਇਨਸਾਨ ਦੇ ਕੋਲ ਜਾ ਕੇ ਵਕਤ ਬਿਤਾਉਣਾ ਚਾਹੀਦਾ, ਉਸ ਇਨਸਾਨ ਨੂੰ ਕਦੇ ਵੀ ਇਕੱਲਾ ਨਹੀਂ ਛੱਡਣਾ ਚਾਹੀਦਾ। ਸੋ ਆਪਣਿਆਂ ਲਈ ਔਰ ਆਪਣੇ ਆਪ ਦੇ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ, ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ। ਇਸ ਕਰਕੇ ਇਸ ਨੂੰ ਹੱਸ ਖੇਡ ਕੇ ਜਿਹੜਾ ਆ ਬਿਤਾਇਆ ਜਾਣਾ ਚਾਹੀਦਾ, ਤਾਂ ਹੀ ਜ਼ਿੰਦਗੀ ਦਾ ਅਸੀਂ ਆਨੰਦ ਮਾਣ ਸਕਦੇ ਹਾਂ। ਫਿਲਹਾਲ ਅਗਲੇ ਖੂਬਸੂਰਤ ਗੀਤ ਦਾ ਆਨੰਦ ਤੁਸੀਂ ਮਾਣੋਗੇ ਗੁਰਦਾਸ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ, ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਦਿਲ ਆਪਣਾ ਪੰਜਾਬੀ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

0: 102.7 FM Rainbow 103.6 MHz ਦੀ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ ਔਰ ਸਟੂਡੀਓ ਘੜੀ ਤੇ ਸਮਾਂ ਜਨਾਬ 9:26 ਔਰ 20 ਸੈਕਿੰਡ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਅਜੇ ਵੀ ਤਕਰੀਬਨ ਸਾਡੇ ਕੋਲ 34 ਮਿੰਟ ਦਾ ਸਮਾਂ ਬਾਕੀ ਹੈ ਫਟਾਫਟ ਤੁਸੀਂ ਮੈਸੇਜ ਭੇਜ ਸਕਦੇ ਹੋ 9855 10 10 27 'ਤੇ ਸੋ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਵੀ ਜਦੋਂ ਤੁਸੀਂ ਮੈਸੇਜ ਭੇਜਦੇ ਹੋ ਵੀ ਪਲੀਜ਼ ਸਾਨੂੰ ਹੈਲੋ ਹਾਏ ਦਾ ਗੁੱਡ ਮੋਰਨਿੰਗ ਦਾ ਮੈਸੇਜ ਨਾ ਭੇਜਿਆ ਜਾਏ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਟੈਲੈਂਟ ਨੂੰ ਜਿਹੜਾ ਆ ਉਹ ਸਾਂਝਾ ਕਰੀਦਾ ਆ ਆਪਣੇ ਦੋਸਤਾਂ ਤੱਕ ਖਾਸ ਜਿਹੜਾ ਟੈਲੈਂਟ ਆ ਉਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਹੈ ਜੇਕਰ ਤੁਸੀਂ ਚੰਗਾ ਲਿਖਦੇ ਹੋ ਚੰਗਾ ਗਾਉਂਦੇ ਹੋ ਜਾਂ ਫਿਰ ਤੁਹਾਡੀਆਂ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਕੋਈ ਮਿੱਠੀਆਂ ਯਾਦਾਂ ਨੇ ਜਾਂ ਫਿਰ ਤੁਹਾਡੇ ਕੋਲ ਕੋਈ ਖਾਸ ਜਾਣਕਾਰੀ ਹੈ ਜਾਂ ਫਿਰ ਤੁਹਾਡੇ ਕੋਲ ਕੋਈ ਹਸਾਉਣ ਵਾਲਾ ਗੁਦਗੁਦਾਉਣ ਵਾਲਾ ਚੁਟਕਲਾ ਹੈ ਜਾਂ ਫਿਰ ਕੋਈ ਲੋਕ ਗੀਤ ਜਾਂ ਲੋਕ ਮੁਹਾਵਰੇ ਜਾਂ ਲੋਕ ਬੋਲੀਆਂ ਦੇ ਵਿੱਚ ਤੁਹਾਡੇ ਨੇ ਕੋਈ ਜ਼ਿਹਨ ਦੇ ਵਿੱਚ ਬੋਲੀਆਂ ਨੇ ਅਤੇ ਤੁਸੀਂ ਉਸ ਨੂੰ ਵੀ ਸਾਂਝਾ ਕਰ ਸਕਦੇ ਹੋ ਜਾਂ ਪੰਜਾਬੀ ਸੱਭਿਆਚਾਰ ਦੇ ਬਾਰੇ ਤੁਹਾਡਾ ਕੀ ਰਾਏ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਔਰ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਚੀਜ਼ਾਂ ਜੇਕਰ ਅਜੇ ਵੀ ਤੁਹਾਡੇ ਘਰ ਪਰਿਵਾਰ ਦੇ ਵਿੱਚ ਹੈ ਉਹ ਪੁਰਾਣੀਆਂ ਚੀਜ਼ਾਂ ਉਹਨਾਂ ਦੀ ਫੋਟੋਗ੍ਰਾਫ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਔਰ ਇੱਕ ਵੋਇਸ ਮੈਸੇਜ ਇੱਕ ਵੋਇਸ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਇੱਕ ਡਾਇਲੋਗ ਤੁਹਾਨੂੰ ਸੁਣਾਉਣ ਜਾ ਰਿਹਾ ਔਰ ਤੁਸੀਂ ਦੱਸਣਾ ਹੈ ਕਿ ਇਹ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ ਔਰ ਕਿਹੜੇ ਕਲਾਕਾਰਾਂ ਦੀ ਇਹ ਆਵਾਜ਼ ਹੈ ਆਓ ਸੁਣਦੇ ਹਾਂ
1: ਉਹ ਤੁਸੀਂ ਘਰ ਰਾਤੀ ਆਉਣਾ ਸੀ
2: ਰਾਤੀ ਚਾਚਾ ਕੀ ਕਹਿੰਦੇ ਆ ਵੀ ਡੁੱਬਦਾ ਸੂਰਜ ਵੇਖਣ ਚਲ ਗਏ ਮੁੜ ਕੇ ਸੂਰਜ ਆਪਣੇ ਘਰ ਜਾ ਕੇ ਸੌਂ ਗਿਆ ਸੀ ਆਪਣੇ ਘਰ ਜਾ ਕੇ ਸੌਂ ਗਏ ਉਹ ਕਮਲਿਓ ਸੂਰਜ ਨਹੀਂ ਕਿਤੇ ਜਾਂਦਾ ਜਦੋਂ ਇੱਥੇ ਡੁੱਬਦਾ ਤੇ ਕਿਸੇ ਹੋਰ ਮੁਲਕ ਚੜ ਜਾਂਦਾ ਉਹ ਅਸਲ ਚ ਧਰਤੀ ਜਿਹੜੀ ਆ ਸੂਰਜ ਦੇ ਆਲੇ ਦੁਆਲੇ ਘੁੰਮਦੀ ਆ ਇਹਨਾਂ ਨੂੰ ਯਕੀਨ ਹੀ ਨੀ ਧਰਤੀ ਘੁੰਮਦੀ ਚਾਚਾ ਜੇ ਧਰਤੀ ਘੁੰਮਦੀ ਉਹਦੇ ਹੀ

0: ਗਿਰਿਆ
1: ਕਰਤੀ ਤਾਂ ਸੱਚੀ ਘੁੰਮਦੀ ਆ ਚਾਚਾ ਪਹਿਲਾਂ ਤੇਰੇ ਕੋਈ ਗੱਲ ਮੰਨਦਾ ਨਹੀਂ ਹੁੰਦਾ ਹੁਣ ਤੇਰੇ ਕੋਲ ਚਾਰ ਪੈਸੇ ਆ ਗਏ ਹੁਣ ਜੋ ਮਰਜ਼ੀ ਮਨਾ ਲਾ ਹੈ ਹੁਣ ਤੂੰ ਕਹੇਂਗਾ ਘੁੰਮਦੀ ਤੇ ਘੁੰਮਦੀ ਆ ਤੂੰ ਕਹੇਂਗਾ ਖਲੋਤੀ ਤੇ ਖਲੋਤੀ
0: ਬੈਠੀਆਂ ਤਾਂ ਬੈਠੀਆਂ
1: ਹੁਣ ਤੂੰ ਕਹੇਂਗਾ ਨਾ ਸੌਂਦੀਆਂ ਤਾਂ ਸੌਂਦੀਆਂ
0: ਖੜੀਆਂ ਤਾਂ ਖੜੀਆਂ ਬੈਠੀਆਂ ਤਾਂ ਬੈਠੀਆਂ
2: ਜੀ ਦੋਸਤੋ ਦੱਸ ਸਕਦੇ ਹੋ ਕਿ ਇਹ ਆਵਾਜ਼ ਕਿਹਨਾਂ ਕਲਾਕਾਰਾਂ ਦੀ ਹੈ ਔਰ ਕਿਹੜੀ ਫਿਲਮ ਦੇ ਵਿੱਚੋਂ ਇਹ ਡਾਇਲੋਗ ਲਿਆ ਗਿਆ ਤੁਸੀਂ ਸਾਨੂੰ 9855 10 10 27 ਸਾਡਾ ਨੰਬਰ ਹੈ ਇਸ ਨੰਬਰ 'ਤੇ ਤੁਸੀਂ ਸਾਨੂੰ ਦੱਸ ਸਕਦੇ ਹੋ

0: ਸੋ ਇੱਕ ਹੋਰ ਵੋਇਸ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਔਰ ਇਸ ਵੋਇਸ ਮੈਸੇਜ ਦੇ ਵਿੱਚ ਸਾਨੂੰ ਕੀ ਲਿਖਿਆ ਹੈ ਆਓ ਦੇਖਦੇ ਹਾਂ। ਲਿਖਿਆ ਨੇ ਕਿ ਰਿਸ਼ਤਾ ਉਹ ਨਹੀਂ ਹੁੰਦਾ ਜੋ ਦੁਨੀਆ ਨੂੰ ਦਿਖਾਇਆ ਜਾਂਦਾ ਹੈ, ਰਿਸ਼ਤਾ ਉਹ ਹੁੰਦਾ ਹੈ ਜਿਹੜਾ ਦਿਲ ਤੋਂ ਨਿਭਾਇਆ ਜਾਂਦਾ ਹੈ। ਕਹਿੰਦੇ ਕਿ ਕਹਿਣ ਦੇ ਨਾਲ ਕੋਈ ਆਪਣਾ ਨਹੀਂ ਹੁੰਦਾ, ਆਪਣਾ ਉਹ ਹੁੰਦਾ ਹੈ ਜਿਸ ਨੂੰ ਦਿਲ ਤੋਂ ਅਪਣਾਇਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਾਨੂੰ ਮੈਸੇਜ ਭੇਜਿਆ ਸੀ, ਲਿਖ ਰਹੇ ਨੇ ਗੁੱਡ ਮੋਰਨਿੰਗ ਜੀ, ਹੈਪੀ ਸੰਡੇ, ਹੈਵ ਏ ਨਾਈਸ ਡੇ, ਸਾਨੂੰ ਮੈਸੇਜ ਕਰ ਰਹੇ ਸੀਗੇ ਸੁਨੀਲ ਕੁਮਾਰ, ਜੰਮੂ ਐਂਡ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ। ਔਰ ਇਹਨਾਂ ਨੇ ਇੱਕ ਹੋਰ ਵੋਇਸ ਮੈਸੇਜ ਦੀ ਜਗ੍ਹਾ ਇੱਕ ਵੀਡੀਓ ਸਾਡੇ ਨਾਲ ਸਾਂਝੀ ਕੀਤੀ ਹੈ, ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ ਕੀ ਕਹਿ ਰਹੇ ਨੇ।
1: ਕਹਿੰਦਾ ਭੈਣ ਭਰਾ, ਭੈਣ ਭਰਾ ਦਾ ਰਿਸ਼ਤਾ ਇੱਕ ਏਦਾਂ ਦਾ ਰਿਸ਼ਤਾ ਜੇ ਕੋਈ ਸਮਝੇ ਜਿਹਦਾ ਕੋਈ ਮੁੱਲ ਨਹੀਂ, ਇੱਕ ਭੈਣ ਲਈ ਭਰਾ ਉਹਦੇ ਬਾਪ ਵਰਗੇ ਹੀ, ਮਾਂ ਬਾਪ ਤੋਂ ਬਾਅਦ ਜੇ ਕੋਈ ਇੱਕ ਯਕੀਨ ਕਰਨ ਦੇ ਕਾਬਿਲ ਰਿਸ਼ਤਾ ਤਾਂ ਇੱਕ ਭਰਾ ਦਾ ਰਿਸ਼ਤਾ। ਕਦੀ ਇੱਕੋ ਕੁੱਖ ਦੇ ਜੰਮੇ ਜਾਏ ਰਿਸ਼ਤੇ ਰੱਬ ਨੇ ਪਾਕ ਬਣਾਏ, ਨੈਣ ਨਕਸ਼ ਵੀ ਮਿਲਦੇ ਨੇ, ਇਕੱਠੇ ਖੇਡਾਂ ਖੇਡੀਆਂ ਆਪਾਂ, ਵੀਰਾ ਵੀਰਾ ਮੈਂ ਤੈਨੂੰ ਆਖਾਂ, ਰੂਹਾਂ ਦੇ ਤਾਂ ਹੋਣੀ ਹੋਣੇ ਰਿਸ਼ਤੇ ਸੱਚੀ ਦਿਲ ਦੇ। ਕਹਿੰਦੀ ਮੈਂ ਵੰਡ ਕੇ ਖਾਧੀਆਂ ਚੀਜ਼ਾਂ ਨਾਲ ਤੇਰੇ, ਤੂੰ ਆਖਰੀ ਸਾਹ ਤੱਕ ਰਹੇ ਨਾਲ ਮੇਰੇ, ਮੈਂ ਵੀਰਾ ਤੇਰੀ ਸੁੱਖ ਮਨਾਉਣੀ ਆ। ਕਹਿੰਦੀ ਇੱਕੋ ਟਿਫਨ ਚ ਰੋਟੀ ਖਾਂਦੇ ਸੀ ਆਪਾਂ, ਇਕੱਠੇ ਸਕੂਲ ਜਾਂਦੇ ਸੀ, ਮੈਂ ਮੂੰਹੋਂ ਬੋਲ ਕੇ ਨਹੀਂ ਦੱਸ ਸਕਦੀ ਕਿ ਕਿੰਨਾ ਤੈਨੂੰ ਚਾਹੁੰਦੀ ਹਾਂ। ਇਹ ਜ਼ਮੀਨਾਂ ਜਾਇਦਾਦਾਂ ਸ਼ੋਹਰਤ ਪੈਸਾ ਅਮੀਰੀ ਸਭ ਇੱਥੇ ਹੀ ਰਹਿ ਜਾਣਾ, ਇਹਨਾਂ ਪਿੱਛੇ ਲੱਗ ਕੇ ਕਿਤੇ ਫਰਕ ਨਾ ਪਾ ਕੇ ਬਹਿ ਜਾਣਾ। ਕਹਿੰਦੀ ਮੈਂ ਕੁੱਝ ਨਹੀਂ ਮੰਗਦੀ ਤੇਰੇ ਤੋਂ, ਤੂੰ ਮੁੱਖ ਨਾ ਮੋੜੀ ਮੇਰੇ ਤੋਂ, ਜਦ ਮੈਂ ਗਈ ਵਿਆਹੀ ਸਹੁਰੇ ਘਰ ਵੀ ਫੇਰਾ ਪਾ ਜਾਣਾ, ਪੰਨਾ ਜਿਹੜਾ ਮੈਂ ਤੇਰੇ ਗੁੱਟ ਤੇ ਧਾਗਾ ਆਖਰੀ ਸਾਹ ਤੱਕ ਮੁੱਲ ਪਾਉਂਦਾ ਰਹੀ। ਕਹਿੰਦੀ ਭੈਣ ਭਰਾ ਤਾਂ 100 ਵਾਰੀ ਲੜਦੇ ਹੁੰਦੇ ਆ ਤੇ ਆਪਣਿਆਂ ਨਾਲ ਆਪਣੇ ਖੜਦੇ ਹੁੰਦੇ ਆ।
0: ਜੀ ਬਹੁਤ ਬਹੁਤ ਸ਼ੁਕਰੀਆ, ਭੈਣ ਭਰਾ ਦੇ ਰਿਸ਼ਤੇ ਦੀ ਮਹਾਨਤਾ ਨੂੰ ਦੱਸਦਾ ਹੋਇਆ ਖੂਬਸੂਰਤ ਮੈਸੇਜ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਰਿਸ਼ਤੇ, ਇਹ ਨਾਤੇ, ਇਹ ਮੁਹੱਬਤਾਂ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ। ਸੋ ਬਾਕੀ ਤੁਸੀਂ ਵੀ ਦਿਲ ਆਪਣਾ ਪੰਜਾਬੀ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ। ਜਨਾਬ ਮੈਂ ਇੱਕ ਬੁਜ਼ਾਰਤ ਪੁੱਛੀ ਸੀ, ਉਸ ਦਾ ਜਵਾਬ ਦੇ ਸਕਦੇ ਹੋ ਕਿ 3 ਭੈਣਾਂ, 1 ਮਧਰੀ 2 ਲੰਬੀਆਂ, 1 ਸਹਿਜ ਨਾਲ ਤੁਰਦੀ ਜਾਵੇ, ਮਧਰੀ ਚੱਲਦੀ ਮੱਠੀ ਚਾਲ, 3 ਤੁਰਦੀ ਜਿਵੇਂ ਤੂਫਾਨ। ਸੋ ਇਸ ਬੁਜ਼ਾਰਤ ਦਾ ਜਵਾਬ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਨਾ ਉੱਡਣੇ ਪਰਿੰਦੇ ਨੇ, ਨਾ ਕਮਜ਼ੋਰ ਕਹਾਣੀਆਂ ਨੇ, ਇਹ ਅੱਜ ਦੇ ਦੌਰ ਦੀਆਂ ਧੀਆਂ ਨੇ ਜੋ ਆਪਣੇ ਦਮ 'ਤੇ ਰਾਣੀਆਂ ਨੇ, ਸੁਪਨਿਆਂ ਨੂੰ ਸੱਚ ਕਰਨਾ ਇਹਨਾਂ ਦੇ ਹੁਨਰ ਦੀ ਬਾਤ ਹੈ, ਜਿੱਥੇ ਧੀ ਖੜ ਜਾਵੇ ਸਵੈਮਾਨ ਨਾਲ, ਜਿੱਥੇ ਧੀ ਖੜ ਜਾਵੇ ਸਵੈਮਾਨ ਨਾਲ, ਉੱਥੇ ਹਰ ਦਿਨ ਨਵੀਂ ਸ਼ੁਰੂਆਤ ਹੈ, ਉੱਥੇ ਹਰ ਦਿਨ ਨਵੀਂ ਸ਼ੁਰੂਆਤ ਹੈ। ਸੋ ਬਾਕੀ ਬਹੁਤ ਖੂਬਸੂਰਤ ਲਾਈਨਸ ਸਾਡੇ ਨਾਲ ਇਹ ਸਾਂਝੀਆਂ ਕੀਤੀਆਂ ਸਨ ਇਕਬਾਲ ਸਿੰਘ ਅੰਮ੍ਰਿਤਸਰ ਤੋਂ, ਬਹੁਤ ਬਹੁਤ ਸ਼ੁਕਰੀਆ ਜੀ।

ਸੋ ਵਾਕਈ ਜਨਾਬ ਜਿੱਥੇ ਅੱਜ ਕੱਲ੍ਹ ਦਾ ਜਿਹੜਾ ਦੌਰ ਚੱਲਦਾ ਪਿਆ ਹੈ, ਜਿੱਥੇ ਜਿਹੜਾ ਆ ਮੁੰਡੇ ਉਹ ਹਰ ਇੱਕ ਖੇਤਰ ਦੇ ਵਿੱਚ ਅੱਗੇ ਵੱਧ ਰਹੇ ਨੇ, ਉੱਥੇ ਕੁੜੀਆਂ ਵੀ ਜਿਹੜਾ ਆ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਦੇ ਵਿੱਚ ਆਪਣਾ ਇੱਕ ਵੱਖਰਾ ਮਾਣ ਸਤਿਕਾਰ ਕਾਇਮ ਕਰਦੇ ਹੋਏ ਉਹ ਵੀ ਮੁੰਡਿਆਂ ਦੇ ਬਰਾਬਰ ਜਿਹੜਾ ਅੱਗੇ ਵੱਧ ਰਹੀਆਂ ਨੇ ਔਰ ਹਰ ਇੱਕ ਖੇਤਰ ਦੇ ਵਿੱਚ ਆਪਣਾ ਨਾਮਣਾ ਖੱਟ ਰਹੀਆਂ ਨੇ। ਸੋ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਸਮਾਜ ਦੀ।

ਸੋ ਇੱਕ ਚੁਟਕਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਔਰ ਇਸ ਚੁਟਕਲੇ ਦੇ ਵਿੱਚ ਜਿਹੜਾ ਆ ਕੀ ਕਿਹਾ ਜਾ ਰਿਹਾ ਆਓ ਦੇਖਦੇ ਹਾਂ ਕਿ ਪਤਨੀ ਕਹਿ ਰਹੀ ਹੈ ਸੁਣੋ ਜੀ ਮੈਂ ਤੁਹਾਡੇ ਲਈ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਨੇ ਪਤੀ ਸ਼ਾਬਾਸ਼ ਕਿੱਥੇ ਰੱਖੇ ਨੇ ਪਤਨੀ ਤੁਹਾਡੇ ਬਟੂਏ 'ਚੋਂ ਕੱਢ ਕੇ ਆਪਣੇ ਪਰਸ ਵਿੱਚ ਪਾ ਲਏ ਨੇ ਸੋ ਬਹੁਤ ਵੱਡੀ ਬੱਚਤ ਜਿਹੜੀ ਆ ਉਹ ਘਰ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਇੱਕ ਹੋਰ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਚੁਟਕਲਾ ਸਾਡੇ ਤੱਕ ਪਹੁੰਚਿਆ ਹੈ ਅਤੇ ਇਹਦੇ ਵਿੱਚ ਜਿਹੜਾ ਪਤੀ ਕਹਿ ਰਹੀ ਪਤੀ ਪਤਨੀ ਨੂੰ ਕਹਿ ਰਿਹਾ ਕਿ ਤੂੰ ਸ਼ੋਪਿੰਗ 'ਤੇ ਜਾਂਦੀ ਹੈ ਤਾਂ ਐਵੇਂ ਲੱਗਦਾ ਹੈ ਜਿਵੇਂ ਏ ਟੀ ਐੱਮ 'ਚੋਂ ਹਵਾ ਨਿਕਲ ਗਈ ਹੋਵੇ ਅਤੇ ਤੁਸੀਂ ਜਦੋਂ ਪਤਨੀ ਜਦੋਂ ਇਹ ਜਵਾਬ ਸੁਣਦੀ ਹੈ ਕਹਿੰਦੀ ਕਿ ਜਦੋਂ ਤੁਸੀਂ ਘਰ ਆਉਂਦੇ ਹੋ ਲੱਗਦਾ ਹੈ ਜਿਵੇਂ ਵਾਈਫਾਈ ਬੰਦ ਹੋ ਗਿਆ ਹੋਵੇ ਸੋ ਇਹ ਸੀ ਪਤੀ ਪਤਨੀ ਦੀ ਨੋਕ ਚੋਂਕ ਵਾਲੇ ਛੋਟੇ ਛੋਟੇ ਹਾਸੇ ਮਜ਼ਾਕ ਵਾਲੇ ਚੁਟਕਲੇ ਜੇਕਰ ਤੁਹਾਡੇ ਵੀ ਕੋਲ ਵੀ ਕੋਈ ਅਜਿਹਾ ਚੁਟਕਲਾ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਜੇਕਰ ਤੁਸੀਂ ਵੀ ਹਸਾਉਣਾ ਗੁਦਗੁਦਾਉਣਾ ਜਾਣਦੇ ਹੋ ਤਾਂ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦੇ ਹਾਸੋਹੀਣੀਆਂ ਗੱਲਾਂ ਕਰ ਸਕਦੇ ਹੋ ਔਰ ਜੇਕਰ ਤੁਹਾਡੇ ਕੋਲ ਵੀ ਕੋਈ ਬੁਜ਼ਾਰਤ ਹੈ ਕੋਈ ਲੋਕ ਅਖਾਣ ਹੈ ਕੋਈ ਮੁਹਾਵਰਾ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਬਾਕੀ ਮੈਂ ਜਿਹੜੀ ਇੱਕ ਬੁਜ਼ਾਰਤ ਪਾਈ ਸੀ ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਲੋਕ ਗੀਤਾਂ ਦੀ ਗੱਲ ਕਰੀਏ ਤਾਂ ਲੋਕ ਗੀਤਾਂ ਦੇ ਵਿੱਚ ਜਿਹੜਾ ਜਿਵੇਂ ਲੋਕ ਗੀਤ ਦੇ ਵਿੱਚ ਸੁਹਾਗ ਘੋੜੀਆਂ ਬੋਲੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਜੇਕਰ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੋਈ ਪੁਰਾਣੀਆਂ ਬੋਲੀਆਂ ਇਸ ਵਕਤ ਯਾਦ ਨੇ ਤੁਸੀਂ ਉਹਨਾਂ ਬੋਲੀਆਂ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਬੋਲੀਆਂ ਉਹ ਜਿਹੜੀਆਂ ਗਿੱਧੇ ਦੇ ਵਿੱਚ ਜਾਂ ਭੰਗੜੇ ਦੇ ਵਿੱਚ ਜਿਹੜੀਆਂ ਪਾਈਆਂ ਜਾਂਦੀਆਂ ਨੇ ਉਹ ਬੋਲੀਆਂ ਜਿਹੜੀਆਂ ਪਰਿਵਾਰਕ ਮਾਹੌਲ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਔਰ ਜਦੋਂ ਇਹ ਬੋਲੀਆਂ ਬੋਲੀਆਂ ਜਾਂਦੀਆਂ ਨੇ ਕਿਹਾ ਜਾਂਦਾ ਹੈ ਕਿ ਆਪਣੇ ਮਨ ਦਾ ਜਿਹੜਾ ਗੁੱਬ ਗੁਬਾਟ ਹੈ ਇਹਨਾਂ ਬੋਲੀਆਂ ਦੇ ਰਾਹੀਂ ਇਨਸਾਨ ਪ੍ਰਗਟ ਕਰਦਾ ਸੀ ਹੌਲੀ ਹੌਲੀ ਹੌਲੀ ਜਿਹੜਾ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਗਿਆ ਔਰ ਗਿੱਧੇ ਦੇ ਵਿੱਚ ਜਿਹੜਾ ਔਰਤ ਔਰ ਗੇ ਭੰਗੜੇ ਦੇ ਵਿੱਚ ਜਿਹੜਾ ਮਰਦਾਂ ਵੱਲੋਂ ਜਿਹੜੀਆਂ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਬੋਲੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਸੋ ਤੁਹਾਡੇ ਕੋਲ ਵੀ ਕੋਈ ਅਜਿਹੀ ਬੋਲੀ ਹੈ ਤੁਸੀਂ ਵੀ ਬੋਲੀਆਂ ਪਾ ਕੇ ਜਿਹੜਾ ਪ੍ਰੋਗਰਾਮ ਦੀ ਸ਼ਾਨ ਵਧਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਚਾਰ ਚੰਨ ਲਗਾ ਸਕਦੇ ਹੋ ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚ ਰਿਹਾ ਹੈ ਇਹ ਮੈਸੇਜ ਸਾਨੂੰ ਭੇਜਿਆ ਹੈ ਜੀ ਇਹ ਮੈਸੇਜ ਸਾਨੂੰ ਭੇਜਿਆ ਹੈ ਹੀਰਾ ਸਿੰਘ ਲੋਪੋਕੇ 'ਤੇ ਮੈਸੇਜ ਕਰ ਰਹੇ ਨੇ ਲਿਖਿਆ ਧਾਗਾ ਅਤੇ ਜ਼ੁਬਾਨ ਜਿੰਨੇ ਲੰਮੇ ਹੋਣ ਧਾਗਾ ਅਤੇ ਜ਼ੁਬਾਨ ਜਿੰਨੇ ਲੰਮੇ ਹੋਣ ਉਲਝ ਹੀ ਜਾਂਦੇ ਨੇ ਇਸ ਲਈ ਧਾਗਾ ਲਪੇਟ ਕੇ ਅਤੇ ਜ਼ੁਬਾਨ ਸਮੇਟ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਇੱਕ ਉਲਝਿਆ ਹੋਇਆ ਧਾਗਾ ਤਾਂ ਸੁਲਝ ਜਾਂਦਾ ਹੈ ਪਰ ਉਲਝੀ ਹੋਈ ਜ਼ੁਬਾਨ ਰਿਸ਼ਤੇ ਉਲਝਾ ਦਿੰਦੀ ਹੈ ਸੋ ਬਾਕੀ ਬਹੁਤ ਬਹੁਤ ਸ਼ੁਕਰੀਆ ਬਹੁਤ ਜਿਹੜਾ ਵੱਡੀ ਗੱਲ ਜਿਹੜੀ ਆ ਇਹਨਾਂ ਛੋਟੇ ਸ਼ਬਦਾਂ ਦੇ ਵਿੱਚ ਕਹੀ ਗਈ ਹੈ ਕਿਉਂਕਿ ਕਹਿੰਦੇ ਵੀ ਜ਼ੁਬਾਨ ਦਾ ਫੱਟ ਜਿਹੜਾ ਆ ਉਹ ਚੱਲਣਾ ਬਹੁਤ ਮੁਸ਼ਕਲ ਹੈਗਾ ਹੈ ਤੀਰਾਂ ਤਲਵਾਰਾਂ ਦਾ ਫੱਟ ਚੱਲਿਆ ਜਾ ਸਕਦਾ ਪਰ ਜ਼ੁਬਾਨ ਦਾ ਫੱਟ ਜਿਹੜਾ ਚੱਲਣਾ ਉਹ ਬਹੁਤ ਔਖਾ ਹੈ ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਔਰ ਗੀਤ ਤੋਂ ਬਾਅਦ ਇਸੇ ਤਰ੍ਹਾਂ ਹੀ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਰਹਾਂਗੇ ਔਰ ਤੁਹਾਡੇ ਵੱਲੋਂ ਭੇਜੇ ਹੋਏ ਵੋਇਸ ਮੈਸੇਜ ਤੁਹਾਡੇ ਵੱਲੋਂ ਭੇਜੀ ਹੋਈ ਪਿਆਰੀ ਜਿਹੀ ਆਵਾਜ਼ ਮਿੱਠੀ ਜਿਹੀ ਆਵਾਜ਼ ਬਾਕੀ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਚੱਲਦੇ ਹਾਂ ਇਸ ਖੂਬਸੂਰਤ ਗੀਤ ਵੱਲ

102.7 FM ਰੇਨਬੋ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ, ਲਿਖਿਆ ਹੈ ਵੀ ਜਿੱਥੇ ਮੌਕਾ ਮਿਲੇ ਸਿੱਖਣ ਦਾ ਉੱਥੋਂ ਸਿੱਖਣਾ ਚਾਹੀਦਾ ਹੈ, ਕਿਤਾਬ ਤੋਂ, ਜ਼ਿੰਦਗੀ ਤੋਂ, ਗਲਤੀ ਤੋਂ, ਗੁਰੂ ਤੋਂ, ਔਕੜ ਤੋਂ ਤੇ ਠੋਕਰ ਤੋਂ। ਵਾਹ ਵਾਕਈ ਇਹ ਚੀਜ਼ਾਂ ਸਾਨੂੰ ਸਿਖਾਉਂਦੀਆਂ ਨੇ, ਸਾਨੂੰ ਸਬਕ ਸਿਖਾਉਂਦੀਆਂ ਨੇ, ਸਾਨੂੰ ਤਰਾਸ਼ਦੀਆਂ ਨੇ, ਸਾਨੂੰ ਨਿਖਾਰਦੀਆਂ ਨੇ। ਗੁਰੂ, ਮੁਸ਼ਕਲ, ਠੋਕਰ, ਗਲਤੀ, ਕਿਤਾਬ ਅਤੇ ਜ਼ਿੰਦਗੀ। ਸੋ ਵਾਕਈ ਇਹ ਮੈਸੇਜ ਸਾਨੂੰ ਭੇਜਿਆ ਸੀ ਜੀ ਸੁਖਦੇਵ ਸਿੰਘ ਜੀ ਨੇ। ਸੋ ਇੱਕ ਹੋਰ ਮੈਸੇਜ, ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ ਸਾਰਿਆਂ ਨੂੰ। ਤੁਹਾਡੀ ਬੁਝਾਰਤ ਦਾ ਆਂਸਰ ਹੈ ਜੀ ਟਾਈਮ ਪੀਸ, ਇਸ ਵਿੱਚ 3 ਸੂਈਆਂ ਹੁੰਦੀਆਂ ਨੇ। ਸੋ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਜਿਹੜਾ ਜਵਾਬ ਬਿਲਕੁਲ ਦਰੁਸਤ ਦਿੱਤਾ ਹੈ, ਔਰ ਇਹ ਮੈਸੇਜ ਸਾਨੂੰ ਭੇਜਿਆ ਸੀ ਦੀਪਾ ਜੀ ਨੇ। ਸੋ ਬਾਕੀ ਮੈਂ ਬੁਝਾਰਤ ਪਾਈ ਸੀ 3 ਭੈਣਾਂ, ਇੱਕ ਮਦਰੀ, 2 ਲੰਮੀਆਂ, ਇੱਕ ਸਹਿਜ ਨਾਲ ਤੁਰਦੀ ਜਾਵੇ, ਮਦਰੀ ਚੱਲਦੀ ਮੱਠੀ ਚਾਲ, ਤੀਜੀ ਤੁਰਦੀ ਜਿਵੇਂ ਤੂਫਾਨ। ਬਾਕੀ ਇਹਦਾ ਜਵਾਬ ਹੈ ਘੜੀ ਦੀਆਂ ਸੂਈਆਂ। ਸੋ ਜਿਨ੍ਹਾਂ ਵੀ ਦੋਸਤਾਂ ਨੇ ਇਹ ਜਵਾਬ ਦਿੱਤਾ ਹੈ ਉਹਨਾਂ ਦਾ ਜਵਾਬ ਬਿਲਕੁਲ ਦਰੁਸਤ ਹੈ, ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ। ਸੋ ਇੱਕ ਹੋਰ ਮੈਸੇਜ, ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ। ਗੁੱਡ ਮੋਰਨਿੰਗ ਸਰ ਜੀ, ਮੈਸੇਜ, ਟ੍ਰੈਫਿਕ ਰੂਲ ਦੀ ਪਾਲਣਾ ਕਰਿਆ ਕਰੋ ਅਤੇ ਹੈਲਮਟ ਪਾ ਕੇ ਗੱਡੀ ਚਲਾਇਆ ਕਰੋ ਅਤੇ ਛੋਟੇ ਗਮਲੇ ਦੇ ਵਿੱਚ ਪੌਦੇ ਲਗਾਇਆ ਕਰੋ ਅਤੇ ਪਰਿਆਵਰਨ ਨੂੰ ਸਾਫ਼ ਸੁਥਰਾ ਬਣਾਓ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਾਕੀ ਟ੍ਰੈਫਿਕ ਨਿਯਮਾਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵੀ ਇਸ ਵਕਤ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਜਨਾਬ ਬੇਨਤੀ ਹੈ, ਇਸ ਵਕਤ ਤੁਸੀਂ ਜੇਕਰ ਡਰਾਈਵ ਕਰ ਰਹੇ ਹੋ ਤਾਂ ਸੀਟ ਬੈਲਟ ਲਗਾ ਕੇ ਗੱਡੀ ਜਿਹੜੀ ਹੈ ਡਰਾਈਵ ਕਰਨੀ, ਔਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮਟ ਜ਼ਰੂਰ ਵੇਅਰ ਕਰਨਾ ਹੈ, ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ। ਸੋ ਇੱਕ ਹੋਰ ਮੈਸੇਜ ਲਿਖ ਰਹੇ ਨੇ, ਨਮਸਕਾਰ ਜੀ, ਮੈਂ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ। ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹਨਾਂ ਨੇ ਲਿਖਿਆ ਹੈ ਕਿ ਕੋਸ਼ਿਸ਼ ਅਗਰ ਜੇ ਤੁਹਾਡੀ ਸੱਚੀ ਹੋਵੇ ਤਾਂ ਤੁਹਾਨੂੰ ਰਸਤਾ ਜ਼ਰੂਰ ਮਿਲਦਾ ਹੈ, ਔਰ ਜੇਕਰ ਤੁਹਾਡਾ ਵਿਸ਼ਵਾਸ ਉਸ ਪਰਮਾਤਮਾ 'ਤੇ ਹੋਵੇ ਤਾਂ ਹਾਲਾਤ ਜ਼ਰੂਰ ਬਦਲਦੇ ਨੇ, ਔਰ ਹੌਸਲਾ ਅਗਰ ਜੇਕਰ ਤੁਹਾਡੇ ਦਿਲ ਦੇ ਵਿੱਚ ਹੋਵੇ ਤਾਂ ਤੂਫਾਨ ਜਿਹੜੇ ਨੇ ਜ਼ਰੂਰ ਥੰਮ ਜਾਂਦੇ ਨੇ, ਔਰ ਤੁਹਾਡੀ ਮਿਹਨਤ ਅਗਰ ਨਿਰੰਤਰ ਜਾਰੀ ਰਹੇ ਤਾਂ ਤੁਹਾਡੇ ਸੁਪਨੇ, ਤੁਹਾਡੇ ਖੁਆਬ ਹਕੀਕਤ ਬਣ ਜਾਂਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਸਵਾ ਕਿ ਇੱਕ ਹੋਰ ਸਾਡੇ ਤੱਕ ਚੁਟਕਲਾ ਪਹੁੰਚਿਆ ਹੈ, ਪਤੀ ਪਤਨੀ ਦੀ ਨੋਕ ਚੋਕ ਵਾਲਾ ਇੱਕ ਹੋਰ ਚੁਟਕਲਾ ਸਾਡੇ ਤੱਕ ਪਹੁੰਚਿਆ ਹੈ। ਔਰ ਪਤਨੀ ਕਹਿ ਰਹੀ ਹੈ, ਸੁਣੋ, ਸਿਲੰਡਰ ਖਤਮ ਹੋ ਗਿਆ ਜੀ। ਪਤੀ ਕਹਿੰਦਾ, ਕੀ ਹੋਇਆ,

0: ਤੁਹਾਡਾ ਇਸੇ ਤਰ੍ਹਾਂ ਹੀ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਂਦੇ ਰਹੋ ਔਰ ਨਵੀਆਂ ਨਵੀਆਂ ਚੰਗੀਆਂ ਚੰਗੀਆਂ ਗੱਲਾਂ ਸਾਡੇ ਨਾਲ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਮੈਸੇਜ, ਦਿਲਬਾਗ ਸਿੰਘ ਬਾਜਵਾ ਫਰੋਮ ਦੁਬਈ ਐਂਡ ਮਾਈ ਫਰੈਂਡਸ, ਗੁੱਡ ਮਾਰਨਿੰਗ ਸਰ ਜੀ, ਐਫ ਐਮ ਰੇਨਬੋ, ਵੈਰੀ ਨਾਈਸ, ਵੈਰੀ ਗੁੱਡ, ਆਈ ਐਮ ਡਰਾਈਵਿੰਗ ਟ੍ਰੇਲਰ ਸ਼ਾਹਜਹਾਂ ਟੂ ਆਬੂ ਧਾਬੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਉੱਥੇ ਬੈਠ ਕੇ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਉੱਥੋਂ ਦੀ ਕੋਈ ਆਪਣੀ ਪਿਆਰੀ ਜੀ ਯਾਦ ਜਾਂ ਫਿਰ ਇੱਥੋਂ ਦੀ ਕੋਈ ਯਾਦ ਹੋਏਗੀ, ਤੁਸੀਂ ਸਾਨੂੰ ਵੋਇਸ ਮੈਸੇਜ ਕਰਕੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ। ਔਰ ਹਮੇਸ਼ਾ ਅਸੀਂ ਤੁਹਾਡਾ ਜਿਹੜਾ ਟੈਕਸਟ ਮੈਸੇਜ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸੋ ਕਦੇ ਆਪਣੀ ਵੋਇਸ ਦੇ ਨਾਲ ਵੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਓ ਤਾਂ ਬਹੁਤ ਵਧੀਆ ਹੋਏਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਇੱਕ ਹੋ ਵਾਰ ਫਿਰ ਤੋਂ ਮੈਂ ਤੁਹਾਨੂੰ ਡਾਇਲੋਗ ਸੁਣਾਉਣ ਜਾ ਰਿਹਾ ਅਤੇ ਤੁਸੀਂ ਮੈਨੂੰ ਦੱਸਣਾ ਹੈ ਕਿ ਇਹ ਡਾਇਲੋਗ ਕਿਹੜੀ ਮੂਵੀ ਦੇ ਵਿੱਚੋਂ ਲਿਆ ਗਿਆ ਔਰ ਕਿਹਨਾਂ ਕਲਾਕਾਰਾਂ ਦੀ ਇਹ ਆਵਾਜ਼ ਹੈ।
1: ਅਸਲ ਚ ਧਰਤੀ ਜਿਹੜੀ ਆ ਸੂਰਜ ਦੇ ਆਲੇ ਦੁਆਲੇ ਘੁੰਮਦੀ ਆ। ਇਹਨਾਂ ਨੂੰ ਯਕੀਨ ਹੀ ਨਹੀਂ ਧਰਤੀ ਘੁੰਮਦੀ। ਚਾਚਾ ਪਹਿਲਾਂ ਤੇਰੇ ਕੋਈ ਗੱਲ ਮੰਨਦਾ ਨੀ ਹੁੰਦਾ, ਹੁਣ ਤੇਰੇ ਕੋਲ ਚਾਰ ਪੈਸੇ ਆ ਗਏ, ਹੁਣ ਜੋ ਮਰਜ਼ੀ ਮਨਾ ਲਾ। ਹੈ ਹੁਣ ਤੂੰ ਕਹੇਗਾ ਘੁੰਮਦੀ ਤੇ ਘੁੰਮਦੀ ਆ, ਤੂੰ ਕਹੇਗਾ ਖਲੋਤੀ ਤੇ ਖਲੋਤੀ ਹੁਣ ਤੂੰ ਕਹੇਗਾ ਨਾ ਸੌਂਦੀ ਆ ਤੇ ਸੌਂਦੀ ਆ
0: ਜੀ। ਦੋਸਤੋ ਤੁਸੀਂ ਦੱਸ ਸਕਦੇ ਹੋ ਇਹ ਖਾਸ ਡਾਇਲੋਗ ਕਿਹੜੀ ਮੂਵੀ ਦੇ ਵਿੱਚੋਂ ਲਿਆ ਗਿਆ ਔਰ ਕਿਹਨਾਂ ਕਲਾਕਾਰਾਂ ਦੀ ਇਹ ਆਵਾਜ਼ ਜਿਹੜੀ ਆ ਤੁਸੀਂ ਸੁਣ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਬਾਕੀ ਜਿਹਨਾਂ ਦੋਸਤਾਂ ਨੇ ਸਾਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜ ਰਹੇ ਨੇ,

0: ਸੋ ਇੱਕ ਹੋਰ ਤੁਹਾਨੂੰ ਮੈਂ ਨੁਸਖਾ ਦੱਸਣ ਜਾ ਰਿਹਾ, ਜਿਹੜੇ ਕਿ ਦੋਸਤ ਵਿਆਹੇ ਹੋਏ ਨੇ, ਸੋ ਉਹਨਾਂ ਨੂੰ ਦੱਸਣ ਜਾ ਰਿਹਾ ਕਿ ਤੁਸੀਂ ਘਰ ਦੇ ਵਿੱਚ ਕਿਵੇਂ ਸ਼ਾਂਤੀ ਅਮਨ ਦੇ ਨਾਲ ਚੈਨ ਸਕੂਨ ਦੇ ਨਾਲ ਰਹਿ ਸਕਦੇ ਹੋ। ਕਿਉਂਕਿ ਘਰ ਦੇ ਵਿੱਚ ਸ਼ਾਂਤੀ ਰੱਖਣ ਦਾ ਇੱਕੋ ਹੀ ਤਰੀਕਾ ਹੈ, ਜਦੋਂ ਵੀ ਤੁਹਾਡੀ ਵਹੁਟੀ, ਜਦੋਂ ਵੀ ਤੁਹਾਡੀ ਪਤਨੀ ਤੁਹਾਨੂੰ ਹਰ ਗੱਲ 'ਤੇ ਕੁਝ ਵੀ ਕਹੇ ਤਾਂ ਤੁਸੀਂ ਬਸ ਹਾਂ ਜੀ ਕਹਿਣਾ ਹੈ। ਚਾਹੇ ਉਹ ਤੁਹਾਨੂੰ ਪੁੱਛ ਰਹੀ ਹੋਵੇ ਵੀ ਤੁਸੀਂ ਮੋਟੇ ਲੱਗ ਰਹੇ ਹੋ ਤਾਂ ਤੁਸੀਂ ਸਿਰਫ ਉਸ ਵਕਤ ਕਹਿਣਾ ਹਾਂਜੀ, ਉਸ ਵਕਤ ਜਿਹੜੀ ਤੁਹਾਡੀ ਸ਼ਾਂਤੀ ਭੰਗ ਹੋਣੀ ਹੈ। ਸੋ ਉਹਨੂੰ ਸ਼ਾਇਦ ਸ਼ਬਦਾਂ ਦੇ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ। ਸੋ ਇਸ ਤਰ੍ਹਾਂ ਦੀਆਂ ਹਾਸੋਹੀਣੀਆਂ ਗੱਲਾਂ ਤੁਸੀਂ ਵੀ ਕਰ ਸਕਦੇ ਹੋ, ਕੋਈ ਵੀ ਚੁਟਕਲਾ, ਕੋਈ ਵੀ ਸ਼ੇਅਰ, ਕੋਈ ਵੀ ਪੋਇਟਰੀ, ਕੋਈ ਵੀ ਗੀਤ, ਕੋਈ ਵੀ ਨਗਮਾ ਤੁਹਾਨੂੰ ਯਾਦ ਹੈ, ਤੁਹਾਡੇ ਜ਼ਿਹਨ ਦੇ ਵਿੱਚ ਚੱਲ ਰਿਹਾ, ਤਾਂ ਤੁਸੀਂ ਉਸ ਨਗਮੇ ਨੂੰ, ਉਸ ਗੀਤ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਔਰ ਫਿਲਹਾਲ ਮੈਂ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਨ ਜਾ ਰਿਹਾ, ਕੇਦੀਪ ਅਤੇ ਜਗਮੋਹਨ ਕੌਰ ਦੀਆਂ ਖੂਬਸੂਰਤ ਆਵਾਜ਼ਾਂ ਵਿੱਚ ਮਿਲਦੇ ਹਾਂ। ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਦਿਲ ਦੀਆਂ ਗੱਲਾਂ ਲੈ ਕੇ, ਤੁਹਾਡੀਆਂ ਪਿਆਰ ਭਰੀਆਂ ਆਵਾਜ਼ਾਂ ਦੇ ਨਾਲ, ਤੁਹਾਡੀਆਂ ਲਿਖਤਾਂ ਦੇ ਨਾਲ, ਤੁਹਾਡੀਆਂ ਬੋਲੀਆਂ ਹੋਈਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ।
1: ਬਾਬਾ ਗੱਡੀ ਕਿਉਂ ਰੋਕੀ ਆ?
2: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

ਸਾਡਾ ਤਾਂ ਹੋ ਗਿਆ ਕੰਘਾ, 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

ਚਾਲੇ ਤੈਨੂੰ ਕਰ ਦੂੰ ਪੁਲਿਸ ਹਵਾਲੇ ਜਦੋਂ ਲਾਈ ਪੁਲਿਸ ਨੇ ਤੌਣੀ ਤੇਰੀ ਅਕਲ ਟਿਕਾਣੇ ਆਉਣੀ ਤੂੰ ਕਹਿਣਾ ਗੇਰ ਗੱਡੀ ਰਾੜ ਗਿਆ ਧੱਕਾ ਲਾਉਂਦੀ ਨੂੰ ਸਾ ਚੜ ਗਿਆ ਵੇ ਕਲਾਮਰੋ।

0: 102.7 FM Rainbow ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ, ਇੱਕ ਇੱਕ ਕਰਕੇ ਸਾਰੇ ਹੀ ਮੈਸੇਜ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਮੈਸੇਜ ਸਾਨੂੰ ਪਹੁੰਚਿਆ ਹੈ ਜੀ, ਸੱਪ ਨਾਲੋਂ ਬੰਦੇ ਜ਼ਹਿਰੀ, ਉੱਪਰੋਂ ਦੋਸਤ ਅੰਦਰੋਂ ਵੈਰੀ, ਗਿਰਗਿਟ ਨੂੰ ਵੀ ਮਾਤਾ ਪਾਉਂਦੇ ਨੇ, ਹਰ ਗਿਰਗਿਟ ਨੂੰ ਵੀ ਮਾਤ ਪਾਉਂਦੇ ਨੇ, ਰੰਗ ਵਟਾਉਣ ਵਿੱਚ ਐਨ ਲਹਿਰੀ। ਗੀਤਕਾਰ ਰੋਸ਼ਨ ਰੰਧਾਵਾ, ਪਿੰਡ ਡੋਗਰਾਵਾਲਾ, ਜ਼ਿਲ੍ਹਾ ਕਪੂਰਥਲਾ ਤੋਂ ਮੈਸੇਜ ਕਰ ਰਹੇ ਨੇ। ਵਾਕਈ ਸੋ ਵਾਕਈ ਕਹਿੰਦੇ ਨੇ ਕਿ ਪਲ ਪਲ ਰੰਗ ਵਟਾਉਂਦੇ ਨੇ ਲੋਕ, ਇੱਥੇ ਗਿਰਗਿਟ ਨੂੰ ਮਾਤਾਂ ਪਾਉਂਦੇ ਨੇ ਲੋਕ, ਪਹਿਲਾਂ ਆਪਣਾ ਬਣਾ ਕੇ ਫਿਰ ਗੱਲ ਨਾਲ ਲਾ ਕੇ ਪਿੱਛੋਂ ਪਿੱਠ 'ਤੇ ਛੁਰੀ ਚਲਾਉਂਦੇ ਨੇ ਲੋਕ। ਸੋ ਬਾਕੀ ਸੋ ਇਹ ਦੁਨੀਆ ਇਸੇ ਤਰ੍ਹਾਂ ਹੀ ਚੱਲਦੀ ਹੈ, ਪਰ ਤੁਸੀਂ ਆਪਣੀ ਚੰਗਿਆਈ ਕਦੇ ਨਾ ਛੱਡੋ। ਸੋ ਇੱਕ ਹੋਰ ਸਾਡੇ ਤੱਕ ਮੈਸੇਜ ਪਹੁੰਚਿਆ, ਲਿਖਿਆ ਵੀ ਇਹ ਕੈਂ ਧਾਤ ਦਾ ਬਰਤਨ, ਸੂਤੜੀ ਦਾ ਮੰਜਾ, ਕੁਰਸੀ ਮੇਰੀ ਮਾਤਾ ਦੇ ਦਾਜ ਦੀਆਂ ਹਨ, ਤਕਰੀਬਨ 82-85 ਸਾਲ ਪੁਰਾਣੀਆਂ ਹੋਣਗੀਆਂ। ਹਰਜਿੰਦਰ ਸਿੰਘ ਮੋਮੀ, ਦਵਿੰਦਰ ਕੌਰ ਮੋਮੀ, VPO ਇਬਨ ਕਲਾ ਅੰਮ੍ਰਿਤਸਰ ਤੋਂ ਸਾਨੂੰ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਵਾਕਈ ਬਹੁਤ ਚੰਗਾ ਲੱਗ ਰਿਹਾ ਇਹ ਪੁਰਾਣੀਆਂ ਚੀਜ਼ਾਂ ਦੇਖ ਕੇ, ਵਾਕਈ ਮਨ ਖੁਸ਼ ਹੋ ਗਿਆ, ਪੁਰਾਣੀਆਂ ਕੁਰਸੀਆਂ, ਪੁਰਾਣੇ ਮੰਜੇ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਸੀ ਕਿ ਜਿਹੜੀ ਤੁਸੀਂ ਫਿਲਮ ਦਾ ਡਾਇਲੋਗ ਸੁਣਾਇਆ, ਉਸ ਫਿਲਮ ਦਾ ਨਾਮ ਹੈ ਛੱਲਾ, ਵੋਇਸ ਜਿਹੜੀ ਹੈ ਬੀਨੂ ਢਿੱਲੋਂ, ਅਮਰਿੰਦਰ ਗਿੱਲ ਅਤੇ ਹਰਜਿੰਦਰ ਸਿੰਘ ਮੋਮੀ, VPO ਇਬਨ ਕਲਾ ਅੰਮ੍ਰਿਤਸਰ ਤੋਂ ਸਾਨੂੰ ਮੈਸੇਜ ਕਰ ਰਹੇ ਸੀ। ਸੋ ਵਾਕਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਸੇਜ ਜਿਹੜਾ ਤੁਸੀਂ ਕੀਤਾ ਹੈ। ਫਿਲਮ ਦਾ ਨਾਮ ਸੀ ਛੱਲਾ ਮੁੜ ਕੇ ਨਹੀਂ ਆਇਆ, ਇਹਦੇ ਵਿੱਚ ਅਮਰਿੰਦਰ ਗਿੱਲ ਔਰ ਬੀਨੂ ਢਿੱਲੋਂ ਦੀਆਂ ਖੂਬਸੂਰਤ ਆਵਾਜ਼ਾਂ ਤੁਸੀਂ ਸੁਣੀਆਂ। ਸੋ ਇੱਕ ਹੋਰ ਸਾਡੇ ਤੱਕ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਲਲਿਤ ਸੋਨੀ ਜੀ।
0: ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਠੀਕ ਠਾਕ ਹੋ
0: ਜੀ? ਚੜ੍ਹਦੀ ਕਲਾ 'ਚ ਜੀ, ਤੁਸੀਂ ਦੱਸੋ।
1: ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਅੱਜ ਮੈਂ ਗੱਲ ਕਰਨੀ ਚਾਹੁੰਦਾ ਛੇਵੀਂ ਪਾਤਸ਼ਾਹ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ, ਅਤੇ ਬਾਘਾ ਪੁਰਾਣਾ ਦੇ ਸੰਤ ਬਾਬਾ ਗੁਰਮੇਲ ਸਿੰਘ ਜੀ ਲੋਪੋ ਵਾਲਿਆਂ ਦਾ ਜੋ ਇਤਿਹਾਸਕ ਗੁਰਦੁਆਰਾ ਸਾਹਿਬ ਬਣਿਆ, ਉੱਥੇ 24 ਅਖੰਡ ਪਾਠ ਪ੍ਰਕਾਸ਼ ਹੋਏ ਸੀ, ਜਿਨ੍ਹਾਂ ਦਾ ਅੱਜ ਭੋਗ ਪੈ ਰਿਹਾ, ਅਤੇ 14 ਅਖੰਡ ਪਾਠ ਅੱਜ ਹੀ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ 30 ਤਰੀਕ ਨੂੰ ਪਾਏ ਜਾਣਗੇ ਜੀ। ਅੱਜ ਭੋਗਾਂ ਤੋਂ ਬਾਅਦ 'ਚ ਸ਼ਾਮ ਨੂੰ ਨਗਰ ਕੀਰਤਨ ਦੀ ਤਿਆਰੀ ਹੋਊਗੀ, ਕਿਉਂਕਿ ਕੱਲ੍ਹ ਨੂੰ ਸੁਬਹਾ 10 ਵਜੇ ਨਗਰ ਕੀਰਤਨ, ਸਾਰੇ ਨਗਰ ਦੀ ਪਰਿਕਰਮਾ ਕਰਦਾ ਹੋਇਆ, ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ 7 ਵਜੇ ਆਪਣੇ ਨਿਵਾਸ ਸਥਾਨਾਂ 'ਤੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਪਹੁੰਚੇਗਾ, ਅਤੇ ਐਤਵਾਰ ਨੂੰ ਭੋਗ ਵਾਲੇ ਦਿਨ ਸੋਮਵਾਰ ਨੂੰ ਸਾਰੇ ਹੀ ਸਾਧੂ ਮਹਾਂਪੁਰਸ਼ ਆਪਣੇ ਆਪਣੇ ਵਿਚਾਰ ਰੱਖ ਕੇ ਸੰਗਤਾਂ ਨੂੰ ਨਿਹਾਲ ਕਰਨਗੇ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਖਾਸ ਜਾਣਕਾਰੀ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ, ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਆਰਜੇ ਲਲਿਤ ਸੋਨੀ ਜੀ, ਨਮਸਕਾਰ ਜੀ।
0: ਜੀ ਨਮਸਕਾਰ ਜੀ,
2: ਮੈਂ ਇਕਬਾਲ ਸਿੰਘ ਬੋਲ ਰਿਹਾ ਹਾਂ
0: ਜੀ।
2: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਛੋਟੀ ਜਿਹੀ ਬੋਲੀ ਜਿਹੜੀ ਹੈ ਨਾ
0: ਜੀ,
2: ਉਹ ਬੋਲਣ ਜਾ ਰਿਹਾ ਹਾਂ
0: ਜੀ।
2: ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਕੁੱਤਾ, ਜਦੋਂ ਦੀ ਤੂੰ ਸਾਡੇ ਘਰ ਆ ਗਈ ਮੈਂ ਚੈਨ ਦੀ ਨੀਂਦ ਨਹੀਂ ਸੁੱਤਾ, ਸਾਰਾ ਦਿਨ ਤੂੰ ਲੜਦੀ ਰਹਿੰਦੀ ਸੁਜਾਈ ਰੱਖ।

0: ਦੀ ਬੁੱਥਾ ਜੇ ਵਿਚੋਲਾ ਟੱਕਰ ਗਿਆ ਉਹਦੇ ਮੋਰ ਕੁੱਟੂ ਕਰਕੇ ਪੁੱਠਾ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਬੋਲੀ ਬੋਲ ਕੇ ਭੇਜੀ। ਹੁਣ ਮੈਨੂੰ ਲੱਗਦਾ ਮੈਨੂੰ ਵੀ ਬੋਲੀ ਬੋਲਣੀ ਪੈਣੀ ਆ, ਵੀ ਬੂਰਾ ਬੂਰਾ ਬੂਰਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਹੁਣ ਟਾਈਮ ਹੋ ਗਿਆ ਬੂਰਾ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਕੇ। ਬਹੁਤ ਸਾਰੇ ਖੂਬਸੂਰਤ ਸੋਹਣੇ ਸੋਹਣੇ ਮੈਸੇਜ, ਤੁਹਾਡੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਪਹੁੰਚੀਆਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਇਸੇ ਆਸ ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਵਿਦਾ ਲੈਣ ਜਾ ਰਿਹਾ, ਫਿਰ ਕਿਸੇ ਵਕਤ ਫਿਰ ਕਿਸੇ ਵੇਲੇ ਫਿਰ ਤੋਂ ਤੁਹਾਡੇ ਨਾਲ ਹੋਵੇਗੀ ਮੁਲਾਕਾਤ। ਅਗਲਾ ਖੂਬਸੂਰਤ ਸਫ਼ਰ ਤੁਸੀਂ ਇੰਜੋਏ ਕਰੋਗੇ ਆਰ ਜੇ ਰਣਦੀਪ ਜੀ ਦੇ ਨਾਲ, ਅਤੇ ਮਿਲਦੇ ਹਾਂ ਕਿਸੇ ਹੋਰ ਦਿਨ ਕਿਸੇ ਹੋਰ ਗੱਲਬਾਤ ਦੇ ਨਾਲ।

ਵੇਲਾ ਹੋ ਚੁੱਕਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਜ਼ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੈਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਕੇਸਰਾ ਟਰੱਸਟ ਦੇ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਤ ਤੌਰ 'ਤੇ ਸਵੀਕਾਰ ਕਰ ਲਿਆ ਗਿਆ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਅਤੇ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਦਿਹਾਤੀ ਵਿਕਾਸ ਸੰਮੇਲਨ 2026 ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਹਨਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਸਕਣ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨਾਂ

ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਵੀ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸਿੰਘ ਦੀ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਗੋਆ ਦੇ 14 ਸਾਲ ਐਥਨਵਾਜ ਸਰਵਾਜੀਓ ਜੀਆ ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ ਤੀਜਾ ਅਤੇ ਆਖਰੀ ਗ੍ਰੈਂਡ ਮਾਸਟਰ ਨੌਮ ਹਾਸਲ ਕਰਦਿਆਂ ਭਾਰਤ ਦੇ 96 ਸ਼ਤਰੰਜ ਗ੍ਰੈਂਡ ਮਾਸਟਰ ਬਣ ਗਏ ਨੇ। ਉਧਰ ਭਾਰਤ ਦੇ ਕਿਦਾਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲਸ ਵਿੱਚ ਪਹੁੰਚ ਗਏ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

102.7 FM ਦੇ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਯਾਨੀ ਕਿ ਰਣਦੀਪ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਔਰ ਪਹਿਲਾ ਇਹ ਟਰੈਕ ਜਿਹੜਾ ਕਿ ਇਸ ਪ੍ਰੋਗਰਾਮ ਦਾ ਸੀ, ਵਾਕਈ ਸਭ ਨੂੰ ਥੜਕਣ ਅਤੇ ਨੱਚਣ ਅਤੇ ਝੁੰਮਣ ਲਾ ਦਿੱਤਾ, ਕਿਉਂਕਿ ਜੀ ਮੌਸਮ ਬੜਾ ਪਿਆਰਾ ਪਿਆਰਾ ਹੈ। ਔਰ ਅਜਿਹੇ ਪਿਆਰੇ ਮੌਸਮ ਦੇ ਵਿੱਚ ਇੱਕ ਡਰ

ਲੱਗਾ ਰਹਿੰਦਾ, ਕਿਉਂਕਿ ਮੌਸਮ ਇੱਦਾਂ ਦਾ ਅਤੇ ਸਮਾਂ ਵੀ ਇੱਦਾਂ ਦਾ ਚੱਲ ਰਿਹਾ ਕਿ ਜਿੱਥੇ ਇੰਨੀ ਭਾਰੀ ਜਿਹੀ ਕਦੀ ਕਦੀ ਬਰਸਾਤ ਹੁੰਦੀ ਹੈ ਅਤੇ ਕਦੀ ਥੋੜ੍ਹੀ ਬਾਅਦ ਦੀ ਜਿਹੜੀ ਡ੍ਰਿਜ਼ਲਿੰਗ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਜੇਕਰ ਥੋੜ੍ਹਾ ਜਿਹਾ ਵੀ ਸੂਰਜ ਆਪਣੀਆਂ ਅੱਖਾਂ ਚਮਕਾ ਕੇ ਸਾਡੇ ਵੱਲ ਦੇਖੇਗਾ ਤਾਂ ਪਤਾ ਹੀ ਨਾ ਫਿਰ ਸਭ ਨੂੰ ਕਿ ਕਿੰਨੀ ਗਰਮੀ ਪੈਣੀ ਹੈ। ਔਰ ਵਾਕਈ ਔਰ ਦੂਜੀ ਗੱਲ ਇਹ ਵੀ ਹੈ ਕਿ ਸਾਨੂੰ ਹਰ ਮੌਸਮ ਦੇ ਵਿੱਚ, ਹਰ ਬਹਾਰ ਦੇ ਵਿੱਚ, ਹਰ ਰੁੱਤ ਨੂੰ ਜਿਹੜਾ ਨਾ ਮਾਨਣਾ ਚਾਹੀਦਾ, ਭਾਵੇਂ ਗਰਮੀ ਹੋਵੇ, ਸਰਦੀ ਹੋਵੇ, ਅਤੇ ਭਾਵੇਂ ਜੀ ਆਹ ਵਾਲਾ ਮੌਸਮ ਜਿਹੜਾ ਕਿ ਹੁਮਸ ਵਾਲਾ ਮੌਸਮ ਹੈ। ਅਤੇ ਉਹਦੇ ਨਾਲ ਨਾਲ ਆਪਾਂ ਇੰਜੋਏ ਕਰਦੇ ਰਹਿੰਦੇ ਪ੍ਰੋਗਰਾਮ, ਕਿਉਂਕਿ ਜੀ ਸਟੂਡੀਓ ਦੀ ਘੜੀ 'ਤੇ 10:13 ਐਂਡ 8:02 ਹੋ ਚੁੱਕੇ ਨੇ, ਮਤਲਬ ਹਾਲੇ ਸਮਾਂ ਬੜਾ ਲੰਬਾ ਪਿਆ ਹੈ ਇਸ ਪ੍ਰੋਗਰਾਮ ਨੂੰ ਇੰਜੋਏ ਕਰਨਾ ਹੈ ਤੁਸੀਂ ਮੇਰੇ ਨਾਲ 102.7 FM ਰੇਨਬੋ ਦੀ। ਐਂਡ ਨੈਕਸਟ ਵਾਲਾ ਟਰੈਕ ਹੈ ਜੀ ਉਹਦੇ 'ਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ।

102.7 FM ਦੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅੰਦ ਜੀ ਅਗਲਾ ਜਿਹੜਾ ਟਰੈਕ ਮੈਂ ਲੈ ਕੇ ਆਉਣ ਵਾਲੀ ਨਾ ਉਹ ਉਸ ਮਤਲਬ ਕਿ ਪਰਸਨੈਲਿਟੀ ਦਾ ਹੈ ਜਿਨ੍ਹਾਂ ਦਾ ਨਾਮ ਹੈ ਅਦਨਾਨ ਸਾਮੀ। ਅਦਨਾਨ ਸਾਮੀ ਦਾ ਜਨਮ ਲੰਡਨ ਇੰਗਲੈਂਡ ਦੇ ਵਿੱਚ ਹੋਇਆ ਅਤੇ ਉਹਨਾਂ ਨੂੰ ਬਚਪਨ ਤੋਂ ਹੀ ਨਾ ਸੰਗੀਤ ਦਾ ਬਹੁਤ ਜ਼ਿਆਦਾ ਮਤਲਬ ਸ਼ੌਂਕ ਸੀਗਾ, ਸੰਗੀਤ ਦੇ ਨਾਲ ਜੁੜੇ ਹੋਏ ਸੀ ਔਰ 5 ਸਾਲ ਦੀ ਉਮਰ ਤੋਂ ਹੀ ਉਹਨਾਂ ਨੇ ਪਿਆਨੋ ਵਜਾਉਣਾ ਸ਼ੁਰੂ ਕਰ ਦਿੱਤਾ ਸੀਗਾ। ਉਹਨਾਂ ਨੇ ਆਪਣੀ ਪਹਿਲੀ ਸੰਗੀਤਕ ਰਚਨਾ ਜਿਹੜੀ ਹੈ ਕੇਵਲ ਅਤੇ ਕੇਵਲ ਸਿਰਫ 9 ਸਾਲ ਦੀ ਉਮਰ ਦੇ ਵਿੱਚ ਹੀ ਤਿਆਰ ਕਰ ਲਈ ਸੀ। ਉਹ ਹੈ ਨਾ ਬੜੀ ਇੰਟਰਸਟਿੰਗ ਜਿਹੀ ਇਹ ਗੱਲ ਬਾਕੀ, ਕਿਉਂਕਿ ਇਸ ਏਜ ਦੇ ਵਿੱਚ ਤਾਂ ਬੱਚਿਆਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ, ਮਤਲਬ ਹੱਸਣਾ ਖੇਡਣਾ ਅਤੇ ਜਾਂ ਫਿਰ ਖਾਣਾ ਪੀਣਾ। ਅਦਨਾਨ ਸਾਮੀ ਨੇ ਆਸ਼ਾ ਭੋਂਸਲੇ ਨਾਲ ਕਈ ਹਿੱਟ ਗੀਤ ਦਿੱਤੇ ਜਿਨ੍ਹਾਂ ਵਿੱਚ ਕਭੀ ਤੋਂ ਨਜ਼ਰ ਮਿਲਾਓ ਜਿਹੜਾ ਹੈ ਬਹੁਤ ਹੀ ਫੇਮਸ ਹੋਇਆ ਸੀਗਾ। ਉਹਨਾਂ ਨੇ ਇੱਕ ਸਮੇਂ ਦੇ ਵਿੱਚ ਨਾ ਦੁਨੀਆ ਦੇ ਸਭ ਤੋਂ ਤੇਜ਼ ਕੀਬੋਰਡ ਵਜਾਉਣ ਵਾਲੇ ਸੰਗੀਤਕਾਰਾਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਆਉਣ ਲੱਗ ਗਿਆ ਸੀਗਾ। ਹਾਂਜੀ ਹਾਂਜੀ, ਅਦਨਾਨ ਸਾਮੀ ਜਿਹੜੀ ਕਿ ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੀਆਂ ਅੱਖਾਂ ਦੇ ਵਿੱਚ, ਜ਼ਹਿਨ ਦੇ ਵਿੱਚ ਉਹ ਜਿਹੜੀ ਨਾ ਫੋਟੋ ਉਹਨਾਂ ਦੀ ਆਈ ਹੋਗੀ ਕਿ ਬਹੁਤ ਹੀ ਸੋਹਣਾ ਜਿਹਾ ਗੋਲ ਮਟੋਲ ਜਿਹਾ ਅਤੇ ਕਾਫੀ ਭਾਰੀ ਮਤਲਬ ਸਰੀਰ ਵਾਲਾ ਇੱਕ ਪਰਸਨੈਲਿਟੀ, ਜਿਹੜੇ ਕਿ ਉਹਨਾਂ ਨੇ ਨਾ ਆਪਣੀ ਲਾਈਫ ਨੂੰ ਜਿੱਦਾਂ ਹੀ ਚੇਂਜ ਕੀਤਾ ਅਤੇ ਉਹਦੇ ਨਾਲ ਨਾਲ ਉਹਨਾਂ ਨੇ ਆਪਣੀ ਪਰਸਨੈਲਿਟੀ ਨੂੰ ਵੀ ਥੋੜ੍ਹਾ ਚੇਂਜ ਕਰ ਲਿਆ ਜੀ। ਉਹ 30 ਤੋਂ ਵੱਧ ਸੰਗੀਤਕ ਸਾਜ ਵਜਾ ਸਕਦੇ ਨੇ, ਵਾਓ ਇਹ ਵੀ ਕਿੰਨੀ ਵਧੀਆ ਗੱਲ ਹੈ। ਮਤਲਬ ਕਈਆਂ ਨੂੰ ਤਾਂ ਨਾ ਮਤਲਬ ਸਾਡੇ ਵਰਗਿਆਂ ਨੂੰ 1 ਜਾਂ 2 ਜਿਹੜੇ ਨੇ ਇੱਦਾਂ ਦੇ ਪਲੇ ਵੀ ਨਹੀਂ ਚਲਾਉਣੇ ਆਉਂਦੇ, ਲੇਕਿਨ ਉਹਨਾਂ ਨੂੰ 30 ਤੋਂ ਵੱਧ ਜਿਹੜੀ ਹੈ ਇੱਦਾਂ ਦੀ ਮਿਊਜ਼ਿਕ ਜਿਹੜੀਆਂ ਚੇਂਜ ਨੇ ਉਹ ਜਿਹੜੀਆਂ ਨੇ ਚਲਾ ਲੈਂਦੇ ਨੇ। ਅਤੇ ਲਓ ਜੀ, ਅੱਜ ਫਿਰ ਬੜੇ ਸਮੇਂ ਤੋਂ ਬਾਅਦ ਇਹ ਮਤਲਬ ਇਸ ਪਰਸਨੈਲਿਟੀ ਦਾ ਆਪਾਂ ਗੀਤ ਸੁਣਾਂਗੇ ਜਿਨ੍ਹਾਂ ਨੂੰ ਅਦਨਾਨ ਸਾਮੀ ਕਿਹਾ ਜਾਂਦੇ ਸਰ। ਵੈਸੇ ਇਹਨਾਂ ਦੇ ਬਹੁਤ ਸਾਰੇ ਗੀਤ ਜਿਹੜੇ ਨਾ ਬੜੇ ਪਿਆਰੇ ਨੇ, ਰੋਮਾਂਟਿਕ ਵੀ ਨੇ ਅਤੇ ਕੁਝ ਸੈਡ ਸੀ ਜਿਹੜੇ ਗੀਤ ਨੇ ਨਾ ਉਹ ਵੀ ਇਹਨਾਂ ਦੇ ਬੜੇ ਸੁਪਰ ਡੁਪਰ ਹਿੱਟ ਹੋਏ ਸੀ। ਲੇਕਿਨ ਖੈਰ, ਆਪਾਂ ਇਹ ਵਾਲਾ ਟਰੈਕ ਸੁਣਦੇ ਹਾਂ, ਲਓ ਜੀ।

ਦੋਸਤੋ, ਫਿਲਮ ਬਰਫੀ ਦਾ ਤੁਸੀਂ ਇਹ ਕੀ ਜਿਹੜਾ ਇੰਜੋਏ ਕੀਤਾ ਹੈ ਜੀ, ਔਰ ਜੋ ਕਿ 2012 ਦੇ ਵਿੱਚ ਬਣੀ ਸੀਗੀ। ਕਈ ਵਾਰ ਨਾ ਸਾਨੂੰ ਫਿਲਮਾਂ ਬਹੁਤ ਪਸੰਦ ਆਉਂਦੀਆਂ ਨੇ ਅਤੇ ਉਹਨਾਂ ਦੇ ਗੀਤ ਸਾਨੂੰ ਨਾ ਸਮਝ ਨਹੀਂ ਆਉਂਦੇ, ਅਤੇ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਫਿਲਮਾਂ ਦੇ ਗੀਤ ਬੜੇ ਵਧੀਆ ਲੱਗਦੇ ਨੇ ਪਰ ਫਿਲਮ ਸਾਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੀ। ਸੋ ਜੀ, ਇਹ ਫਿਲਮਾਂ ਅਤੇ ਗੀਤਾਂ ਦੀ ਕਹਾਣੀ ਹੈ, ਪਰ ਕੁਝ ਫਿਲਮਾਂ ਇੱਦਾਂ ਦੀਆਂ ਹੁੰਦੀਆਂ ਨੇ, ਕੁਝ ਗੀਤ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਮਰਜ਼ੀ ਜਿੰਨਾ ਮਰਜ਼ੀ ਦੇਖ ਲਓ ਉਹ ਓਨਾ ਹੀ ਜ਼ਿਆਦਾ ਸਾਡੇ ਦਿਲਾਂ ਦੇ ਵਿੱਚ ਰਾਜ ਕਰਦੇ ਨੇ। ਅਤੇ ਅਜਿਹੇ ਕੁਝ ਕਿਰਦਾਰ ਨੇ, ਕੁਝ ਕਰੈਕਟਰ ਨੇ, ਕੁਝ ਐਕਟਰ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੀ ਜਿਹੜੀ ਆਵਾਜ਼ ਦੇ ਨਾਲ ਨਾਲ ਆਪਣੀ ਐਕਟਿੰਗ ਦਾ ਵੀ ਲੋਹਾ ਮਨਵਾਇਆ ਹੈ। ਹਾਂਜੀ ਹਾਂਜੀ, ਤੁਹਾਡਾ ਜਿਹੜਾ ਸਬਰ ਹੈ ਨਾ ਉਹ ਮੈਂ ਪਰਖ ਨਹੀਂ ਰਹੀ। ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਹੁਣ ਮੈਂ ਨਾ ਉਸ ਐਕਟਰ ਦੀ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਦਾ ਜਿਹੜਾ ਵੱਡਾ ਭਰਾ ਸੀਗਾ ਨਾ 2.5 ਕਿਲੋ ਕਾ ਹਾਥ। ਹਾਂ ਹਾਂ ਹਾਂ ਬਾਈ ਜੀ, ਬਿਲਕੁਲ ਉਹਦੇ ਛੋਟੇ ਭਰਾ ਦੀ ਮੈਂ ਗੱਲ ਕਰਨ ਜਾ ਰਹੀ ਹਾਂ, ਬੌਬੀ ਦਿਓਲ। ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਅਸਲੀ ਨਾਮ ਵਿਜੇ ਸਿੰਘ ਦਿਓਲ ਹੈ। ਉਹ ਪਹਿਲੀ ਵਾਰ ਬੱਚੇ ਕਲਾਕਾਰ ਦੀ ਜਿਹੜਾ ਉਹਨਾਂ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ ਧਰਮਵੀਰ। ਇਹ ਵੀ ਫਿਲਮ ਨਾ ਸਭ ਨੂੰ ਬਹੁਤ ਪਸੰਦ ਆਈ ਹੈ, ਮਤਲਬ ਵੱਖਰਾ ਜਿਹਾ ਰੋਲ ਅਤੇ ਵੱਖਰੇ ਜਿਹੇ ਇਹਨਾਂ ਦੇ ਇਸ ਫਿਲਮ ਦੇ ਵਿੱਚ ਜਿਹੜੇ ਨਾ ਡਰੈਸਅਪ ਹੁੰਦੇ ਹੈ ਦੋਨੋਂ ਜਿਹੜੇ ਐਕਟਰ ਨੇ, ਹੈ ਨਾ। ਹੁਣ ਤੁਹਾਨੂੰ ਯਾਦ ਆ ਗਿਆ ਬਿਲਕੁਲ ਜੀ, ਧਰਮਵੀਰ ਜੋ ਕਿ 1977 ਦੇ ਵਿੱਚ ਬਣੀ ਸੀ, ਉਹਦੇ ਵਿੱਚ ਨਾ ਪਹਿਲੀ ਵਾਰ ਬੱਚੇ ਦਾ ਕਿਰਦਾਰ ਜਿਹੜਾ ਨਾ ਬੌਬੀ ਦਿਓਲ ਨੇ ਨਿਭਾਇਆ ਸੀਗਾ। ਔਰ ਉਹ ਮਸ਼ਹੂਰ ਅਦਾਕਾਰ ਧਰਮਿੰਦਰ ਸਭ ਨੂੰ ਪਤਾ ਹੈ ਉਹਨਾਂ ਦੇ ਪੁੱਤਰ ਅਤੇ ਸਨੀ ਦਿਓਲ ਦੇ ਛੋਟੇ ਭਰਾ ਨੇ। ਹੀਰੋ ਵਜੋਂ ਉਹਨਾਂ ਦੀ ਪਹਿਲੀ ਫਿਲਮ ਬਰਸਾਤ ਸੀ, ਜਿਸ ਲਈ ਉਹਨਾਂ ਨੂੰ ਫਿਲਮਫੇਅਰ ਡੈਬਿਊ ਦਾ ਬੈਸਟ ਅਵਾਰਡ ਮਿਲਿਆ ਸੀ। ਐਂਡ ਜੀ 99 ਦੇ ਵਿੱਚ, ਮਤਲਬ 1990 ਦੇ ਦੌਰ ਦੇ ਵਿੱਚ, ਗੁਪਤ ਸੋਲਜਰ ਐਂਡ ਹਮਰਾਜ ਵਰਗੀਆਂ ਬਹੁਤ ਸਾਰੀਆਂ ਫਿਲਮਾਂ ਵਿੱਚ ਉਹਨਾਂ ਨੂੰ ਵੱਡਾ ਸੁਪਰ ਸਟਾਰ ਜਿਹੜਾ ਉਹਨਾਂ ਨੂੰ ਬਣਾ ਦਿੱਤਾ ਗਿਆ ਸੀ, ਕਿਉਂਕਿ ਉਹਨਾਂ ਨੇ ਆਪਣਾ ਇੱਕ ਅਦਾ ਔਰ ਆਪਣਾ ਇੱਕ ਸਟਾਈਲ ਔਰ ਇੱਕ ਭੋਲਾ ਪੰਦ, ਉਹਦੀ ਨਾਲ ਨਾਲ ਉਹਨਾਂ ਦੇ ਕਰਲੀ ਬਾਲਾਂ ਦਾ ਸਟਾਈਲ ਵੀ ਬਹੁਤ ਜ਼ਿਆਦਾ ਯੰਗ ਯੂਥ ਨੂੰ ਜਿਹੜਾ ਪ੍ਰਭਾਵਿਤ ਕੀਤਾ ਸੀ। ਬਾਲੀਵੁੱਡ ਦੇ ਵਿੱਚ ਬੌਬੀ ਦਾ ਡੈਬਿਊ ਕਾਫੀ ਦੇਰ ਨਾਲ ਹੋਇਆ ਸੀ, ਪਰ ਲਗਭਗ 26-27 ਸਾਲ ਦੀ ਉਮਰ ਦੇ ਵਿੱਚ ਹੀ ਉਹ ਹੀਰੋ ਬਣ ਗਏ ਸੀਗੇ। ਐਂਡ ਕੈਰੀਅਰ ਦਾ ਕਹਿੰਦੇ ਨੇ ਕੁਝ ਸਮਾਂ ਹੁੰਦਾ ਹੈ ਕਿ ਜਦੋਂ ਤੁਹਾਨੂੰ ਤੁਹਾਡੀ ਜ਼ਿੰਦਗੀ ਜਿਹੜੀ ਹੈ ਇੱਕ ਅਰਸ਼ 'ਤੇ ਪਹੁੰਚਾ ਦਿੰਦੀ ਹੈ, ਅਤੇ ਕਦੀ ਕਦੀ ਤੁਹਾਨੂੰ ਫਰਸ਼ 'ਤੇ ਵੀ ਲੈ ਆਉਂਦੀ ਹੈ। ਸੋ ਇਹੋ ਜਿਹਾ ਕੁਝ ਹੈਪਨਿੰਗ ਔਰ ਕੁਝ ਦੁਖਦਾਈ ਸਮਾਂ ਸੀ ਜੋ ਕਿ ਬੌਬੀ ਦਿਓਲ ਦੀ ਲਾਈਫ ਦੇ ਵਿੱਚ ਵੀ ਆਇਆ, ਪਰ ਉਸ ਤੋਂ ਬਾਅਦ ਇੱਕ ਟਰਨਿੰਗ ਪੁਆਇੰਟ ਆਇਆ, ਔਰ ਉਹ ਟਰਨਿੰਗ ਪੁਆਇੰਟ ਅਜਿਹਾ ਸੀ ਕਿ ਰਾਤੋ ਰਾਤ ਉਹਨਾਂ ਨੂੰ ਦੁਬਾਰਾ ਤੋਂ ਮਤਲਬ ਬਾਲੀਵੁੱਡ ਦੇ ਵਿੱਚ ਇੱਕ ਅਜਿਹੀ ਥਾਂ ਮਿਲ ਗਈ ਕਿ ਹਰ ਕੋਈ ਉਹਨਾਂ ਨੂੰ ਹਰ ਫਿਲਮ ਦੇ ਵਿੱਚ ਦੇਖਣਾ ਚਾਹੁੰਦਾ ਹੈ। ਹਾਂਜੀ, ਵੈੱਬ ਸੀਰੀਜ਼ ਆਸ਼ਰਮ ਨੇ ਉਹਨਾਂ ਦੇ ਕੈਰੀਅਰ ਨੂੰ ਨਵੀਂ ਜ਼ਿੰਦਗੀ ਦਿੱਤੀ ਅਤੇ ਦਰਸ਼ਕਾਂ ਨੂੰ ਉਹਨਾਂ ਦੀ ਐਕਟਿੰਗ ਦੇ ਜਿਹੜਾ ਨਾ ਬਹੁਤ ਅੱਛਾ ਜਿਹੜਾ ਐਕਟ ਜਿਹੜਾ ਉਹਨਾਂ ਨੇ ਮਾਮਲਾ ਕੀਤਾ ਬਹੁਤ ਹੀ ਪਸੰਦ ਆਇਆ। ਸੋ ਆਸ਼ਰਮ ਇੱਕ ਅਤੇ ਉਸ ਤੋਂ ਬਾਅਦ ਦੂਜੀ ਆਈ, ਅਤੇ ਉਸ ਤੋਂ ਬਾਅਦ ਜੀ ਕਿਆ ਬਾਤ ਹੈ, ਜਦੋਂ ਉਹਨਾਂ ਨੇ ਐਨੀਮਲ ਫਿਲਮ ਬਣਾ ਦਿੱਤੀ, ਮਤਲਬ ਅਬਰਾਰ ਦੇ ਕਿਰਦਾਰ ਨੇ ਉਹਨਾਂ ਨੂੰ ਦੁਬਾਰਾ ਜਿਹੜੀ ਨਾ ਸੁਰੱਖਿਆ ਵਿੱਚ ਲੈ ਆਉਂਦਾ, ਮਤਲਬ ਕਿ ਸਿਕਿਉਰਿਟੀ ਜਿਹੜੀ ਨਾ ਮੁਹੱਈਆ ਕਰਾ ਦਿੱਤੀ, ਅਤੇ ਉਹਨਾਂ ਨੂੰ ਲੱਗਿਆ ਕਿ ਬਈ ਹੁਣ ਤਾਂ ਮੇਰੀ ਜ਼ਿੰਦਗੀ ਜਿਹੜੀ ਨਾ ਅੱਗੇ ਵੱਧ ਜਾਏਗੀ। ਸੋ ਭਾਵੇਂ ਡਾਇਲਾਗ ਬਹੁਤ ਘੱਟ ਸਨ, ਪਰ ਉਹਨਾਂ ਦੀ ਸਕਰੀਨ ਜਿਹੜੀ ਪ੍ਰੈਜੈਂਸ ਸੀਗੀ ਨਾ ਉਹ ਕਾਫੀ ਪਸੰਦ ਕੀਤੀ ਗਈ। ਲਓ ਜੀ, ਅੱਜ ਦਾ ਇਹ ਦਿਨ ਜਿਹੜਾ ਹੈਗਾ ਹੈ ਕਿ ਮੈਂ ਗੱਲ ਕਰਨ ਜਾ ਰਹੀ ਹਾਂ ਬੌਬੀ ਦਿਓਲ ਦੇ ਬਾਰੇ ਜਿਹੜੀ ਕਿ ਮੈਂ ਗੱਲ ਕਰ ਰਹੀ ਹਾਂ। ਬਾਕੀ ਇਸ ਕਹਾਣੀ ਨੂੰ ਦੱਸਣ ਦਾ ਮਤਲਬ ਇਹ ਸੀਗਾ ਕਿ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕਦੀ ਕਦੀ ਕੁਝ ਇੱਦਾਂ ਦਾ ਹੋ ਜਾਵੇ ਕਿ ਅਸੀਂ ਬਹੁਤ ਹਿੱਟ ਹੋਈਏ, ਲਾਈਕ ਆਪਣੇ ਘਰ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਕਦੀ ਕਦੀ ਕੁਝ ਇਹੋ ਜਿਹੇ ਸਮਾਂ ਆ ਜਾਵੇ ਕਿ ਸਾਨੂੰ ਲੱਗੇ ਕਿ ਬਈ ਅਬ ਹਮ ਕਿਆ ਕਰੇਂਗੇ। ਸੋ ਕਦੀ ਵੀ ਨਹੀਂ ਰੁਕਣਾ, ਥੱਕਣਾ ਅਤੇ ਝੁਕਣਾ, ਕਿਉਂਕਿ ਜ਼ਿੰਦਗੀ ਦੁਬਾਰਾ ਤੋਂ ਜੀਣ ਲਈ ਤੁਹਾਨੂੰ ਕਰਨਾ ਪਏਗਾ ਹੌਸਲਾ। ਬਿਲਕੁਲ ਇਸੇ ਗੀਤ ਦੇ ਨਾਲ, ਜੋ ਕਿ ਅਨੁਰਾਧਾ ਪੌੜਵਾਲ ਐਂਡ ਸੁਖਵਿੰਦਰ ਸਿੰਘ ਦੀ ਆਵਾਜ਼ ਐਂਡ ਉਦਿਤ ਨਾਰਾਇਣ ਐਨ ਅਨਮੋਲ ਮਲਿਕ ਨੇ ਗਾਇਆ ਹੈ ਜੀ। ਬਾਕੀ ਇਹ ਗੀਤ ਦੇ ਨਾਲ ਨਾਲ ਤੁਹਾਨੂੰ ਵੀ ਜੋਸ਼ ਆ ਜਾਣਾ, ਅਤੇ ਬਿਲਕੁਲ ਮੈਂ ਇੱਥੇ ਕੁਰਸੀ 'ਤੇ ਤੁਹਾਡੇ ਨਾਲ ਨਾਲ ਨੱਚੀ ਜਾਣਾ, ਅਤੇ ਤੁਸੀਂ ਇੰਜੋਏ ਕਰਨਾ 102.7 FM ਦਾ ਹੀ ਪ੍ਰੋਗਰਾਮ ਚੱਲ ਰਿਹਾ ਜੀ, ਗੀਤ ਬਹਾਰ।

ਔਰ ਤੁਸੀਂ ਇਹ ਅੰਦਾਜ਼ ਦੇਖਿਆ ਕਿ ਵਾਕਈ ਜੁਗਨੀ ਜਿਹੜਾ ਨਾ ਉਹ ਪੰਜਾਬੀ ਦੇ ਵਿੱਚ ਸੁਣ ਲਓ ਅਤੇ ਉਹਦੀ ਜਿਹੜੀ ਨਾ ਪਰਫੋਰਮੈਂਸ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ, ਪਰ ਇਸ ਫਿਲਮ ਦੇ ਵਿੱਚ ਯਾਨੀ ਕਿ ਬਾਦਲ ਮੂਵੀ ਦੇ ਵਿੱਚ ਜੁਗਨੀ ਜੁਗਨੀ ਨੂੰ ਕੁਝ ਵੱਖਰੇ ਤਰੀਕੇ ਦੇ ਨਾਲ ਫਿਲਮਾਇਆ ਗਿਆ ਹੈ ਅਤੇ ਗੁਣਗੁਣਾਇਆ ਗਿਆ ਹੈ। 102.7 ਮੈਗਾਹਰਟਸ 'ਤੇ ਤੁਸੀਂ ਮੇਰੇ ਨਾਲ ਯਾਨੀ ਕਿ ਰਣਦੀਪ ਦੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਗੀਤ ਬਹਾਰ ਜੀ। 1986 ਦੇ ਵਿੱਚ ਇੱਕ ਫਿਲਮ ਆਈ ਸੀਗੀ ਇਲਜ਼ਾਮ, ਜਿਹਦੇ ਵਿੱਚ ਨਾ ਇੱਕ ਹੀਰੋ ਨੇ ਨਾ ਆਪਣੀ ਅਦਾਕਾਰੀ ਕੀਤੀ, ਮਤਲਬ ਪਹਿਲਾ ਉਹ ਟਾਈਮ ਪੀਰੀਅਡ ਸੀਗਾ ਜਦੋਂ ਉਹਨਾਂ ਨੂੰ ਇਹ ਫਿਲਮ ਮਿਲੀ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੇ 160 ਤੋਂ ਵੀ ਵੱਧ ਫਿਲਮਾਂ ਦੇ ਵਿੱਚ ਵਾਹ ਪਰਫੋਰਮੈਂਸ ਦਿੱਤੀ, ਅਤੇ ਸਭ ਤੋਂ ਜ਼ਿਆਦਾ ਸੋਹਣੇ ਅਤੇ ਸਭ ਤੋਂ ਜ਼ਿਆਦਾ ਡਾਂਸ ਕਰਨ ਵਾਲੇ ਅਤੇ ਨਾਲ ਦੀ ਨਾਲ ਕੌਮੇਡੀ ਕਰਨ ਵਾਲੇ ਸੁਪਰ ਸਟਾਰਸ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਲਿਸਟ ਦੇ ਟੋਪ 'ਤੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਰੈਕਮੈਂਡ ਹੋਣ ਲੱਗ ਗਿਆ। ਅਤੇ ਉਸ ਐਕਟਰ ਦਾ ਨਾਮ ਕੀ ਹੈ ਜੀ? ਹਾਂਜੀ, ਗੋਵਿੰਦਾ। ਬਿਲਕੁਲ, 90s ਦੇ ਦੌਰ ਦੇ ਵਿੱਚ ਇਹ ਨਾਮ ਜਿਹੜਾ ਇੰਨਾ ਜ਼ਿਆਦਾ ਫੇਮਸ ਹੋ ਗਿਆ ਕਿ ਹਰ ਇੱਕ ਹੀਰੋਇਨ ਜਿਹੜੀ ਨਾ ਉਹਨਾਂ ਦੀ ਨਾਲ, ਭਾਵੇਂ ਉਹ ਕ੍ਰਿਸ਼ਮਾ ਹੋਵੇ, ਰਵੀਨਾ ਟਿੰਡਨ ਹੋਵੇ, ਜੂਹੀ ਹੋਵੇ ਜਾਂ ਫਿਰ ਮਾਧੁਰੀ ਜੀ, ਮਤਲਬ ਹਰ ਕੋਈ ਚਾਹੁੰਦਾ ਸੀਗਾ ਕਿ ਇੱਕ ਤੋਂ ਵੱਧ ਫਿਲਮਾਂ ਜਿਹੜੀਆਂ ਇਸ ਹੀਰੋ ਦੇ ਨਾਲ ਤਾਂ ਜ਼ਰੂਰ ਹੋ ਜਾਣ, ਕਿਉਂਕਿ ਨਾਲ ਦੀ ਨਾਲ ਤਾਂ ਕੌਮੇਡੀ ਹੁੰਦੀ ਸੀ ਔਰ ਡਾਂਸ ਪਰਫੋਰਮੈਂਸ ਦੇ ਵਿੱਚ ਤਾਂ ਵਾਹ ਜੀ ਵਾਹ ਕਿਆ ਬਾਤ ਹੈ। ਬਾਕੀ ਕਹਿੰਦੇ ਨੇ ਕਿ ਜਦੋਂ ਕੰਮ ਕਰਨਾ ਹੋਵੇ ਤਾਂ ਕੰਮ ਕਰਨ ਦੇ ਨਾਲ ਨਾਲ ਜਿਹੜਾ ਤੁਹਾਡਾ ਕੋ ਪਾਰਟਨਰ ਹੁੰਦਾ ਹੈ ਨਾ ਉਹ ਇੰਨਾ ਜ਼ਿਆਦਾ ਵਧੀਆ ਹੋਵੇ ਕਿ ਤੁਹਾਨੂੰ ਕੰਮ ਕਰਨ ਦਾ ਮਜ਼ਾ ਆਵੇ। ਸੋ ਜੀ, ਫਿਲਮਾਂ ਦਾ ਦੌਰ ਕੁਝ ਇਸੇ ਤਰ੍ਹਾਂ ਦਾ ਹੈ ਅਤੇ ਗੋਵਿੰਦਾ ਨੇ ਉਸ ਸਮੇਂ ਦੇ ਵਿੱਚ ਆਪਣਾ ਜਿਹੜਾ ਇੰਨਾ ਜਲਵਾ ਇੱਦਾਂ ਦਾ ਬਿਖੇਰਿਆ ਕਿ ਬਾਕੀ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਨਾ ਸਭ ਤੋਂ ਸੋਹਣਾ ਅਤੇ ਸਭ ਤੋਂ ਬੈਸਟ ਡਾਂਸ ਪਰਫੋਰਮ ਕਰਨ ਵਾਲੇ ਜਿਹੜੇ ਹੀਰੋ ਦੇ ਵਿੱਚ ਨਾਮ ਦੇ ਵਿੱਚ ਜਾਣਿਆ ਜਾਂਦਾ ਹੈ। ਔਰ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਕਿ ਫੈਮਿਲੀਜ਼ ਦੇ ਵਿੱਚ ਅਸੀਂ ਬੈਠ ਕੇ ਦੇਖੀਆਂ ਹੋਈਆਂ ਨੇ ਅਤੇ ਹੁਣ ਵੀ ਜਦੋਂ ਕਿਤੇ ਅਸੀਂ ਟੈਲੀਵਿਜ਼ਨ ਔਨ ਕਰਦੇ ਹਾਂ ਅਤੇ ਸਮਾਂ ਲੱਗੇ ਤਾਂ ਇਹ ਫਿਲਮਾਂ ਨੂੰ ਜ਼ਰੂਰ ਦੇਖਦੇ ਹਾਂ। ਔਰ ਇਹਨਾਂ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਹੈ ਜੀ ਹੱਦ ਕਰ ਦੀ ਆਪ ਨੇ, ਯਾਨੀ ਕਿ ਰਾਣੀ ਮੁਖਰਜੀ ਦੀ। ਭਾਵੇਂ ਕਿ ਛੋਟੀ ਜਿਹੀ ਹਾਈਟ ਦੀ ਉਹ ਹੀਰੋਇਨ ਹੈ ਪਰ ਵਾਕਈ ਜੀ ਪਿਆਰੀਆਂ ਪਿਆਰੀਆਂ ਅੱਖਾਂ ਦੀ ਨਾਲ ਸ਼ਰਾਰਤ ਕਰਦੀ ਕਰਦੀ ਇਸ ਫਿਲਮ ਦੇ ਵਿੱਚ ਵਾਕਈ ਬੜਾ ਵਧੀਆ ਪਰਫੋਰਮ ਦਿੱਤਾ ਹੈ। ਹੱਦ ਕਰ ਦੀ ਆਪ ਨੇ ਗੀਤ ਔਰ ਨਾਲ ਦੀ ਨਾਲ ਇਸ ਫਿਲਮ ਦਾ ਟਾਈਟਲ ਟਰੈਕ ਜਿਹੜਾ ਜੋ ਕਿ 2000 ਦੇ ਵਿੱਚ ਫਿਲਮ ਬਣੀ ਸੀ, ਲਓ ਜੀ ਤੁਹਾਡੀ ਰਿਵਿਊ ਸੈਟਸ 'ਤੇ ਬਸ ਹੁਣੇ ਹੀ।

ਤੁਸੀਂ ਇੰਜੋਏ ਕਰ ਰਹੇ ਸੀ ਜੀ ਮੇਰੇ ਨਾਲ ਪ੍ਰੋਗਰਾਮ ਗੀਤ ਬਹਾਰ, ਤੁਹਾਡੀ ਆਰ ਜੇ ਰਣਦੀਪ ਹੈ ਤੁਹਾਡੇ ਨਾਲ। ਪਰ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਮਨ ਕੀ ਬਾਤ ਦਾ ਸਿੱਧਾ ਪ੍ਰਸਾਰਣ। ਬਸ ਕੁਝ ਪਲਾਂ ਬਾਅਦ, ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਸਿੱਧੀ ਮਨ ਕੀ ਬਾਤ।

ਅਪਾਰਤ, ਜ਼ਿਆਦਾ ਸੁਰੱਖਿਅਤ ਅਤੇ ਆਤਮ ਨਿਰਭਰ ਬਣ ਰਿਹਾ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਅਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ 'ਤੇ ਯੋਗ ਦੇ ਅਨੇਕਾਂ ਵੱਖ-ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ ਥਾਂ 'ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਹਨਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ 'ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਅਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ, ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਹਨਾਂ ਨੇ ਸਮਰਥਨ ਕੀਤਾ ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰ ਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਅਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਬੱਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖ਼ਬਰਾਂ ਆ ਰਹੀਆਂ ਨੇ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫ਼ੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ 'ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ 1 ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ 'ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ 3,700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ।

ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ 1.5 ਰੁਪਇਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11 ਲੱਖ ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਹਨਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਘਰ ਕੇ ਬੈਠ ਗਿਆ ਹੈ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ, ਅਤੇ ਜਦੋਂ ਡਰ ਮਨ 'ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਅਤੇ ਤਰਕ ਦੇ ਆਧਾਰ 'ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ, ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ 'ਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਹਨਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਹਨਾਂ ਨੇ ਔਰਤਾਂ ਨਾਲ ਗੱਲ ਕੀਤੀ, ਉਹਨਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ 'ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਹਨਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ, ਅਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਹਨਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਖੇਡ ਵੀ ਰਹੇ ਨੇ ਅਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ 2 ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ, ਅਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਅਤੇ ਯੋਗਤਾ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਅਤੇ ਉਹਨਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ

0: ਮਨ ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ।
1: ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ,
0: ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ, ਉਹਨਾਂ ਨੂੰ ਆਪਣੀ ਤਕਨੀਕ ਅਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮੈਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਹਨਾਂ ਸਵਾਲਾਂ ਦਾ ਹੱਲ ਕੱਢਿਆ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਅਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਅਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਵਿੱਚ BTECH ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਦੇ ਲਈ ਨਵੇਂ AI ਟੂਲਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪ੍ਰਾਚੀਨ ਗ੍ਰੰਥਾਂ ਅਤੇ ਹਸਤਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੇ ਕੰਮ ਨੂੰ ਨਵੀਂ ਗਤੀ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਯਤਨ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ ਸੰਗੀਤ ਅਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਨੇ ਅਤੇ ਅਪਣਾ ਰਹੇ ਨੇ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮਿਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਹਨਾਂ ਦਾ ਇਹ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮਿਨਿਕਾਨਾ ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ।

ਮੇਰੇ ਪਿਆਰੇ ਦੇਸ਼ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ, ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਅਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ ਹੈ। ਤੁਸੀਂ ਵੇਖਿਆ ਹੋਵੇਗਾ, ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸਨੂੰ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ। ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵੱਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਹਨਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਹਨਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ। ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ 'ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫ਼ੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ 'ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ

0: ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ-ਦੁਆਲੇ ਦੀਆਂ ਥਾਵਾਂ 'ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ, ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ, ਅਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਅਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ, ਅਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ, ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8 ਵਜੇ ਫਿਰ ਸੁਣ ਸਕਦੇ ਹੋ। ਤਾਂ ਹੁਣ ਸੁਣਦੇ ਹਾਂ ਦੇਸ਼ ਪ੍ਰੇਮ ਦਾ ਇਹ ਗੀਤ।

ਵੈਲਕਮ ਬੈਕ ਸਭ ਨੂੰ, ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਅਤੇ ਜੀ, ਦੁਪਹਿਰ ਦੇ 12:04 ਹੋ ਚੁੱਕੇ ਨੇ ਅਤੇ ਜਿੱਦਾਂ ਸਵੇਰੇ ਸਵੇਰੇ ਠੰਡਾ ਠੰਡਾ ਮੌਸਮ ਸੀ ਨਾ, ਤੁਹਾਨੂੰ ਸਭ ਨੂੰ ਪਤਾ ਕਿ ਤੁਸੀਂ ਇੰਜੋਏ ਕੀਤਾ ਪ੍ਰੋਗਰਾਮ ਗੀਤ ਬਹਾਰ ਮੇਰੇ ਨਾਲ, ਯਾਨੀ ਕਿ ਆਰ ਜੇ ਰਣਦੀਪ ਦੇ ਨਾਲ। ਅਤੇ ਹੁਣ ਦੁਪਹਿਰ ਦਾ ਸਮਾਂ, ਥੋੜ੍ਹੀ ਜਿਹੀ ਗਰਮੀ ਹੈ, ਪਰ ਤੁਸੀਂ ਫਿਕਰ ਨਹੀਂ ਕਰਨਾ, ਆਪਾਂ ਇਸ ਗਰਮੀ ਦੇ ਮੌਸਮ ਨੂੰ ਵੀ ਨਾ ਹਸੀਨ ਬਣਾ ਦੇਣਾ, ਕਿਉਂਕਿ ਜੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਜੀ ਹਾਂ, ਮਤਲਬ ਪੰਜਾਬੀ ਤੜਕਾ ਲਾਉਣਾ ਹੈ ਆਪਾਂ, ਮਤਲਬ ਗੀਤਾਂ ਦਾ, ਗੱਲਾਂ ਦਾ ਤਾਂ ਮੈਂ ਇਕੱਲੀ ਨੇ ਲਾ ਲੈਣਾ ਹੈ। ਬਿਲਕੁਲ ਜੀ, ਅਤੇ ਕਿਉਂ ਨਾ ਸ਼ੁਰੂਆਤ ਕਰੀਏ। ਅਤੇ ਜੀ, ਪ੍ਰੋਗਰਾਮ ਹੈ ਹੋਮ ਸਵੀਟ ਹੋਮ। ਤੁਸੀਂ ਸੋਚ ਰਹੇ ਹੋਗੇ ਕਿ ਪੰਜਾਬੀ ਤੜਕਾ ਪ੍ਰੋਗਰਾਮ, ਹਾਂਜੀ ਹਾਂਜੀ, ਪੰਜਾਬੀ ਤੜਕਾ ਭਾਵੇਂ ਨਹੀਂ ਲੱਗਾ, ਪਰ ਮੈਂ ਪੰਜਾਬੀ ਤੜਕੇ ਵਾਲੀਆਂ ਗੱਲਾਂ ਜਿਹੜੀਆਂ ਨੇ, ਕਿਉਂਕਿ ਘਰ ਪਰਿਵਾਰ ਦੀ ਗੱਲ, ਘਰ ਨੂੰ ਸਾਫ਼ ਸੁਥਰਾ ਰੱਖਣ ਦੀ ਗੱਲ, ਅਤੇ ਨਾਲ ਦੀ ਨਾਲ ਆਪਣੇ ਆਪ ਦਾ ਵੀ ਕਿੱਦਾਂ ਖਿਆਲ ਰੱਖਣਾ, ਉਸ ਬਾਰੇ ਹੋਏਗੀ ਗੱਲ, ਕਿਉਂਕਿ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਸ਼ੁਰੂ ਹੋ ਚੁੱਕਾ ਹੈ। ਸੋ ਆਗਾਜ਼ ਕਰਦੇ ਹਾਂ ਅਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ। ਮਤਲਬ ਗੀਤ ਦਾ ਆਗਾਜ਼ ਹੋ ਜਾਵੇ, ਥੋੜ੍ਹਾ ਜਿਹਾ ਰੌਣਕ ਮੇਲਾ ਹੋਣਾ ਚਾਹੀਦਾ ਹੈ, ਅਤੇ ਕਿਉਂ ਨਾ ਇਹ ਰੌਣਕ ਮੇਲਾ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਹੋ ਜਾਵੇ, 1 in Million। ਅਤੇ ਉਸ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਮੇਰੇ ਨਾਲ ਤੁਹਾਡੀ ਗੱਲਬਾਤ, ਮਤਲਬ ਮੈਂ ਇਕੱਲੀ ਬੋਲਾਂਗੀ ਅਤੇ ਤੁਸੀਂ ਸੁਣਨਾ ਪਿਆਰ ਦੇ ਨਾਲ, ਅਤੇ ਨਾਲ ਦੀ ਨਾਲ ਨੋਟ ਕਰਨੀਆਂ ਨੇ ਉਹ ਸਾਰੀਆਂ ਚੀਜ਼ਾਂ ਜੋ ਮੈਂ ਤੁਹਾਨੂੰ ਦੱਸਾਂਗੀ।

Well, 102.7 FM ਦੀ ਪ੍ਰੋਗਰਾਮ ਦਾ ਆਗਾਜ਼ ਇੰਨਾ ਵਧੀਆ ਹੋਇਆ ਕਿ ਵਾਕਿਆ ਜੀ ਜੋਰਡਨ ਜ਼ੰਦੋ ਦੀ ਇਹ ਸੋਹਣੀ ਘੈਂਟ ਜੀ ਆਵਾਜ਼ ਦੇ ਵਿੱਚ ਗੀਤ ਤੁਸੀਂ ਇੰਜੋਏ ਕੀਤਾ ਜੀ। ਸੁਰਮਾ ਮਤਲਬ ਅੱਖਾਂ ਦੇ ਵਿੱਚ ਕਿਹੜਾ ਸੁਰਮਾ ਪਾਉਣੀ ਹੈ, ਤੁਸੀਂ ਮੈਨੂੰ ਪਤਾ ਕਿ ਵੱਖਰੇ ਵੱਖਰੇ ਸੁਰਮੇ ਪਾਉਂਦੇ ਹੋ, ਲੇਕਿਨ ਆਪਣੀ ਅੱਖਾਂ ਦਾ ਖਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੈ। ਇਹ ਨਾ ਹੋਵੇ ਕਿ ਆਪਣੇ ਚਾਹ ਪੂਰੇ ਕਰਨ ਲਈ ਤੁਸੀਂ ਕਿਤੇ ਅੱਖਾਂ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਕਰਵਾ ਲਓ। ਸੋ ਸੁਰਮਾ ਜਿਹੜਾ ਵੀ ਤੁਸੀਂ ਪਾਉਣਾ ਨਾ, ਉਹਨੂੰ ਧਿਆਨ ਦੇ ਨਾਲ ਪਾਉਣਾ ਅਤੇ ਆਪਣੇ ਅੱਖਾਂ ਦਾ ਜ਼ਰੂਰ ਖਿਆਲ ਰੱਖਣਾ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਵਾਲਾ ਮੌਸਮ ਜਿਹੜਾ ਚੱਲ ਰਿਹਾ ਹੈ ਨਾ, ਇਹ ਬੜਾ ਕਨਫਿਊਜ਼ ਕਰਦਾ ਜੀ ਸਾਨੂੰ। ਮਤਲਬ ਕਨਫਿਊਜ਼ ਇਸ ਕਰਕੇ ਕਰਦਾ ਹੈ ਕਿ ਪਤਾ ਨਹੀਂ ਲੱਗਦਾ ਕਿ ਕਦੋਂ ਬਰਸਾਤ ਹੋ ਜਾਣੀ ਹੈ ਅਤੇ ਕਦੋਂ ਇੱਕਦਮ ਧੁੱਪ ਚੜ੍ਹ ਜਾਣੀ ਹੈ ਅਤੇ ਕਦੋਂ ਗਰਮੀ ਅਤੇ ਕਦੋਂ ਥੋੜ੍ਹਾ ਜਿਹਾ ਠੰਡਾ ਜਿਹਾ ਮੌਸਮ।

ਜੀ ਦੋਸਤੋ, ਗਾਣਾ ਭਾਵੇਂ ਕਿ ਸੈਡ ਸੌਂਗ ਸੀਗਾ, ਪਰ ਫਿਰ ਵੀ ਮਿਊਜ਼ਿਕ ਇੱਦਾਂ ਇੰਨਾ ਵਧੀਆ ਸੀਗਾ ਕਿ ਸੈਡ ਸੌਂਗ ਦੇ ਨਾਲ ਨਾਲ ਦਿਲ ਜਿਹੜਾ ਨਾ ਬਗ ਬਗ ਹੋ ਰਿਹਾ ਸੀ। 102.7 FM 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ। ਅਤੇ ਜਿੱਦਾਂ ਜਿੱਦਾਂ ਮੌਸਮ ਬਦਲਦਾ ਹੈ, ਵਾਕਿਆ ਜੀ ਕਿੰਨਾ ਕੁਝ ਧਿਆਨ ਰੱਖਣਾ ਪੈਂਦਾ ਸਾਨੂੰ। ਕਿਤੇ ਸਾਨੂੰ ਆਪਣੇ ਪਹਿਰਾਵੇ ਦਾ ਧਿਆਨ ਰੱਖਣਾ ਪੈਂਦਾ, ਆਪਣੇ ਰਹਿਣ ਸਹਿਣ ਦਾ ਧਿਆਨ ਰੱਖਣਾ ਪੈਂਦਾ, ਅਤੇ ਨਾਲ ਦੀ ਨਾਲ ਸਾਨੂੰ ਆਪਣੇ ਖਾਣ ਪੀਣ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਹਾਏ, ਕਿੰਨਾ ਔਖਾ ਕੰਮ ਹੈ। ਪਰ ਨਹੀਂ ਜੀ, ਇਹ ਔਖਾ ਕੰਮ ਸਾਨੂੰ ਜਿਹੜਾ ਨਾ ਸੌਖਾ ਕਰ ਸਕਦਾ, ਉਹ ਇਸ ਕਰਕੇ ਕਿਉਂਕਿ ਜੇਕਰ ਅਸੀਂ ਇਸ ਔਖੇ ਕੰਮ ਨੂੰ ਨਹੀਂ ਦੇਖਾਂਗੇ, ਨਹੀਂ ਸੋਚਾਂਗੇ, ਤਾਂ ਫਿਰ ਸਾਡੀ ਹੈਲਥ ਜਿਹੜੀ ਨਾ ਉਹ ਖਰਾਬ ਹੋ ਜਾਣੀ ਹੈ। ਸੋ ਜੀ, ਜਿੱਥੇ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹਾਂ, ਉੱਥੇ ਜਿੱਦਾਂ ਕਿ ਸਾਡਾ ਮਨ ਜਿਹੜਾ ਨਾ ਲੋਚਦਾ ਹੈ ਬਾਹਰ ਵਾਲਾ ਖਾਣਾ ਖਾਣ ਲਈ। ਹਾਂਜੀ ਹਾਂਜੀ, ਮੈਨੂੰ ਪਤਾ ਕਿ ਸਭ ਦਾ ਮਨ ਕਦੀ ਕਦੀ ਨਹੀਂ, ਦਿਲ ਕਰ ਹੀ ਆਉਂਦਾ ਕਿ ਬਈ ਬਾਹਰੋਂ ਕੁਝ ਨਾ ਕੁਝ ਮੰਗਾ ਕੇ ਜ਼ਰੂਰ ਖਾ ਲਿਆ ਜਾਵੇ, ਜਾਂ ਫਿਰ ਆਪ ਹੀ ਸੈਰ ਸਪਾਟਾ ਕਰਦੇ ਕਰਦੇ ਸਟਰੀਟ ਫੂਡ 'ਤੇ, ਮਤਲਬ ਕੋਲ ਵਾਲੀ ਰੋਡ 'ਤੇ, ਭਾਵੇਂ ਕਿ ਉੱਥੇ ਜਿੰਨੀ ਮਰਜ਼ੀ ਗਰਮੀ ਪਈ ਹੋਵੇ, ਪਰ ਦਿਲ ਕਰਦਾ ਕਿ ਇੱਥੋਂ ਜ਼ਰੂਰ ਕੁਛ ਚਟਪਟਾ ਖਾਧਾ ਜਾਵੇ। ਖੁੱਲ੍ਹੇ ਵਿੱਚ ਵਿਕਣ ਵਾਲੇ ਜਿਹੜੇ ਵੀ ਖਾਣੇ ਹੁੰਦੇ ਨਾ, ਪਤਾ ਨਹੀਂ ਹੁੰਦਾ ਕਿ ਉਹ ਕਿਸ ਜਗ੍ਹਾ ਤੋਂ ਬਣ ਕੇ ਆਏ ਨੇ, ਕਿੱਦਾਂ ਦਾ ਉੱਥੇ ਮਾਹੌਲ ਸੀ, ਸਾਫ਼ ਸੁਥਰਾ ਖਾਣਾ ਬਣਿਆ ਸੀ, ਉਹਨਾਂ ਨੂੰ ਸਾਫ਼ ਸੁਥਰੀ ਤਰ੍ਹਾਂ ਧੋਤਾ ਗਿਆ ਸੀ, ਪਕਾਇਆ ਗਿਆ ਸੀ, ਸਾਨੂੰ ਨਹੀਂ ਪਤਾ, ਕਿਉਂਕਿ ਸਾਨੂੰ ਤਾਂ ਜੀ ਉਹ ਸਾਫ਼ ਸੁਥਰਾ ਦਿਖ ਰਿਹਾ ਹੁੰਦਾ ਜਦੋਂ ਪਰੋਸ ਕੇ ਸਾਡੇ ਸਾਹਮਣੇ ਉਹਨੂੰ ਪੇਸ਼ ਕੀਤਾ ਜਾਂਦਾ, ਅਤੇ ਸਾਨੂੰ ਲੱਗਦਾ ਕਿ ਵਾਕਿਆ ਜੀ ਖਾਣਾ ਬਹੁਤ ਹੀ ਵਧੀਆ ਟੇਸਟੀ ਦੇ ਨਾਲ ਨਾਲ ਸਾਫ਼ ਸੁਥਰੇ ਥਾਂ 'ਤੇ ਬਣਿਆ ਹੋਵੇਗਾ। ਸਟਰੀਟ ਫੂਡ ਖਾਣ ਵਾਲਾ ਸਮਾਂ ਜਿਹੜਾ ਹੁੰਦਾ ਨਾ, ਮਤਲਬ ਆਹ ਵਾਲਾ ਸਮਾਂ ਤਾਂ ਬਿਲਕੁਲ ਵੀ ਨਹੀਂ ਹੈਗਾ, ਖਾਓ, ਪਰ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਉਹ ਸਾਰੀਆਂ ਚੀਜ਼ਾਂ ਘਰ ਬਣਾ ਕੇ ਖਾ ਸਕਦੇ ਹੋ। ਖੁੱਲ੍ਹੇ ਦੇ ਵਿੱਚ ਵਿਕਣ ਵਾਲੇ ਖਾਣੇ 'ਤੇ ਧੂੜ, ਮੱਖੀਆਂ ਅਤੇ ਕੀਟਾਣੂ ਜਿਹੜੇ ਨਾ ਬਹੁਤ ਜ਼ਿਆਦਾ ਬੈਠੇ ਹੁੰਦੇ, ਤੁਸੀਂ ਨੋਟਿਸ ਵੀ ਕੀਤਾ ਹੋਵੇਗਾ, ਔਰ ਸਮਟਾਈਮ ਅਸੀਂ ਇਹ ਨੋਟਿਸ ਕਰਦਿਆਂ ਕਰਦਿਆਂ ਇਗਨੋਰ ਕਰ ਦਿੰਦੇ ਹਾਂ, ਅਤੇ ਚੱਲ ਕੋਈ ਗੱਲ ਨਹੀਂ, ਦਿਲ ਤਾਂ ਕਰ ਹੀ ਰਿਹਾ ਨਾ ਖਾਣ ਨੂੰ, ਖਾਓ ਬਈ, ਆਪਣੇ ਮਨ ਅਤੇ ਆਪਣੇ ਕਹਿੰਦੇ ਨੇ ਜਿਹੜੇ ਜੀਭ ਦੇ ਸਵਾਦ ਜਿਹੜੇ ਨੇ ਪੂਰੇ ਜ਼ਰੂਰ ਕਰਨੇ ਚਾਹੀਦੇ ਆ। ਪਰ ਜੇਕਰ ਬਾਅਦ ਵਿੱਚ ਤੁਹਾਨੂੰ ਪ੍ਰੋਬਲਮ ਹੁੰਦੀ ਹੈ, ਦਿੱਕਤ ਹੁੰਦੀ ਹੈ ਨਾ, ਤਾਂ ਫਿਰ ਜਿਹੜੀਆਂ ਬਹੁਤ ਸਾਰੀਆਂ ਮੈਡੀਸਨਸ ਅਤੇ ਤੁਹਾਨੂੰ ਪ੍ਰੋਪਰ ਬੈੱਡ ਰੈਸਟ ਕਰਨੀ ਪਈ, ਉਹ ਉਸ ਤੋਂ ਵੀ ਜ਼ਿਆਦਾ ਤੁਹਾਨੂੰ ਟਫ ਸਿਚੁਏਸ਼ਨ ਦੇ ਵਿੱਚ ਲੈ ਕੇ ਜਾ ਸਕਦੀ ਹੈ। ਸੋ ਜੀ, ਜੇਕਰ ਇਹਦੇ ਨਾਲ ਨਾਲ ਤੁਸੀਂ ਘਰ ਦੇ ਵਿੱਚ ਵੀ ਫਲ ਸਬਜ਼ੀਆਂ ਲੈ ਕੇ ਆਉਂਦੇ ਨਾ, ਉਹਨਾਂ ਨੂੰ ਵੀ ਨਾ ਆਹ ਵਾਲੇ ਮੌਸਮ ਦੇ ਵਿੱਚ ਸਪੈਸ਼ਲੀ ਚੰਗੀ ਤਰ੍ਹਾਂ ਧੋਣਾ ਹੈ, ਅੱਛੀ ਤਰ੍ਹਾਂ ਫਿਰ ਉਹਨੂੰ ਸੁਕਾਉਣਾ ਹੈ ਅਤੇ ਫਿਰ ਉਹਨੂੰ ਪਕਾਉਣਾ ਹੈ, ਕਿਉਂਕਿ ਇਹਨਾਂ ਉੱਤੇ ਮੌਜੂਦ ਜਿਹੜੇ ਕੀਟਾਣੂ ਹੁੰਦੇ ਨੇ, ਨਾਲ ਦੀ ਨਾਲ ਜਿਹੜੇ ਕੀਟਨਾਸ਼ਕ ਹੁੰਦੇ ਨੇ ਨਾ, ਇਹ ਪੇਟ ਦੀਆਂ ਸਮੱਸਿਆ ਪੈਦਾ ਕਰ ਸਕਦੇ ਨੇ, ਜਿਹੜਾ ਕਿ ਸਾਨੂੰ ਇੱਕਦਮ ਨਹੀਂ ਪਤਾ ਲੱਗਦਾ, ਹੌਲੀ ਹੌਲੀ ਪਤਾ ਲੱਗਦਾ ਹੈ। ਗਾਣਾ ਮੈਂ ਤੁਹਾਨੂੰ ਸੁਣਾਉਣੀ ਹੈ, ਪਰ ਉਹਦੀ ਨਾਲ ਨਾਲ ਇਹ ਗੱਲ ਜ਼ਰੂਰ ਦੱਸਣ ਜਾ ਰਹੀ ਹੈ ਕਿ ਜਿਹੜੇ ਨਾ ਬਹੁਤ ਸਪਾਈਸੀ ਅਤੇ ਚਟਪਟਾ ਖਾਣਾ ਮੰਗਦੇ ਨੇ, ਕਿ ਬਈ ਇਹ ਸਬਜ਼ੀ ਜਿਹੜੀ ਐਵੇਂ ਫਿੱਕੀ ਜਿਹੀ ਲੱਗਦੀ ਹੈ ਅਤੇ ਕਿਉਂ ਨਾ ਮਤਲਬ ਥੋੜ੍ਹਾ ਜਿਹਾ ਸਪਾਈਸੀ ਹੋ ਜਾਵੇ, ਉਹਨਾਂ ਵਾਸਤੇ ਕੀ ਹੁੰਦਾ ਕਿ ਪੇਟ ਵਿੱਚ ਨਾ ਇੱਕਦਮ ਫਿਰ ਜਲਨ ਹੋਣ ਲੱਗ ਪੈਂਦੀ ਹੈ, ਅਤੇ ਨਾਲ ਦੀ ਨਾਲ ਬਦਹਜ਼ਮੀ ਅਤੇ ਬੜੀਆਂ ਸਾਰੀਆਂ ਦਿੱਕਤਾਂ ਜਿਹੜੀਆਂ ਇੱਕਦਮ ਤੁਹਾਡੇ ਪੇਟ ਦੇ ਵਿੱਚ ਨਾ

ਉਬਾਲੇ ਮਾਰਦੀਆਂ ਨੇ, ਲਹਿਰਾਂ ਮਾਰਦੀਆਂ ਨੇ। ਸੋ ਆਹ ਮੌਸਮ ਦੇ ਵਿੱਚ ਖਿਆਲ ਰੱਖਿਓ ਕਿ ਬਹੁਤ ਜ਼ਿਆਦਾ ਚਟਪਟਾ ਨਾ ਬਣਾਓ ਅਤੇ ਨਾ ਹੀ ਖਾਓ, ਕਿਉਂਕਿ ਜੀ ਕਈ ਵਾਰ ਸਾਡੇ ਸਵਾਦ ਨਾ ਸਾਡੀ ਸਿਹਤ ਵਿਗਾੜ ਸਕਦੇ ਨੇ। ਤੋ ਪ੍ਰੋਗਰਾਮ ਜਿਹੜਾ ਹੋਮ ਸਵੀਟ ਹੋਮ ਹੈ, ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਾਣਕਾਰੀ ਵਾਲੀਆਂ, ਔਰ ਸਪੈਸ਼ਲੀ ਇਸ ਮੌਸਮ ਦੇ ਵਿੱਚ ਕਿੱਦਾਂ ਤੁਸੀਂ ਖਿਆਲ ਰੱਖਣਾ ਆਪਣਾ, ਆਪਣੇ ਘਰ ਦੀ ਫੈਮਿਲੀ ਮੈਂਬਰਸ ਦਾ ਅਤੇ ਨਾਲ ਨਾਲ ਛੋਟੇ ਬੱਚਿਆਂ ਦੇ, ਸਾਰੀਆਂ ਗੱਲਾਂ ਹੋਣਗੀਆਂ। ਅਤੇ ਕਿਉਂ ਨਾ ਸ਼ੈਰੀ ਮਾਨ ਦਾ ਗੀਤ ਹੋ ਜਾਵੇ, ਬਈ ਨਵਾਂ ਨਵਾਂ ਗੀਤ ਹੈ ਅਤੇ ਆਓ ਸੁਣਦੇ ਹਾਂ।

ਗੱਲ ਤਾਂ ਜੀ ਬਿਲਕੁਲ ਸਹੀ ਹੈ ਕਿ ਮਤਲਬ ਵਿਆਹ ਸ਼ਾਦੀ ਤਾਂ ਦੋਨਾਂ ਦਾ ਹੋ ਜਾਣਾ, ਅਤੇ ਕਿਉਂ ਫਿਰ ਇੱਕ ਜਣੇ ਜ਼ਿਆਦਾ ਕੰਮ ਕਰੇ? ਬਈ ਜੇਕਰ ਇੱਕ ਜਣਾ ਕੰਮ ਕਰ ਰਿਹਾ ਘਰ ਦਾ, ਤਾਂ ਦੂਜਿਆਂ ਨੂੰ ਵੀ ਸਾਥ ਦੇਣਾ ਚਾਹੀਦਾ, ਅਤੇ ਆਪਣੇ ਔਡਰ ਦੂਸਰਿਆਂ 'ਤੇ ਥੋਪਣੇ ਨਹੀਂ ਚਾਹੀਦੇ। ਕਦੀ ਕਦੀ ਹੁੰਦਾ ਨਾ ਕਿ ਬਈ ਹਾਂ ਸਮਟਾਈਮ ਹੋ ਜਾਂਦਾ, ਪਰ ਫਿਰ ਵੀ ਖਿਆਲ ਰੱਖੋ ਇੱਕ ਦੂਜੇ ਦਾ। ਖਾਣ ਪੀਣ ਵਾਲੀਆਂ ਚੀਜ਼ਾਂ ਦੀ ਮੈਂ ਗੱਲ ਕਰ ਰਹੀ ਸੀ, ਕਿਉਂਕਿ ਜੀ ਗਰਮੀ ਦਾ ਮੌਸਮ, ਅਤੇ ਗਰਮੀ ਦੇ ਮੌਸਮ ਦੇ ਵਿੱਚ ਜਿੱਥੇ ਅਸੀਂ ਮਸਾਲੇਦਾਰ ਭੋਜਨ ਨਹੀਂ ਖਾਣਾ, ਉੱਥੇ ਅਸੀਂ ਨਾ ਬਾਹਲੇ ਤੇਲ ਵਾਲੀਆਂ ਬਣੀਆਂ ਹੋਈਆਂ ਚੀਜ਼ਾਂ ਵੀ ਨਹੀਂ ਖਾਣੀਆਂ, ਕਿਉਂਕਿ ਇਹਦੇ ਨਾਲ ਵੀ ਨਾ ਸਾਨੂੰ ਬਲੋਟਿੰਗ ਐਂਡ ਪੇਟ ਦੇ ਵਿੱਚ ਨਾ ਭਾਰਾਪਨ ਫੀਲ ਹੋਣ ਲੱਗ ਪੈਂਦਾ, ਕਿਉਂਕਿ ਜੀ ਜ਼ਿਆਦਾ ਤੇਲ 'ਚ ਬਣੀਆਂ ਹੋਈਆਂ ਚੀਜ਼ਾਂ ਨਾ ਬਹੁਤ ਛੇਤੀ ਡਾਈਜੈਸਟ ਨਹੀਂ ਹੁੰਦੀਆਂ। ਅਤੇ ਜਿਵੇਂ ਕਿ ਸਰਦੀ ਦਾ ਮੌਸਮ ਹੋਵੇ ਤਾਂ ਸਾਨੂੰ ਗਰਮ ਗਰਮ ਚੀਜ਼ਾਂ ਖਾਣੀਆਂ ਪਸੰਦ ਨੇ, ਸੋ ਮੌਸਮ ਦੇ ਹਿਸਾਬ ਦੇ ਨਾਲ ਸਾਨੂੰ ਬਹੁਤ ਸਾਰੇ ਪਕਵਾਨ ਜਿਹੜੇ ਅੱਛੇ ਲੱਗਦੇ ਨੇ। ਐਂਡ ਗਰਮੀਆਂ ਦੇ ਵਿੱਚ ਕੀ ਹੁੰਦਾ ਕਿ ਸਾਨੂੰ ਫਿਰ ਕੁਛ ਚੀਜ਼ਾਂ ਜਿਹੜੀਆਂ ਠੰਡੀਆਂ ਠੰਡੀਆਂ ਖਾਣੀਆਂ ਪਸੰਦ ਆਉਂਦੀਆਂ ਨੇ, ਮਤਲਬ ਠੰਡੀਆਂ ਠੰਡੀਆਂ ਮਤਲਬ ਡਰਿੰਕਸ ਵੀ ਹੋ ਸਕਦੇ ਨੇ, ਅਤੇ ਖਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਦਾਂ ਆਈਸਕ੍ਰੀਮਸ ਹੋ ਗਈਆਂ। ਅਤੇ ਜੀ ਜੇਕਰ ਅਸੀਂ ਬਹੁਤ ਠੰਡੀਆਂ ਚੀਜ਼ਾਂ ਵੀ ਖਾਂਦੀਆਂ ਨਾ, ਤੁਹਾਨੂੰ ਪਤਾ ਕਿ ਇਹਦੇ ਨਾਲ ਵੀ ਸਾਡੇ ਪੇਟ ਦੇ ਵਿੱਚ ਗੜਬੜ ਹੋ ਸਕਦੀ ਹੈ। ਕਿੰਨਾ ਖਿਆਲ ਰੱਖਣਾ ਪੈਣਾ ਸਾਨੂੰ ਇਸ ਮੌਸਮ ਦੇ ਵਿੱਚ। ਹਾ ਹਾ ਹਾ ਹਾ ਜਿੰਨਾ ਅਸੀਂ ਪਾਣੀ ਜ਼ਿਆਦਾ ਪੀ ਲਈਏ ਬਈ ਉਹਦੇ ਨਾਲ ਕੀ

ਹੁੰਦਾ ਹੈ ਕਿ ਸਾਨੂੰ ਨਾ ਫਿਰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ, ਮਤਲਬ ਬਾਰ ਬਾਰ ਪਿਆਸ ਲੱਗੀ ਜਾਂਦੀ ਹੈ ਅਤੇ ਅਸੀਂ ਕਦੀ ਗਰਮ ਪਾਣੀ, ਕਦੀ ਠੰਡਾ ਪਾਣੀ, ਕਦੀ ਠੰਡੀਆਂ ਡਰਿੰਕਸ ਅਤੇ ਕਦੀ ਠੰਡੀਆਂ ਠੰਡੀਆਂ ਚੀਜ਼ਾਂ ਖਾ ਲੈਂਦੇ ਹਾਂ, ਫਿਰ ਸਾਡੀ ਭੁੱਖ ਜਿਹੜੀ ਨਾ ਮਰ ਜਾਂਦੀ ਹੈ ਅਤੇ ਫਿਰ ਸਾਨੂੰ ਲੱਗਦਾ ਹੈ ਕਿ ਨਹੀਂ ਹੁਣ ਸਾਨੂੰ ਹੈਡੇਕ ਹੋਣ ਲੱਗ ਗਈ ਹੈ, ਸਾਡਾ ਪੇਟ ਦਰਦ ਹੋਣ ਲੱਗ ਗਿਆ ਅਤੇ ਇਹਦੇ ਨਾਲ ਵੀ ਦਿੱਕਤ ਹੋ ਗਈ। ਅਤੇ ਦੂਜੇ ਬੰਨੇ ਜੀ ਜੇਕਰ ਅਸੀਂ ਪਾਣੀ ਘੱਟ ਪੀਂਦੇ ਹਾਂ ਉਹਦੇ ਨਾਲ ਵੀ ਸਾਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਅਤੇ ਪਾਣੀ ਘੱਟ ਪੀਣ ਦੇ ਨਾਲ ਜਿਹੜੀਆਂ ਸਾਡੀਆਂ ਪਾਚਨ ਕਿਰਿਆਵਾਂ ਨੇ ਨਾ ਉਹ ਪ੍ਰਭਾਵਿਤ ਹੁੰਦੀਆਂ ਨੇ ਅਤੇ ਸਾਨੂੰ ਫਿਰ ਕੀ ਹੁੰਦਾ ਕੌਨਸਟੀਪੇਸ਼ਨ ਹੋ ਜਾਂਦੀ ਅਤੇ ਫਿਰ ਉਹਦੇ ਨਾਲ ਵੀ ਸਾਡੇ ਪੇਟ ਦੇ ਵਿੱਚ ਨਾ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਹੈ। ਹੈ ਨਾ, ਹੈ ਨਾ ਸੋਚਣ ਵਾਲੀ ਗੱਲ ਕਿ ਇੰਨੀਆਂ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਊਗਾ। ਹਾਂਜੀ, ਬਸ ਆਹੀ ਮੌਸਮ ਦੇ ਵਿੱਚ, ਅਤੇ ਤੁਸੀਂ ਜੇ ਧਿਆਨ ਰੱਖ ਲਓਗੇ ਤਾਂ ਫਿਰ ਤੁਸੀਂ ਬੱਲੇ ਬੱਲੇ ਹੋ ਜਾਓਗੇ। ਅਤੇ ਹੋਰ ਕੀ ਧਿਆਨ ਰੱਖਣਾ ਹੈ ਜੀ, ਜਿਹੜੇ ਅਸੀਂ ਨਾ ਜ਼ਿਆਦਾ ਸਵੀਟਸ ਖਾਂਦੇ ਹਾਂ, ਮਿੱਠਾ ਖਾਂਦੇ ਹਾਂ ਅਤੇ ਜਿੰਨੀਆਂ ਬਾਹਰਲੀਆਂ ਜਿਹੜੀਆਂ ਡਰਿੰਕਸ ਹੁੰਦੀਆਂ ਨੇ ਉਹ ਲੈਂਦੇ ਹਾਂ, ਉਹਦੇ ਵਿੱਚ ਤੁਹਾਨੂੰ ਪਤਾ ਕਿ ਸਭ ਤੋਂ ਜ਼ਿਆਦਾ ਸ਼ੂਗਰ ਹੁੰਦੀ ਹੈ ਅਤੇ ਜਾਂ ਫਿਰ ਉਹਨਾਂ ਦੇ ਵਿੱਚ ਗੈਸ ਵਗੈਰਾ ਵੀ ਹੁੰਦੀ ਹੈ, ਉਹਦੇ ਨਾਲ ਸਾਡੇ ਪੇਟ ਨੂੰ ਨਾ ਫੁੱਲਣ ਦਾ ਕਾਰਨ ਵੀ ਬਣ ਜਾਂਦਾ ਨੇ ਅਤੇ ਬਲੋਟਿੰਗ ਹੋ ਜਾਂਦੀ ਹੈ। ਦਿਲ ਕਰਦਾ ਹੈ ਵੀ ਠੰਡੀਆਂ ਚੀਜ਼ਾਂ ਖਾਈ

ਅਤੇ ਹੋਰ ਕੀ ਧਿਆਨ ਰੱਖਣਾ ਹੈ ਜੀ? ਜਿਹੜੇ ਅਸੀਂ ਨਾ ਜ਼ਿਆਦਾ ਸਵੀਟਸ ਖਾਂਦੇ ਹਾਂ, ਮਿੱਠਾ ਖਾਂਦੇ ਹਾਂ, ਅਤੇ ਜਿੰਨੀਆਂ ਬਾਹਰਲੀਆਂ ਜਿਹੜੀਆਂ ਡਰਿੰਕਸ ਹੁੰਦੀਆਂ ਨੇ ਉਹ ਲੈਂਦੇ ਹਾਂ, ਉਹਦੇ ਵਿੱਚ ਤੁਹਾਨੂੰ ਪਤਾ ਕਿ ਸਭ ਤੋਂ ਜ਼ਿਆਦਾ ਸ਼ੂਗਰ ਹੁੰਦੀ ਹੈ, ਅਤੇ ਜਾਂ ਫਿਰ ਉਹਨਾਂ ਦੇ ਵਿੱਚ ਗੈਸ ਵਗੈਰਾ ਵੀ ਹੁੰਦੀ ਹੈ, ਉਹਦੇ ਨਾਲ ਸਾਡੇ ਪੇਟ ਨੂੰ ਨਾ ਫੁੱਲਣ ਦਾ ਕਾਰਨ ਵੀ ਬਣ ਜਾਂਦਾ ਨੇ ਅਤੇ ਬਲੋਟਿੰਗ ਹੋ ਜਾਂਦੀ ਹੈ। ਦਿਲ ਕਰਦਾ ਵੀ ਠੰਡੀਆਂ ਚੀਜ਼ਾਂ ਖਾਈਏ ਅਤੇ ਬਾਹਰੀਆਂ ਚੀਜ਼ਾਂ ਖਾਈਏ, ਪਰ ਨਹੀਂ ਖਾਣੀਆਂ। ਥੋੜ੍ਹਾ ਜਿਹਾ ਪਰਹੇਜ਼ ਤੁਹਾਡੀ ਸਿਹਤ ਜਿਹੜੀ ਹੈ ਚੰਗੀ ਅਤੇ ਤੰਦਰੁਸਤ ਰੱਖ ਸਕਦੀ ਹੈ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅਗਲਾ ਗੀਤ ਹੈ ਜੀ ਸ਼ੌਂਕ, ਜੋ ਕਿ ਸੱਜਣ ਅਦੀਬ ਨੇ ਗਾਇਆ ਹੈ ਆਪਣੀ ਪਿਆਰੀ ਪ੍ਰੀਤਮਾ ਲਈ।

102.7 FM ਦੀ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਐਂਡ ਤੁਹਾਡੀ ਪਿਆਰੀ ਆਰ ਜੀ ਦੋਸਤ ਰਣਦੀਪ ਹੈ ਤੁਹਾਡੇ ਨਾਲ ਅਤੇ ਜੀ ਹੁਣ ਗੱਲ ਕਰਨ ਮਾਰੀ ਹਾਂ ਮੈਂ ਫੂਡ ਐਲਰਜੀ ਦੀ ਮਤਲਬ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਐਲਰਜੀ ਹੋ ਸਕਦੀ ਹੈ ਹਾਂਜੀ ਕਈਆਂ ਨੂੰ ਨਾ ਦੁੱਧ ਮਤਲਬ ਕਿ ਜਿਹੜੇ ਮਿਲਕ ਪ੍ਰੋਡਕਟਸ ਹੁੰਦੇ ਨੇ ਉਹਨਾਂ ਤੋਂ ਵੀ ਇਸ ਮੌਸਮ ਦੇ ਵਿੱਚ ਐਲਰਜੀ ਹੋ ਜਾਂਦੀ ਹੈ ਕਿਉਂਕਿ ਸਮੁੰਦਰੀ ਭੋਜਨ ਜਾਂ ਹੋਰ ਚੀਜ਼ਾਂ ਨਾਲ ਐਲਰਜੀ ਹੋ ਸਕਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਅਵੋਇਡ ਕਰਨਾ ਹੈ ਜੇਕਰ ਤੁਹਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਔਰ ਛੋਟੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਇਸ ਮੌਸਮ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਪਾਣੀ ਲਿਕੁਇਡ ਡਾਇਟ ਜ਼ਰੂਰ ਦਿੰਦੇ ਰਹੋ ਨਾਰੀਅਲ ਪਾਣੀ ਜ਼ਰੂਰ ਪੀਓ ਔਰ ਜਿਹੜੇ ਸਾਡੇ ਘਰ ਦੇ ਵਿੱਚ ਬਜ਼ੁਰਗ ਨੇ ਉਹਨਾਂ ਦਾ ਨਾ ਜਿਹੜਾ ਜਿੱਦਾਂ ਚਾਹ ਕੌਫੀ ਵਾਲਾ ਸਿਸਟਮ ਹੈ ਥੋੜ੍ਹਾ ਜਿਹਾ ਘਟਾਓ ਅਤੇ ਖੁਦ ਆਪਣਾ ਵੀ ਘਟਾਓ ਔਰ ਤਾਜ਼ਾ ਤਾਜ਼ਾ ਭੋਜਨ ਖਾਓ ਬਣਾਓ ਮਤਲਬ ਤਾਜ਼ਾ ਭੋਜਨ ਬਣਾਓ ਅਤੇ ਨਾਲ ਦੀ ਨਾਲ ਖਾਓ ਉਹ ਤੁਹਾਡੀ ਹੈਲਥ ਵਾਸਤੇ ਬੇਹੱਦ ਹੀ ਵਧੀਆ ਅਤੇ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਸਾਨੂੰ ਜਿਹੜੇ ਬੈਕਟੀਰੀਆ ਨੇ ਸਾਡੀ ਜਿਹੜੀ ਗੱਟ ਹੈਲਥ ਨੂੰ ਉਹ ਖਰਾਬ ਕਰਨਗੇ ਉਹ ਬਿਲਕੁਲ ਠੀਕ ਰੱਖ ਦੇਣਗੇ ਕਿਉਂਕਿ ਜੇਕਰ ਅਸੀਂ ਫਰਿੱਜ 'ਚ ਰੱਖਿਆ ਹੋਇਆ ਭੋਜਨ ਵੀ ਦੁਬਾਰਾ ਗਰਮ ਕਰਦੇ ਹਾਂ ਮਾਈਕਰੋਵੇਵ ਦੇ ਵਿੱਚ ਜਾਂ ਹੀਟ ਦਵਾਉਂਦੇ ਉਹਨਾਂ ਨੂੰ ਉਹਦੇ ਵਿੱਚ ਵੀ ਬੈਕਟੀਰੀਆ ਜਿਹੜੇ ਪਣਪ ਸਕਦੇ ਨੇ ਸੋ ਕੋਸ਼ਿਸ਼ ਕਰੋ ਤਾਜ਼ਾ ਭੋਜਨ ਬਣਾਓ ਅਤੇ ਤਾਜ਼ਾ ਤਾਜ਼ਾ ਹੀ ਖਾਓ

ਐਂਡ ਦੋਸਤੋ, ਸਾਨੂੰ ਕਦੀ ਵੀ ਆਪਣੇ ਸ਼ੌਂਕ ਜਿਹੜੇ ਨੇ ਨਾ, ਕਿੱਦਾਂ ਦਾ ਵੀ ਸਮਾਂ ਹੋਵੇ, ਆਪਣੇ ਸ਼ੌਂਕ ਨੂੰ ਨਾ ਕਦੀ ਵੀ ਮਾਰਨਾ ਨਹੀਂ ਚਾਹੀਦਾ। ਕਿਉਂਕਿ ਕਹਿੰਦੇ ਨੇ ਕਿ ਛੋਟੀ ਜਿਹੀ ਜ਼ਿੰਦਗੀ ਹੈ ਅਤੇ ਇੱਕੋ ਹੀ ਜ਼ਿੰਦਗੀ ਹੈ, ਅਤੇ ਇਹਦੇ ਵਿੱਚ ਸਾਰੇ ਆਪਣੇ ਸ਼ੌਂਕ ਪੁਗਾ ਲੈਣੇ ਚਾਹੀਦੇ ਨੇ। ਅਤੇ ਜਿੱਦਾਂ ਹੀ ਤੁਹਾਡਾ ਮਨ ਕਰੇ ਕਿ ਤੁਸੀਂ ਬੋਰ ਫੀਲ ਕਰ ਰਹੇ ਹੋ, ਅਤੇ ਜੀ ਇੱਕੋ ਹੀ ਟ੍ਰਿਕ ਹੈ ਤੁਹਾਡੇ ਕੋਲ, 102.7 ਤੁਸੀਂ ਟਿਊਨ ਕਰ ਲੈਣਾ ਹੈ, ਅਤੇ ਜੀ ਵੱਖਰੀ ਵੱਖਰੀ ਗੀਤਾਂ ਦੀ ਬਹਾਰ ਤੁਹਾਡੇ ਰੇਡੀਓ ਸੈਟਸ 'ਤੇ ਚੱਲਦੀ ਰਹਿਣੀ ਹੈ। ਅਤੇ ਜੇਕਰ ਤੁਹਾਡਾ ਮੇਰੇ ਨਾਲ ਗੱਲ ਕਰਨ ਦਾ ਮਨ ਕਰੇ, ਤੁਸੀਂ ਵਟਸਐਪ 'ਤੇ ਮੈਸੇਜ ਵੀ ਕਰ ਸਕਦੇ ਹੋ। ਮਤਲਬ ਮੈਂ ਤੁਹਾਨੂੰ ਰਿਪਲਾਈ ਨਹੀਂ ਦੇਵਾਂਗੀ, ਲੇਕਿਨ ਤੁਹਾਡੇ ਸੁਨੇਹੇ ਮੈਂ ਜ਼ਰੂਰ ਪੜ੍ਹਦੀ ਰਹਾਂਗੀ। ਖਾਣ ਪੀਣ ਵਾਲੀਆਂ ਚੀਜ਼ਾਂ ਦਾ ਕਿੰਨਾ ਜ਼ਿਆਦਾ ਧਿਆਨ ਸਾਨੂੰ ਇਸ ਮੌਸਮ ਦੇ ਵਿੱਚ ਰੱਖਣਾ ਚਾਹੀਦਾ, ਅਤੇ ਉਹਦੇ ਨਾਲ ਨਾਲ ਸਾਨੂੰ ਰੈਸਟ ਵੀ ਕਰਨੀ ਜ਼ਰੂਰੀ ਹੈ। ਮਤਲਬ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲੋ ਜੇਕਰ ਬਹੁਤ ਜ਼ਿਆਦਾ ਲੋੜੀਂਦੀ ਵਸਤਾਂ ਨੂੰ ਲੈਣ ਦੀ ਜ਼ਰੂਰਤ ਨਹੀਂ ਹੈਗੀ, ਅਤੇ ਐਵੇਂ ਫਿਰ ਘੁੰਮਣ ਫਿਰਨ ਦਾ ਪਲੈਨ ਨਾ ਬਣਾਇਆ ਕਰੋ। ਖਾਣਾ ਜਿਹੜਾ ਸਮੇਂ ਸਿਰ ਸਾਨੂੰ ਖਾ ਲੈਣਾ ਚਾਹੀਦਾ ਹੈ। ਜੇਕਰ ਮਤਲਬ ਲੰਬਾ ਸਮਾਂ ਤੱਕ ਅਸੀਂ ਬ੍ਰੇਕ ਲੈਂਦੇ ਹਾਂ, ਮਤਲਬ ਖਾਣਾ ਨਹੀਂ ਖਾਂਦੇ, ਉਹਦੇ ਨਾਲ ਵੀ ਸਾਡੀ ਹੈਲਥ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ। ਅਤੇ ਕੋਸ਼ਿਸ਼ ਕਰਿਆ ਕਰੋ ਕਿ ਰਾਤ ਨੂੰ ਸਮੇਂ ਤੋਂ ਪਹਿਲੇ, ਮਤਲਬ ਸੌਣ ਤੋਂ ਘੰਟਾ ਡੇਢ ਘੰਟਾ ਪਹਿਲੇ ਤੁਸੀਂ ਆਪਣਾ ਖਾਣਾ ਖਾ ਲਓ, ਤਾਂ ਕਿ ਤੁਹਾਨੂੰ ਅੱਛੀ ਨੀਂਦ ਆਵੇ ਅਤੇ ਤੁਹਾਡਾ ਖਾਣਾ ਜਿਹੜਾ ਹੈ ਉਹ ਜਲਦੀ ਡਾਈਜੈਸਟ ਹੋ ਜਾਵੇ। ਚਾਹ ਕੌਫੀ ਦਾ ਪਰਹੇਜ਼ ਕਰੋ, ਜ਼ਿਆਦਾ ਪਾਣੀ ਪੀਓ, ਅਤੇ ਸਭ ਤੋਂ ਜ਼ਰੂਰੀ ਗੱਲ ਕਿ ਸਮੇਂ ਦੇ ਨਾਲ ਸੌਂ ਜਾਣਾ ਅਤੇ ਵੱਧ ਤੋਂ ਵੱਧ ਨੀਂਦ ਲੈਣੀ। ਤੁਹਾਨੂੰ ਜੇਕਰ ਤਣਾਅ ਮਹਿਸੂਸ ਹੁੰਦਾ, ਤੁਹਾਨੂੰ ਨੀਂਦ ਘੱਟ ਆਉਂਦੀ ਹੈ, ਅਤੇ ਇਹਦੇ ਨਾਲ ਤੁਹਾਡੀ ਜਿਹੜੀ ਬੋਡੀ ਦੇ ਨਾਲ ਨਾਲ ਤੁਹਾਡੇ ਦਿਮਾਗ 'ਤੇ ਵੀ ਅਸਰ ਹੁੰਦਾ, ਤੁਹਾਡੇ ਮਾਨਸਿਕ ਤਣਾਅ ਜਿਹੜਾ ਨਾ ਉਹ ਵੱਧਦਾ ਹੈ ਜੇਕਰ ਤੁਹਾਨੂੰ ਪ੍ਰੋਪਰ ਨੀਂਦ ਨਹੀਂ ਆਉਂਦੀ। ਸਾਫ਼ ਅਤੇ ਠੰਡਾ ਪਾਣੀ ਪੀਂਦੇ ਰਹੋ, ਤਾਜ਼ੇ ਫਲ ਅਤੇ ਸਬਜ਼ੀਆਂ ਖਾਂਦੇ ਰਹੋ, ਲੱਸੀ, ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਵਰਗੇ ਜਿਹੜੇ ਲੀਕੋ ਡਾਇਟਸ ਨਾ ਉਹ ਜ਼ਰੂਰ ਲੈਂਦੇ ਰਹੋ। ਬਾਸੀ ਖਾਣੇ ਤੋਂ ਪਰਹੇਜ਼ ਕਰੋ, ਖੁੱਲ੍ਹਾ ਖਾਣਾ ਜਿੱਥੇ ਬਣ ਰਿਹਾ, ਜਿੱਥੇ ਮਤਲਬ ਇਹੋ ਜਿਹੀ ਚੀਜ਼ਾਂ ਹੁੰਦੀਆਂ ਉਸ ਤੋਂ ਉਸ ਜਗ੍ਹਾ ਨੂੰ ਵੀ ਅਵੋਇਡ ਕਰਨਾ ਸ਼ੁਰੂ ਕਰੋ। ਐਂਡ ਸਭ ਤੋਂ ਜ਼ਰੂਰੀ ਗੱਲ ਕਿ ਆਪਣੇ ਹੈਂਡ ਜਿਹੜੇ ਨੇ ਉਹ ਵਾਰ ਵਾਰ ਧੋਇਆ ਜ਼ਰੂਰ ਕਰੋ, ਕਿਉਂਕਿ ਜੀ ਇੱਧਰ ਉੱਧਰ ਹੱਥ ਲੱਗਦੇ ਰਹਿੰਦੇ ਨੇ, ਅਤੇ ਜਿੱਥੇ ਬੈਕਟੀਰੀਆ ਬੈਠਾ ਹੋਵੇ, ਮੱਛਰ, ਮੱਖੀ ਅਤੇ ਇਨਫੈਕਸ਼ਨ ਫੈਲਣ ਦਾ ਜ਼ਿਆਦਾ ਖਤਰਾ ਹੋਵੇ, ਉਸ ਜਗ੍ਹਾ 'ਤੇ ਹੱਥ ਜੇਕਰ ਲੱਗ ਜਾਣ ਤਾਂ ਕੋਸ਼ਿਸ਼ ਕਰੋ ਵੱਧ ਤੋਂ

ਗੁਰਨੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਇੰਜੋਏ ਕੀਤਾ ਜੀ 102.7 ਮੈਗਾਹਰਟਜ਼ ਤੇ ਇਹਦੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਗੀਤ ਬਹਾਰ ਨਹੀਂ, ਆਏ ਹਾਏ ਹਾਏ ਹਾਏ ਝਟਕਾ ਲੱਗਾ ਨਾ। ਹਾਂਜੀ ਹਾਂਜੀ, ਕਦੀ ਕਦੀ ਨਾ ਤੁਹਾਨੂੰ ਇੱਦਾਂ ਦੇ ਝਟਕੇ ਦੇਣੇ ਚਾਹੀਦੇ, ਕਿਉਂਕਿ ਤੁਹਾਡਾ ਧਿਆਨ ਜਦੋਂ ਇੱਧਰ ਉੱਧਰ ਹੋ ਜਾਂਦਾ ਨਾ ਪ੍ਰੋਗਰਾਮ 'ਤੇ ਨਹੀਂ ਹੁੰਦਾ, ਮਤਲਬ ਤੁਸੀਂ ਗੀਤਾਂ ਨੂੰ ਇੰਨਾ ਇੰਜੋਏ ਕਰਨ ਲੱਗ ਜਾਂਦੇ ਹੋ।

ਤੁਹਾਨੂੰ ਪ੍ਰੋਗਰਾਮ ਦਾ ਯਾਦ ਹੀ ਭੁੱਲ ਜਾਂਦਾ ਜੀ। ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਕਿਉਂਕਿ ਜੀ 1:15 ਹੋ ਗਿਆ, ਮਤਲਬ 12:45, ਅਤੇ ਜੀ ਘਰ ਪਰਿਵਾਰ ਦੀ ਗੱਲ ਦੇ ਨਾਲ ਨਾਲ ਅਸੀਂ ਆਪਣੀ ਹੈਲਥ ਦਾ ਕਿੰਨਾ ਖਿਆਲ ਰੱਖਣਾ ਇਹ ਤੁਸੀਂ ਸਭ ਚੀਜ਼ਾਂ ਨੋਟ ਕਰ ਲਈਆਂ ਨੇ। ਅਤੇ ਗਰਮੀਆਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ, ਸਪੈਸ਼ਲੀ ਗਰਮੀਆਂ ਦੇ ਜਿਹੜੇ ਸੁਪਰ ਫੂਡ ਨੇ ਨਾ, ਉਹ ਸਾਨੂੰ ਜੇਕਰ ਨਹੀਂ ਪਤਾ ਤਾਂ ਉਹਦਾ ਅਸੀਂ ਜ਼ਰੂਰ ਧਿਆਨ ਰੱਖ ਲਈਏ। ਗਰਮੀਆਂ ਦੇ ਸਪੈਸ਼ਲ ਸੁਪਰ ਫੂਡ ਐਂਡ ਵੈਜੀਟੇਬਲਸ ਨੇ ਜਿਨ੍ਹਾਂ ਦੇ ਵਿੱਚ ਤਰਬੂਜ਼, ਖਰਬੂਜਾ ਆਉਂਦਾ ਹੈ ਜੋ ਕਿ ਹਾਈਡਰੇਟ ਰੱਖਦਾ ਹੈ ਸਾਨੂੰ, ਖੀਰਾ, ਲੌਕੀ, ਤੋਰੀ ਐਂਡ ਕੱਦੂ ਦੀ ਸਬਜ਼ੀ ਜੋ ਕਿ ਪੇਟ ਦੇ ਲਈ ਨਾ ਹਲਕੀ ਹੁੰਦੀ ਹੈ ਅਤੇ ਛੇਤੀ ਡਾਈਜੈਸਟ ਹੋ ਜਾਂਦੀ ਹੈ, ਦਹੀਂ ਔਰ ਲੱਸੀ ਜੋ ਕਿ ਪਾਚਨ ਕਿਰਿਆ ਲਈ ਬਹੁਤ ਵਧੀਆ ਹੁੰਦੀ ਹੈ ਔਰ ਸਾਡੀ ਗੱਟ ਹੈਲਥ ਨੂੰ ਵੀ ਬਹੁਤ ਵਧੀਆ ਰੱਖਦੀ ਹੈ। ਨਾਰੀਅਲ ਦਾ ਪਾਣੀ ਪੀਣਾ ਜ਼ਰੂਰ ਚਾਹੀਦਾ, ਵੈਸੇ ਤਾਂ ਵਰਾਇਟੀ ਲੈਣੀ ਚਾਹੀਦੀ ਸਾਨੂੰ ਪਾਣੀ ਦੇ ਵਿੱਚ, ਜੇਕਰ ਨਾਰੀਅਲ ਦਾ ਪਾਣੀ ਅਸੀਂ ਜ਼ਿਆਦਾ ਪੀਂਦੇ ਹਾਂ ਕਿ ਇਹ ਸਾਡੇ ਵਾਸਤੇ ਬਹੁਤ ਵਧੀਆ ਸਰੋਤ ਹੈਗਾ। ਆਂਵਲਾ, ਨਿੰਬੂ, ਜਾਮੁਨ ਜ਼ਰੂਰ ਲੈਣੇ ਚਾਹੀਦੇ, ਐਂਟੀ ਆਕਸੀਡੈਂਟ ਹੁੰਦੇ ਨੇ ਇਹਨਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਹੁੰਦੇ, ਜੋ ਕਿ ਸਾਡੇ ਵਾਸਤੇ ਬਹੁਤ ਵਧੀਆ ਨੇ। ਆਂਵਲਾ ਅਸੀਂ ਮਤਲਬ ਖਾ ਸਕਦੇ ਹਾਂ, ਆਂਵਲੇ ਦਾ ਅਚਾਰ ਖਾ ਸਕਦੀ ਹੈ, ਨਿੰਬੂ ਪਾਣੀ ਪੀ ਸਕਦੀ ਹਾਂ, ਅਤੇ ਜੇਕਰ ਸਾਨੂੰ ਨਿੰਬੂ ਪਾਣੀ ਸਬਜ਼ੀ ਦੇ ਵਿੱਚ ਪਾ ਕੇ ਨਿਚੋੜ ਕੇ ਖਾਣਾ ਪਸੰਦ ਹੈ ਤਾਂ ਉਹ ਅਸੀਂ ਜ਼ਰੂਰ ਕਰੀਏ। ਐਂਡ ਜਾਮੁਨ ਤਾਂ ਵਾਹ ਜੀ ਵਾਹ, ਮਤਲਬ ਕਾਲੇ ਰੰਗ ਦਾ ਫਰੂਟ ਅਤੇ ਨਿੱਕਾ ਜਿਹਾ ਫਰੂਟ ਅਤੇ ਲਿਸ਼ਕਾ ਮਾਰਦਾ ਹੁੰਦਾ ਜਦੋਂ ਰੇੜੀਆਂ ਦੇ ਸਟਰੀਟਸ 'ਤੇ ਪਿਆ ਹੁੰਦਾ ਅਤੇ ਦਿਲ ਕਰਦਾ ਕਿ ਫਟਾਫਟ ਇਹਨੂੰ ਖਾ ਲਿਆ ਜਾਵੇ। ਔਰ ਤੁਹਾਨੂੰ ਪਤਾ ਕਿ ਇਹ ਖਾਣ ਦੇ ਨਾਲ ਜ਼ਿਆਦਾ ਭੁੱਖ ਵੀ ਲੱਗਦੀ ਹੈ। ਹਾਂਜੀ, ਇਸ ਕਰਕੇ ਨਾ ਇਹ ਮਤਲਬ 15-20 ਦਿਨ ਦਾ ਇਹ ਫਰੂਟ ਹੈ ਅਤੇ ਜ਼ਰੂਰ ਸਾਨੂੰ ਲੈਣਾ ਚਾਹੀਦਾ ਹੈ। ਉਹਦੇ ਨਾਲ ਨਾਲ ਗੂੰਦ ਕਤੀਰਾ ਜੋ ਕਿ ਸਾਨੂੰ ਠੰਡਕ ਦਿੰਦਾ ਹੈ, ਇਹਨੂੰ ਭਿਗੋ ਕੇ ਰੱਖੋ, ਭਿਉਣ ਤੋਂ ਬਾਅਦ ਅਸੀਂ ਪਾਣੀ ਦੇ ਵਿੱਚ, ਸ਼ਿਕੰਜਵੀ ਦੇ ਵਿੱਚ ਜਾਂ ਫਿਰ ਸਕੈਚ ਦੇ ਵਿੱਚ ਵੀ ਇਹਨੂੰ ਲੈ ਸਕਦੇ ਹਾਂ। ਅਤੇ ਜੇਕਰ ਅਸੀਂ ਕੋਈ ਸਮੂਥੀ ਬਣਾ ਰਹੇ ਹਾਂ ਤਾਂ ਉਹਦੇ ਵਿੱਚ ਵੀ ਅਸੀਂ ਇਹਨੂੰ ਜ਼ਰੂਰ ਜ਼ਰੂਰ ਐਡ ਆਊਟ ਕਰ ਸਕਦੇ ਹਾਂ, ਇਹਦੇ ਨਾਲ ਵੀ ਸਾਨੂੰ ਬਹੁਤ ਰਾਹਤ ਮਿਲੇਗੀ। ਔਰ ਇਹ ਜਿਹੜੇ ਸੁਪਰ ਫੂਡ ਨੇ ਨਾ, ਇਹ ਕਿਹੜੇ ਕਿਹੜੇ ਸਮੇਂ ਦੇ ਵਿੱਚ ਖਾਣੇ ਚਾਹੀਦੇ ਨੇ ਉਹ ਫਟਾਫਟ ਨੋਟ ਕਰ ਲਓ। ਸਵੇਰ ਨੂੰ ਸਾਨੂੰ ਤਰਬੂਜ, ਖਰਬੂਜਾ ਜਾਂ ਫਿਰ ਨਿੰਬੂ ਪਾਣੀ ਜ਼ਰੂਰ ਲੈਣਾ ਚਾਹੀਦਾ। ਐਂਡ ਮਿਡ ਮੋਰਨਿੰਗ ਦੇ ਵਿੱਚ ਲੱਸੀ, ਛਾਛ ਜਿਹਨੂੰ ਕਹਿੰਦੇ ਨੇ, ਜਾਂ ਫਿਰ ਦਹੀਂ ਔਰ ਨਾਰੀਅਲ ਦਾ ਪਾਣੀ। ਦੁਪਹਿਰ ਵੇਲੇ ਹਲਕਾ ਖਾਣਾ ਜਿਹਦੇ ਵਿੱਚ ਦਾਲ, ਦਹੀਂ ਐਂਡ ਮੌਸਮੀ ਸਬਜ਼ੀਆਂ ਜਿਵੇਂ ਕਿ ਲੌਕੀ, ਤੋਰੀ ਅਤੇ ਕੱਦੂ ਆ ਜਾਂਦੇ ਨੇ। ਸ਼ਾਮ ਦੇ ਵਿੱਚ ਕੀ ਕਰਨਾ ਚਾਹੀਦਾ, ਸਾਨੂੰ ਫਲ ਜਿਹੜੇ ਨੇ ਉਹ ਨਟਸ ਜਾਂ ਭੁੰਨੇ ਹੋਏ ਚਣੇ ਜਿਹੜੇ ਨੇ ਨਾ, ਉਹ ਅਸੀਂ ਲੈ ਸਕਦੇ ਹਾਂ ਮਤਲਬ ਕਿਸੇ ਵੀ ਲਿਕੁਇਡ ਡਾਇਟ ਦੇ ਨਾਲ। ਪਰ ਜੇਕਰ ਤੁਹਾਡਾ ਮਨ ਚਾਹ ਪੀਣ ਦਾ ਕਰਦਾ ਤਾਂ ਉਹਦੇ ਨਾਲ ਵੀ ਅਸੀਂ ਖਾ ਸਕਦੇ ਹਾਂ। ਔਰ ਰਾਤ ਨੂੰ ਸੂਪ ਜਾਂ ਦਾਲ ਚਾਵਲ ਦਾ ਜਿਹੜਾ ਹੈਗਾ ਉਹ ਇੱਕ ਸਬਜ਼ੀ ਬਣਾ ਸਕਦੇ ਹਾਂ, ਉਹਨੂੰ ਖਿਚੜੀ ਵੀ ਬਣਾ ਕੇ ਖਾ ਸਕਦੇ ਹਾਂ, ਜਾਂ ਫਿਰ ਅਸੀਂ ਲੌਕੀ ਜਾਂ ਤੋਰੀ ਦੀ ਸਬਜ਼ੀ ਬਿਨਾਂ ਰੋਟੀ ਤੋਂ ਮਤਲਬ ਇੱਕ ਕੌਲਾ ਭਰ ਕੇ ਅਸੀਂ ਉਹ ਖਾ ਲਈਏ ਅਤੇ ਉਹਦੇ ਨਾਲ ਵੀ ਅਸੀਂ ਬੈਟਰ ਫੀਲ ਕਰਾਂਗੇ। ਅਤੇ ਜੀ ਆਹ ਮੌਸਮ ਦੇ ਵਿੱਚ ਦਹੀਂ ਖਾਣਾ ਨਾ ਭੁੱਲਿਓ, ਅਤੇ ਜੇਕਰ ਮਤਲਬ ਕਿ ਵੈੱਜ ਪੁਲਾਓ ਹੋਣ ਅਤੇ ਨਾਲ ਦਹੀਂ ਹੋਵੇ ਅਤੇ ਪਕੌੜੀਆਂ ਪਾਈਆਂ ਹੋਣ ਅਤੇ ਫਿਰ ਵਾਹ ਜੀ ਵਿਆਹ, ਕਿਆ ਬਾਤ ਹੈ, ਮਤਲਬ ਹਲਕਾ ਫੁਲਕਾ ਖਾਣਾ ਅਤੇ ਨਾਲ ਦੀ ਨਾਲ ਹੋਵੇ ਟੇਸਟੀ ਖਾਣਾ ਜੀ। ਤੁਹਾਡਾ ਦਿਲ ਕਰ ਰਿਹਾ ਹੋਣਾ ਕਿਉਂਕਿ ਜੀ ਇਸ ਤੋਂ ਬਾਅਦ ਸਮਾਂ ਜਿਹੜਾ ਉਹ ਲੰਚ ਟਾਈਮ ਦਾ ਵੀ ਹੋ ਜਾਣਾ ਹੈ ਨਾ, ਦਿਲ ਤਾਂ ਖੁਦ ਨਾ ਖੁਦ ਕਰੂਗਾ ਕਿ ਕੁਛ ਨਾ ਕੁਛ ਖਾ ਲਿਆ ਜਾਵੇ। ਸੋ ਇਸ ਪ੍ਰੋਗਰਾਮ ਦੇ ਨਾਲ ਜਿਹੜੀਆਂ ਟਿਪਸ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਇਹਨੂੰ ਨੋਟ ਡਾਊਨ ਕਰਕੇ ਆਪਣੇ ਦਿਮਾਗ ਦੇ ਵਿੱਚ ਵੀ ਇਹਨੂੰ ਬਿਠਾ ਲੈਣਾ ਹੈ ਅਤੇ ਨਾਲ ਦੀ ਨਾਲ ਆਪਣੇ ਖਾਣ ਪਕਵਾਨ ਨੂੰ ਵੀ ਤਿਆਰ ਕਰਦੇ ਰਹੋ ਅਤੇ ਅਗਲਾ ਗੀਤ ਜਿਹੜਾ ਮਨਕੀਰਤ ਔਲਖ ਦੀ ਆਵਾਜ਼ ਦੇ ਵਿੱਚ ਕਾਲਾ ਟਿੱਕਾ ਇੰਜੋਏ ਕਰਦੇ ਹਾਂ।

ਜੀ ਮਨਕੀਰਤ ਔਲਖ ਦੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਜੀ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਕਾਲਾ ਟਿੱਕਾ ਮਤਲਬ ਨਜ਼ਰਾਂ ਤੋਂ ਬਚਾਉਣ ਵਾਸਤੇ ਸਾਨੂੰ ਕਾਲਾ ਟਿੱਕਾ ਲਾਉਣਾ ਪੈਂਦਾ ਹੈ ਬਈ ਜਿਹੜੇ ਬਹੁਤ ਖੂਬਸੂਰਤ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਮੰਮੀ ਜਾਂ ਦਾਦੀਆਂ ਵੀ ਨਾ ਉਹਨਾਂ ਦੇ ਕਾਲਾ ਟਿੱਕਾ ਲਾ ਦਿੰਦੇ ਜੇ ਛੋਟੇ ਛੋਟੇ ਬੱਚੇ ਹੁੰਦੇ ਨੇ ਬਹੁਤ ਸੋਹਣੇ ਹੁੰਦੇ ਨੇ ਨਾ ਮਤਲਬ ਗੋਰਾ ਜਿਹਾ ਰੰਗ ਹੁੰਦਾ ਅਤੇ ਨਾਮ ਉਹਨਾਂ ਦਾ ਰੱਖਿਆ ਹੁੰਦਾ ਕਾਲਾ ਅਤੇ ਉਹਨਾਂ ਦੀ ਨਜ਼ਰ ਉਤਾਰਨ ਵਾਸਤੇ ਜਾਂ ਤਾਂ ਫਿਰ ਮਿਰਚਾਂ ਵਾਰੀਆਂ ਜਾਂਦੀਆਂ ਨੇ ਅਤੇ ਜਾਂ ਫਿਰ ਕਾਲਾ ਟਿੱਕਾ ਨਾ ਕੰਨ ਦੇ ਪਿੱਛੇ ਲਾ ਦਿੱਤਾ ਜਾਂਦਾ ਬਈ ਇਹ ਪਿਆਰ ਵੀ ਹੁੰਦਾ ਹੈ ਬਲੈਸਿੰਗਸ ਵੀ ਹੁੰਦੀਆਂ ਵੱਡੀਆਂ ਦੀਆਂ ਜਿਹੜੀਆਂ ਸਾਨੂੰ ਦੁਆਵਾਂ ਸਾਡੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ ਸੋ ਜੀ ਅਗਲਾ ਗੀਤ ਹੈ ਬੀ ਪਰਾਗ ਦੀ ਆਵਾਜ਼ ਦੇ ਵਿੱਚ ਕਾਸ਼ ਤੂੰ ਮੇਰਾ ਨਾ ਹੁੰਦਾ

ਜਿਸ ਤਰ੍ਹਾਂ ਸਮਾਂ ਭੱਜਦਾ ਜਾ ਰਿਹਾ ਨਾ ਤਾਂ ਅਸੀਂ ਸਮੇਂ ਨੂੰ ਫੜ ਨਹੀਂ ਸਕਦੇ, ਇਸੇ ਤਰ੍ਹਾਂ ਸਾਡੀ ਹੈਲਥ ਹੈਗੀ ਹੈ ਕਿ ਇੱਕ ਵਾਰ ਇਹਦੇ 'ਚ ਗੜਬੜ ਹੋ ਗਈ, ਕੁਝ ਨਾ ਕੁਝ ਮਤਲਬ ਹੋਣ ਲੱਗ ਗਿਆ ਤਾਂ ਫਿਰ ਇਹਨੂੰ ਸੁਧਾਰਨ ਲਈ ਸਾਨੂੰ ਬੜਾ ਟਾਈਮ ਲੱਗੂਗਾ, ਕਿਉਂਕਿ ਕਈ ਵਾਰ ਅਸੀਂ ਨਾ ਬੇਮੌਸਮੀ ਚੀਜ਼ਾਂ ਖਾ ਲੈਂਦੇ, ਬੇਸਮੇਂ 'ਤੇ ਚੀਜ਼ਾਂ ਖਾ ਲੈਂਦੇ, ਜਦੋਂ ਟਾਈਮ ਨਹੀਂ ਹੁੰਦਾ ਉਦੋਂ ਅਸੀਂ ਖਾਣਾ ਖਾ ਲੈਂਦੇ, ਜਦੋਂ ਟਾਈਮ ਹੁੰਦਾ ਉਦੋਂ ਅਸੀਂ ਖਾਣਾ ਪੀਣਾ ਨਹੀਂ ਖਾਂਦੇ, ਅਤੇ ਸਾਨੂੰ ਲੱਗਦਾ ਕਿ ਅੱਗੇ ਪਿੱਛੇ ਖਾਣਾ ਖਾਣ ਪੀਣ ਦੇ ਨਾਲ ਸਾਡੀ ਹੈਲਥ 'ਤੇ ਕਿਸੇ ਤਰ੍ਹਾਂ ਦਾ ਕੁਛ ਵੀ ਮਤਲਬ ਨਹੀਂ ਹੋਏਗਾ। ਨਹੀਂ ਬਈ, ਸਮੇਂ ਦੇ ਨਾਲ ਨਾਲ ਚੱਲਣਾ ਅਤੇ ਸਮੇਂ ਦੇ ਹਿਸਾਬ ਦੇ ਨਾਲ ਖਾਣਾ ਔਰ ਜਿੰਨੀ ਜ਼ਰੂਰਤ ਹੈ ਓਨਾ ਕੁ ਹੀ ਖਾਣਾ ਇਹ ਜ਼ਰੂਰੀ ਹੈ। ਸੋ ਮੌਸਮ ਦੇ ਹਿਸਾਬ ਦੇ ਨਾਲ ਖਾਣਾ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਨੋਟ ਕੀਤੀਆਂ ਜੀ ਅੱਜ ਦੇ ਇਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਅਤੇ ਜੀ ਹੁਣ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਹੋ ਗਿਆ ਅਤੇ ਜਲਦ ਕਿਸੇ ਹੋਰ ਦਿਨ ਇਸੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਹੋਏਗੀ। ਖੈਰ ਜੀ, ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਗੀਤ ਇੰਜੋਏ ਕਰਦੇ ਹਾਂ ਅਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਪੂਰੇ 1 ਵਜੇ ਲੈ ਕੇ ਜਲਦ ਹਾਜ਼ਰ ਹੋਵਾਂਗੇ। ਉਸ ਤੋਂ ਪਹਿਲੇ ਇਹ ਗੀਤ

ਇਹ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ।

102.7 FM ਤੇ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸਟੂਡੀਓ ਦੀ ਘੜੀ ਦੇ ਵਿੱਚ 1:03 ਤੇ 10 ਸੈਕਿੰਡ ਹੋ ਚੁੱਕੇ ਨੇ ਮਤਲਬ ਸਮਾਂ ਜਿਹੜਾ ਨਾ ਉਹ ਪਿਆਰਾ ਪਿਆਰਾ ਸ਼ੁਰੂ ਹੋ ਗਿਆ ਕਿਉਂਕਿ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਬਿਲਕੁਲ ਜੀ ਮੈਂ ਹਾਂ ਤੁਹਾਡੇ ਨਾਲ ਯਾਨੀ ਕਿ ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ 1 to 2 ਵਜੇ ਤੱਕ ਦਾ ਇਹ ਸਫ਼ਰ ਹੋਏਗਾ ਬੜਾ ਪਿਆਰਾ ਔਰ ਬੜਾ ਹੀ ਹਸੀਨ ਔਰ ਉਸ ਗੋਲਡਨ ਇਰਾ ਦੇ ਜਿਹੜੀ ਸੌਂਗ ਨੇ ਜੋ ਕਿ ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਅਨੁਰਾਗ ਦਾ ਪੌੜਵਾਲ ਅਲਕਾ ਜੀ ਹੁਣਾਂ ਨੇ ਗੁਣਗੁਣਾਏ ਨੇ ਅਤੇ ਕਿਤੇ ਕਿਤੇ ਮੁਕੇਸ਼ ਜੀ ਅਤੇ ਉਹਨਾਂ ਦੇ ਗੀਤ ਵੀ ਇਸ ਪ੍ਰੋਗਰਾਮ ਦੇ ਵਿੱਚ ਚੱਲਣਗੇ ਸੋ ਜੀ ਤੁਸੀਂ ਆਪਣੇ ਕੰਮ ਦੇ ਨਾਲ ਨਾਲ ਜੇਕਰ ਰੈਸਟ ਵੀ ਕਰਨੀ ਚਾਹੁੰਦੇ ਹੋ ਤਾਂ ਇੱਕ ਚੇਅਰ 'ਤੇ ਜਾਂ ਸੋਫੇ 'ਤੇ ਤੁਸੀਂ ਬੈਠ ਸਕਦੇ ਹੋ ਅਤੇ ਨਾਲ ਦੀ ਨਾਲ ਖਾਣਾ ਖਾਓ ਕਿਉਂਕਿ ਪ੍ਰੋਗਰਾਮ ਇੰਜੋਏ ਕਰਨਾ ਹੈ ਬਹੁਤ ਬਹੁਤ ਹੀ ਸ਼ੋਰ ਸ਼ਰਾਬੇ ਤੋਂ ਬਾਅਦ ਹੁਣ ਇਹ ਲਮਹਾ ਜਿਹੜਾ 1 ਘੰਟੇ ਦਾ ਥੋੜ੍ਹਾ ਜਿਹਾ ਸਕੂਨ ਹੋਏਗਾ ਮਤਲਬ ਸ਼ੋਰ ਸ਼ਰਾਬਾ ਨਹੀਂ ਕਿਤੇ ਨਾ ਕਿਤੇ ਉਹ ਧੁਨ ਕੋਈ ਮਿਊਜ਼ਿਕ ਰੋਮਾਂਸ ਅਤੇ ਕਿਤੇ ਨਾ ਕਿਤੇ ਅਜਿਹੀ ਪਿਆਰੀ ਜਿਹੀ ਸ਼ਰਾਰਤ ਜੋ ਕਿ ਕਰ ਸਕਦੀ ਹੈ ਇਹਨਾਂ ਗੀਤਾਂ ਦੇ ਵਿੱਚ 102.7 FM ਦੇ ਨਾਲ ਨਾਲ ਸਾਡੇ ਅੰਮ੍ਰਿਤਸਰ ਦੇ ਸਾਰੇ ਸਰੋਤਾ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਨੂੰ ਉਹ ਵੀ ਇੰਜੋਏ ਕਰਨਗੇ ਤੁਹਾਡੇ ਅਤੇ ਮੇਰੇ ਨਾਲ 102.7 ਮੈਗਾਹਰਟਸ 'ਤੇ ਪ੍ਰੋਗਰਾਮ ਦਾ ਪਹਿਲਾ ਗੀਤ ਅਲਕਾ ਯਾਗਨਿਕ ਐਂਡ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟਸ 'ਤੇ

लता मंगेशकर दी आवाज़ दे विच तुसीं ट्रैक इंजॉय कीता जी। ये मुलाकात एक बहाना है। किसी को प्यार इतना देना कि हद ना रहे, किसी को प्यार इतना देना कि उसकी हद ना रहे, एतबार भी इतना करना कि शक ना रहे, वफा भी इतनी करना कि बेवफाई भी ना रहे, और दुआ इतनी करना कि उनसे तुम्हारी जुदाई भी ना रहे। 102.7 FM ਦੀ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼, ਔਰ ਮੈਲੋਡੀਜ਼ ਦਾ ਅਗਲਾ ਰੰਗ ਹੈਗਾ ਬਹੁਤ ਹੀ ਪਿਆਰਾ ਜਿਹਾ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਬਾਕੀ ਗੀਤ ਟਰੈਕ ਇੰਜੋਏ ਕੀਤੇ ਨੇ, ਇਸੇ ਤਰ੍ਹਾਂ ਅਗਲਾ ਪਿਆਰਾ ਗੀਤ ਜੋ ਕਿ ਫਿਲਮ ਕਰਮਾ ਦੇ ਵਿੱਚੋਂ ਲਿਆ ਗਿਆ, ਅਨੁਰਾਧਾ ਪੌੜਵਾਲ ਐਂਡ ਅਨਵਰ ਦੀ ਆਵਾਜ਼ ਦੇ ਵਿੱਚ, ਮੈਨੇ ਰੱਬ ਸੇ ਤੁਝੇ ਮੰਗ ਲਿਆ।

0: ਤੁਸੀਂ ਇੰਜੋਏ ਕਰ ਰਹੇ ਸੀ ਜੀ ਪ੍ਰੋਗਰਾਮ ਮਿਡਡੇ ਮੈਲੋਡੀਜ਼, ਅਤੇ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਦੇਸ਼ਿਤ ਖਬਰਾਂ ਸਾਡੇ ਦੂਸਰੇ ਚੈਨਲ ਤੋਂ। ਆਓ ਸੁਣਦੇ ਹਾਂ ਪੰਜਾਬੀ ਦੇ ਵਿੱਚ ਖਬਰਾਂ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ 'ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੈਸ਼ਲਸ ਵਿੱਚ ਦਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਜੂਨ ਵਿੱਚ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਮੇਡ ਇਨ ਇੰਡੀਆ C-295 ਜਹਾਜ਼ ਨੇ ਆਪਣੀ ਪਹਿਲੀ ਉਡਾਣ ਪੂਰੀ ਕੀਤੀ ਹੈ। ਸ਼੍ਰੀ ਮੋਦੀ ਨੇ ਮਾਣ ਪ੍ਰਗਟ ਕੀਤਾ ਕਿ ਭਾਰਤ ਨੇ ਇਸ ਮਹੀਨੇ ਦੇਸ਼ ਦੀ ਸੁਰੱਖਿਆ ਅਤੇ ਸਵੈ ਨਿਰਭਰਤਾ ਨਾਲ ਜੁੜੀ ਸਫਲਤਾ ਹਾਸਲ ਕੀਤੀ ਹੈ।

0: ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਅਜਿਹੇ 40 ਜਹਾਜ਼ ਬਣਾਏ ਜਾ ਰਹੇ ਨੇ।
1: जून के महीने में ही एविएशन सेक्टर में भी देश ने एक बड़ी सफलता पाई। C-295 यह विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
0: ਪ੍ਰਧਾਨਮੰਤਰੀ ਹਾਲ ਹੀ ਵਿੱਚ ਕੋਲਕਾਤਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ ਜਿੱਥੇ INS ਦੋਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਭਾਰਤੀ ਸਮੁੰਦਰੀ ਫੌਜ ਦੇ ਵਿਹੜੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਖੁਸ਼ੀ ਹੋਈ ਹੈ ਕਿ ਇਨ੍ਹਾਂ ਜਹਾਜ਼ਾਂ ਦੇ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਸਭ ਕੁਝ ਸਵਦੇਸ਼ੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੂਨ ਦੇ ਮਹੀਨੇ ਵਿੱਚ DRDO ਨੇ ਇੱਕ ਸਵਦੇਸ਼ੀ ਲੰਮੀ ਦੂਰੀ ਵਾਲੀ ਜ਼ਮੀਨ ਤੇ ਹਮਲਾ ਕਰਨ ਵਾਲੀ ਕਰੂਜ਼ ਮਿਸਾਈਲ ਦਾ ਸਫਲਤਾ ਨਾਲ ਪ੍ਰੀਖਣ ਵੀ ਕੀਤਾ। ਇਸ ਨੂੰ DRDO ਪ੍ਰਯੋਗਸ਼ਾਲਾਵਾਂ ਅਤੇ ਭਾਰਤੀ ਸਨਅਤੀ ਭਾਈਵਾਲਾਂ ਵੱਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਵੀ ਗੱਲ ਕੀਤੀ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਸ਼ਾਮਿਲ ਹੁੰਦੀ ਦਿਖਾਈ ਦਿੱਤੀ। ਉਹਨਾਂ ਨੇ ਅਹਿਮਦਾਬਾਦ ਵਿੱਚ ਹੋਈ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦਾ ਜ਼ਿਕਰ ਕੀਤਾ ਜਿੱਥੇ ਭਾਰਤ ਨੇ ਸਮਾਗਮ ਵਿੱਚ ਕੁੱਲ 114 ਤਮਗੇ ਜਿੱਤੇ ਜਿਸ ਵਿੱਚ ਸੋਨੇ ਦੇ 102 ਤਮਗੇ ਸ਼ਾਮਿਲ ਨੇ।
1: विश्व योगासन चैंपियनशिप की भी बड़ी चर्चा हुई। इसमें भारत ने कुल 114 पदक जीते, इनमें 102 गोल्ड मेडल भी शामिल है। भारत इस चैंपियनशिप की पदक तालिका में पहले स्थान पर रहा।
0: ਪ੍ਰਧਾਨਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਜਨਤਕ ਹਿੱਸੇਦਾਰੀ ਦੀ ਸ਼ਕਤੀ ਭਾਰਤ ਲਈ ਇੱਕ ਬਹੁਤ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਮੌਜੂਦਾ ਯੁੱਧ ਵਰਗੀ ਸਥਿਤੀ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਕੁਝ ਨੁਕਤਿਆਂ ਤੇ ਅਪੀਲ ਕਰਨ ਤੋਂ ਬਾਅਦ ਜਨਤਕ ਹਿੱਸੇਦਾਰੀ ਦੁਬਾਰਾ ਦਿਖਾਈ ਦਿੱਤੀ।
1: ਪੱਛਮ ਏਸ਼ੀਆ ਮੇ ਬਣੀ ਯੁੱਧ ਕੀ ਸਥਿਤੀਓ ਕੋ ਦੇਖਤੇ ਹੋਏ ਮੈਨੇ ਦੇਸ਼ ਵਾਸੀਓ ਸੇ ਕਹਾ ਥਾ कुछ समय के लिए सोना खरीदने से बचें, लोगों से कहा था कि विदेश में छुट्टियां मनाने से बचें, लोगों से कार पुलिंग को भी बढ़ावा देने की अपील की थी, किसानों से केमिकल मुक्त खेती के लिए, खेत बचाने के लिए और प्राकृतिक खाद का ज्यादा से ज्यादा इस्तेमाल का आग्रह किया था। मेरी अपील का उन्होंने न सिर्फ समर्थन किया बल्कि हर तरफ से उसमें अपना सहयोग कर रहे हैं।
0: ਪ੍ਰਧਾਨਮੰਤਰੀ ਨੇ ਪ੍ਰਧਾਨਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੋਜਨਾ ਕਿਸੇ ਵਿਅਕਤੀ ਦੇ ਪਰਿਵਾਰ ਨੂੰ ਉਸ ਦੀ ਬਦਕਿਸਮਤੀ ਨਾਲ ਮੌਤ ਹੋਣ 'ਤੇ 2 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਦੀ ਏ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਣੇਸ਼ ਉਤਸਵ ਦੌਰਾਨ ਆਪਣੇ ਆਲੇ ਦੁਆਲੇ ਗਣਪਤੀ ਬੱਪਾ ਦੀਆਂ ਮੂਰਤੀਆਂ, ਘੁਮਿਆਰ ਅਤੇ ਸਥਾਨਕ ਕਲਾਕਾਰਾਂ ਵੱਲੋਂ ਹੱਥ ਨਾਲ ਬਣਾਈਆਂ ਮੂਰਤੀਆਂ ਲੈਣ। ਉਹਨਾਂ ਮੂਰਤੀਕਾਰਾਂ ਨੂੰ ਵੀ ਮਿੱਟੀ ਦੀਆਂ ਮੂਰਤੀਆਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਮਿੱਟੀ ਦੀਆਂ ਮੂਰਤੀਆਂ ਪਾਣੀ ਵਿੱਚ ਆਸਾਨੀ ਨਾਲ ਘੁਲ ਜਾਂਦੀਆਂ ਨੇ ਜਿਸ ਨਾਲ ਦਰਿਆਵਾਂ, ਤਲਾਅ ਅਤੇ ਚੁਗਿਰਦੇ ਦੀ ਰੱਖਿਆ ਹੁੰਦੀ ਏ। ਅੰਤ ਵਿੱਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ ਹੈ। ਸੇਸ਼ਲਸ ਦੀ ਰਾਜਧਾਨੀ ਵਿਕਟੋਰੀਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ਲ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਦੁਵੱਲੀ ਗੱਲਬਾਤ ਜਾਰੀ ਏ। ਦੋਵੇਂ ਨੇਤਾ ਭਾਰਤ ਸੇਸ਼ਲ ਸਬੰਧਾਂ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲੈ ਰਹੇ ਨੇ ਅਤੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰ ਰਹੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਦੀ ਮੌਜੂਦਗੀ ਵਿੱਚ ਸਟੇਟ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। ਪ੍ਰਧਾਨ ਮੰਤਰੀ ਅੱਜ ਸੇਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਮੁੱਖ ਮਹਿਮਾਨ ਵਜੋਂ ਸੇਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਭਾਰਤੀ ਹਥਿਆਰਬੰਦ ਫੌਜਾਂ ਦੀ ਇੱਕ ਟੁਕੜੀ ਅਤੇ 2 ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ ਵੀ ਜਸ਼ਨਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਇਸ ਸੇਸ਼ਲਸ ਵਿੱਚ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR.RNA ਜਲੰਧਰ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕੀਤਾ। ਨਵੀਂ ਦਿੱਲੀ ਵਿੱਚ ਰਾਸ਼ਟਰੀ ਗ੍ਰਾਮੀਣ ਵਿਕਾਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਵਿਕਸਿਤ ਭਾਰਤ ਗ੍ਰਾਮੀਣ ਯੋਜਨਾ ਤਹਿਤ ਰਾਜਾਂ ਦੇ ਯੋਗਦਾਨ ਸਮੇਤ 1,51,000 ਕਰੋੜ ਰੁਪਏ ਤੋਂ ਵੱਧ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਦਿਹਾਤੀ ਵਿਕਾਸ ਨੂੰ ਤੇਜ਼ ਕੀਤਾ ਜਾ ਸਕੇ ਅਤੇ ਨਾਲ ਹੀ ਦਿਹਾਤੀ ਮਜ਼ਦੂਰਾਂ ਲਈ ਉਪਜੀਵਿਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੰਚਾਇਤਾਂ ਨੂੰ ਜ਼ਮੀਨੀ ਪੱਧਰ 'ਤੇ ਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਅਤੇ ਦਿਹਾਤੀ ਭਾਈਚਾਰਿਆਂ ਨੂੰ ਵੀ ਮਜ਼ਬੂਤ ਬਣਾਉਣ ਲਈ ਕਾਫ਼ੀ ਮਾਲੀ ਸਹਾਇਤਾ ਮਿਲਦੀ ਰਹੇਗੀ।

ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਿਹਾਤੀ ਉਪਜੀਵਿਕਾ ਮਿਸ਼ਨ ਤਹਿਤ 10 ਕਰੋੜ ਤੋਂ ਵੱਧ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਗਿਆ ਜਿਸ ਨਾਲ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਦਿਹਾਤੀ ਉਦਮਸ਼ੀਲਤਾ ਨੂੰ ਮਜ਼ਬੂਤ ਬਣਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਹਨਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਮੰਤਰਾਲੇ ਨੇ ਇਹ ਸਲਾਹ ਉਹਨਾਂ ਭਾਰਤੀ ਨਾਗਰਿਕਾਂ ਦੀਆਂ ਸਹਾਇਤਾ ਦੀਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੀ ਹੈ ਜੋ ਨਿੱਜੀ ਟੂਰ ਆਪਰੇਟਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਬਿਨਾਂ ਵੀਜ਼ਾ ਤੋਂ ਨੇਪਾਲ ਵਿੱਚ ਫਸ ਗਏ ਨੇ। ਮੰਤਰਾਲੇ ਨੇ ਕਿਹਾ ਹੈ ਕਿ ਵੈਧ ਦਸਤਾਵੇਜ਼ਾਂ ਦੇ ਬਿਨਾਂ ਜਾਂ ਲੋੜੀਂਦੇ ਦਸਤਾਵੇਜ਼ਾਂ ਦੇ ਮਿਲਣ ਦੀ ਉਮੀਦ ਵਿੱਚ ਯਾਤਰਾ ਸ਼ੁਰੂ ਕਰਨ ਨਾਲ ਸ਼ਰਧਾਲੂਆਂ ਦੇ ਫਸਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮੰਤਰਾਲੇ ਨੇ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਹਨਾਂ ਦਾ ਟੂਰ ਆਪਰੇਟਰ ਰਜਿਸਟਰਡ ਅਤੇ ਅਧਿਕਾਰਤ ਹੈ ਜਾਂ ਨਹੀਂ। ਆਪਰੇਸ਼ਨ ਅਮਿਸਤਾਦ ਤਹਿਤ ਭੇਜੀ ਗਈ ਭਾਰਤੀ ਸਹਾਇਤਾ ਵੈਨੇਜ਼ੁਏਲਾ ਪਹੁੰਚ ਗਈ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਭਰੋਸਾ ਪ੍ਰਗਟ ਕੀਤਾ ਹੈ ਕਿ ਫੀਲਡ ਹਸਪਤਾਲ ਯੂਨਿਟ, ਰਾਹਤ ਸਪਲਾਈ, ਦਵਾਈ ਅਤੇ ਡਾਕਟਰੀ ਉਪਕਰਨ ਭੂਚਾਲ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਚੱਲ ਰਹੇ ਰਾਹਤ ਯਤਨਾਂ ਨੂੰ ਮਜ਼ਬੂਤੀ ਦੇਣਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਇਸ ਦਾ ਉਦੇਸ਼ ਮੈਡੀਕਲ ਉਪਕਰਨ ਨਿਰਮਾਣ ਲਾਇਸੈਂਸ ਜਾਰੀ ਕਰਨ ਵਿੱਚ ਤੇਜ਼ੀ ਲਿਆਉਣਾ ਅਤੇ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਤਜਵੀਜ਼ ਮੁਤਾਬਿਕ ਲਾਇਸੈਂਸ ਜਾਰੀ ਕਰਨ ਦੀ ਸਮਾਂ ਸੀਮਾ ਘਟਾਈ ਜਾਏਗੀ ਜਦੋਂ ਕਿ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ। ਮੰਤਰਾਲੇ ਨੇ ਇਸ ਸੰਬੰਧ ਵਿੱਚ ਇੱਕ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਅਤੇ ਟਿੱਪਣੀਆਂ ਮੰਗੀਆਂ ਗਈਆਂ ਨੇ। ਇਹ ਸੋਧਾਂ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਵਧਾਉਣਗੀਆਂ ਅਤੇ ਦੇਸ਼ ਵਿੱਚ ਗੁਣਵੱਤਾ ਵਾਲੇ ਮੈਡੀਕਲ ਉਪਕਰਨਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਸੰਦੇਸ਼ ਵਿੱਚ ਉਹਨਾਂ ਕਿਹਾ ਕਿ ਸ਼੍ਰੀ ਰਾਓ ਨੇ ਇੱਕ ਅਹਿਮ ਸਮੇਂ ਦੌਰਾਨ ਭਾਰਤ ਦੀ ਤਰੱਕੀ ਵਿੱਚ ਅਨਮੋਲ ਯੋਗਦਾਨ ਪਾਇਆ। ਖੇਡਾਂ ਵਿੱਚ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ ਏ ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਆਇਰਲੈਂਡ ਦਰਮਿਆਨ 2 ਮੈਚਾਂ ਦੀ ਲੜੀ ਦਾ ਦੂਜਾ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਅੱਜ ਬੈਲਫਾਸਟ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਸ਼ੁਰੂ ਹੋਣਾ ਹੈ। ਸ਼ੁੱਕਰਵਾਰ ਨੂੰ ਪਹਿਲੇ T20 ਮੈਚ ਵਿੱਚ ਭਾਰਤ ਉੱਤੇ 34 ਦੌੜਾਂ ਦੀ ਜਿੱਤ ਦਰਜ ਕਰਨ ਤੋਂ ਬਾਅਦ ਆਇਰਲੈਂਡ ਲੜੀ ਵਿੱਚ 1-0 ਨਾਲ ਅੱਗੇ ਹੈ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੇਸ਼ਲਸ ਵਿੱਚ ਦੁਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਜ਼ੋਰ ਦਿੱਤਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

102.7 MHz ਸੀ। ਕੰਟੀਨਿਊ ਕਰਦੇ ਹਾਂ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸਟੂਡੀਓ ਦੀ ਘੜੀ 'ਤੇ 1:50 ਅਤੇ 18 ਸੈਕਿੰਡ ਹੋ ਚੁੱਕੇ ਨੇ ਅਤੇ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਇਸ ਗੀਤ ਦੇ ਨਾਲ। ਆਪ ਕੀ ਆਂਖੋਂ ਮੇਂ ਕੁਛ ਐਸੇ ਖੁਆਬ ਹੈ, ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਫਿਲਮ ਘਰ ਜੋ ਕਿ 1978 ਦੇ ਵਿੱਚ ਬਣੀ ਸੀ।

ਔਰ ਸੱਚੀ ਜੀ, ਜਦੋਂ ਮਹਿਕੇ ਹੋਏ ਜੀ ਰਾਤ ਸਾਡੀਆਂ ਅੱਖਾਂ ਦੇ ਵਿੱਚ ਦੂਸਰੇ ਪਰਸਨ ਨੂੰ ਦਿਖ ਜਾਣ ਅਤੇ ਬਾਕੀ ਕੁਛ ਨਾ ਕੁਛ ਤਾਂ ਹੁੰਦਾ ਹੀ ਹੈ। 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਜੀ ਮਿੱਡੇ ਮੈਲੋਡੀਜ਼, ਐਂਡ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਜਿਹੜਾ ਨਾ ਉਹ ਹੋ ਚੁੱਕਾ ਹੈ। ਸੋ ਸਮਾਂ ਕਹਿੰਦੇ ਕਿ ਸਮੇਂ ਦੇ ਨਾਲ ਨਾਲ ਚੱਲੋ ਤਾਂ ਕਿ ਅਗਲਾ ਸਮਾਂ ਤੁਹਾਡੇ ਨਾਲ ਨਾਲ ਚੱਲਦਾ ਰਹੇ, ਕਿਉਂਕਿ ਸਮੇਂ ਦੇ ਨਾਲ ਚੱਲਣਾ ਸਾਡੀ ਕਹਿੰਦੇ ਨੇ ਕਿ ਸਾਡੇ ਵਾਸਤੇ ਬਹੁਤ ਹੀ ਬੈਨੀਫਿਟ ਹੁੰਦਾ ਹੈ, ਕਿਉਂਕਿ ਜੇਕਰ ਅਸੀਂ ਸਮੇਂ ਦੇ ਨਾਲ ਨਾ ਚੱਲੇ ਤਾਂ ਫਿਰ ਅਗਲਾ ਸਮਾਂ ਵੀ ਸਾਨੂੰ ਜਿਹੜਾ ਹੈ ਉਹ ਪਿੱਛੇ ਹੀ ਛੱਡ ਜਾਵੇਗਾ, ਆਪਣੇ ਨਾਲ ਨਹੀਂ ਰਲਾਵੇਗਾ। ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਐਂਡ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿੱਚ ਇੰਨਾ ਹੀ। ਮੈਨੂੰ ਆਰ ਜੀ ਰਣਦੀਪ ਕੌਰ ਨੂੰ ਦਿਓ ਇਜਾਜ਼ਤ, ਫਿਰ ਕਿਸੇ ਹੋਰ ਦਿਨ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਅਤੇ ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਅਤੇ ਪਿਆਰ ਭਰੇ ਅਫਸਾਨੇ ਲੈ ਕੇ ਜਲਦ ਜ਼ਰੂਰ ਹਾਜ਼ਰ ਹੋਵਾਂਗੀ ਇਸੇ ਜਗ੍ਹਾ 'ਤੇ। ਕਿਸੇ ਹੋਰ ਦਿਨ ਸਮਾਂ ਹੋਏਗਾ ਇਹ ਵੀ ਵਾਲਾ, ਅਤੇ ਬਹੁਤ ਸਾਰੀਆਂ ਗੱਲਾਂ ਅਤੇ ਬਹੁਤ ਸਾਰੀਆਂ ਬਾਤਾਂ ਅਤੇ ਬਹੁਤ ਸਾਰੀ ਜਾਣਕਾਰੀ ਅਤੇ ਬਹੁਤ ਸਾਰੇ ਗੀਤਾਂ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਅਤੇ ਇਹ ਆਖਰੀ ਟਰੈਕ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਸੁਣ ਕੇ ਜਾਂਦੇ ਹਾਂ।

ना जाने वो पलट कर आए दर खुला रखना। इससे गज़ल तो एक बहुत ही सोना जा शेर है कि सारे शिकवे जनाब उसके हैं, दिल पर सारे अजाब उसके हैं। वो याद आए तो नींद नहीं आती, वो याद आए तो नींद नहीं आती, नींद आए तो सारे ख्वाब उसके हैं। प्रोग्राम तुसी सुन रहे हो दिलाज शायर है, अपनी दोस्त होस्ट आर जे रिया दे नाल। महफिल जड़ी है सजी हुई है ते महफिल इंतज़ार कर रही है तुहाडा ਤੁਹਾਡੀ ਕਿ ਤੁਸੀਂ ਕਦੋਂ ਸ਼ਾਮਿਲ ਹੋਵੋਗੇ, ਸ਼ਾਮਿਲ ਕਿੱਦਾਂ ਹੋਣਾ ਇਹ ਵੀ ਦੱਸ ਦਿੰਦੇ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9985101027। ਚੌਹਾਨ ਜੋ ਕਿ ਅੰਮ੍ਰਿਤਸਰ ਤੋਂ ਨੇ ਇੱਕ ਸ਼ੇਅਰ ਸਾਡੇ ਨਾਲ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਖੁਦਾ ਸੇ ਬਸ ਆਪਕੀ ਖੁਸ਼ੀ ਮੰਗਤੇ ਹੈ, ਸੋਚਤੇ ਹੈ ਆਪਸੇ ਕਿਆ ਮੰਗੇ, ਚਲੋ ਆਪਸੇ ਉਮਰ ਭਰ ਕੀ ਮੁਹੱਬਤ ਮੰਗਤੇ ਹੈ। ਜਸ਼ਨ ਜੋ ਕਿ ਜਲੰਧਰ ਤੋਂ ਨੇ ਇੱਕ ਸ਼ੇਰ ਸਾਡੇ ਨਾਲ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਸਮਾਨ ਬਾਂਧ ਲਿਆ ਹੈ ਮੈਨੇ ਬਤਾਓ ਗਾਲਿਬ, ਕਹਾਂ ਰਹਿਤੇ ਹੈ ਵੋ ਲੋਕ ਜੋ ਕਹੀਂ ਕੇ ਨਹੀਂ ਰਹਿਤੇ। ਅਤੇ ਹਰਲੀਨ ਜੋ ਕਿ ਅੰਮ੍ਰਿਤਸਰ ਤੋਂ ਨੇ, ਲਿਖਦੇ ਨੇ ਕਿ ਹਜ਼ਾਰ ਬਾਰ ਹੋਏ ਉਸੇ ਗੁਫ਼ਤਗੂ, ਹਜ਼ਾਰ ਬਾਰ ਹੋਈ ਉਸੇ ਗੁਫ਼ਤਗੂ, ਹਜ਼ਾਰ ਬਾਰ ਕੋਈ ਬਾਤ ਰਹਿ ਗਈ। ਅਤੇ ਇੱਦਾਂ ਹੀ ਹੁੰਦਾ, ਬਹੁਤ ਵਾਰੀ ਇੱਦਾਂ ਹੁੰਦਾ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਸਾਡੇ ਜ਼ਿਹਨ ਵਿੱਚ ਚੱਲ ਰਿਹਾ ਅਸੀਂ ਉਹਨੂੰ ਸਾਂਝਾ ਕਰੀਏ, ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਝਿਜਕ ਹੁੰਦੀ ਹੈ, ਸਾਡੀ ਜਿਹੜੀ ਹਿਚਕਿਚਾਹਟ ਹੁੰਦੀ ਹੈ, ਉਹ ਸਾਨੂੰ ਸਾਂਝਾ ਨਹੀਂ ਕਰਨ ਦਿੰਦੀ। ਪਰ ਕਦੇ ਕਦੇ ਸਾਂਝਾ ਆਪਾਂ ਨੂੰ ਆਪਣੇ ਜ਼ਿਹਨ 'ਚ ਜਿਹੜੀ ਗੱਲ ਚੱਲ ਰਹੀ ਹੈ ਉਹ ਕਰ ਲੈਣੀ ਚਾਹੀਦੀ, ਨਹੀਂ ਤਾਂ ਉਮਰ ਭਰ ਦਾ ਨਾ ਮਲਾਲ ਰਹਿ ਜਾਂਦਾ ਹੈ। ਅਤੇ ਉਮਰ ਭਰ ਦੇ ਮਲਾਲ ਨਾਲੋਂ ਚੰਗਾ ਹੀ ਹੁੰਦਾ ਹੈ ਕਿ ਜੋ ਵੀ ਸਾਡੇ ਦਿਮਾਗ ਵਿੱਚ ਹੈ, ਸਾਡੇ ਦਿਲ ਵਿੱਚ ਹੈ, ਅਸੀਂ ਉਹਨੂੰ ਸਾਂਝਾ ਕਰ ਲਈਏ। ਇਸ ਕਰਕੇ ਅਸੀਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਦਿਲ ਆ ਸ਼ਾਇਰ, ਜਿਹਦੇ ਵਿੱਚ ਤੁਸੀਂ ਆਪਣੀ ਲਿਖੀ ਹੋਈ ਕੋਈ ਵੀ ਕਵਿਤਾ ਜਾਂ ਸ਼ੇਰ ਜਿਹੜੀ ਤੁਸੀਂ ਲਿਖੀ ਹੋਈ ਹੈ ਅਤੇ ਲੁਕਾ ਕੇ ਇੱਕਦਮ ਰੱਖ ਦਿੱਤੀ ਹੋਈ ਹੈ, ਉਹਨੂੰ ਅੱਜ ਬਾਹਰ ਕੱਢੋ ਅਤੇ ਸਾਡੇ ਨਾਲ ਸਾਂਝੀ ਕਰੋ। ਸਾਡਾ ਵਟਸਐਪ ਨੰਬਰ ਹੈਗਾ ਜੀ, ਫਿਰ ਦੱਸ ਦਿੰਦੀ ਹਾਂ 9985101027। ਅਤੇ ਅਗਲੀ ਗਜ਼ਲ ਜੋ ਕਿ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ ਹੈ, ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਵੈਸੇ 14ਵੀਂ ਦੀ ਜਿਹੜੀ ਰਾਤ ਹੈ ਉਹ ਤਾਂ ਅੱਜ ਹੈ, ਅੱਜ 14ਵੀਂ ਦੀ ਰਾਤ ਹੈ ਅਤੇ ਕੱਲ੍ਹ ਪੂਰਨਮਾਸ਼ੀ ਹੈ। ਅਤੇ ਪੁੰਨਿਆ ਦੇ ਨਾ ਜਦੋਂ ਚੰਨ ਇੱਕਦਮ ਸੋਹਣਾ ਗੋਲ ਮਤਲਬ ਆਪਣੇ ਫੁੱਲ ਅੰਦਾਜ਼ ਵਿੱਚ ਦਿਖਦਾ ਹੈ ਅਤੇ ਆਪਾਂ ਸਾਰੇ ਨਾ ਉਹਨੂੰ ਬਹੁਤ ਪਿਆਰ ਕਰਦੇ ਹਾਂ, ਬਹੁਤ ਨਿਹਾਰਦੇ ਹਾਂ, ਉਹਨੂੰ ਕਹਿੰਦੇ ਹਾਂ ਕਿ ਕਿੰਨਾ ਸੋਹਣਾ ਚੰਨ ਚੜ੍ਹਿਆ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਉਹੀ ਚੰਨ ਹੈ ਜਿਹੜਾ ਅੱਜ ਤੋਂ ਕੁਝ ਦਿਨ ਪਹਿਲੇ ਇੱਕਦਮ ਅਧੂਰਾ ਸੀਗਾ ਅਤੇ ਉਹ ਤੋਂ ਵੀ ਕੁਝ ਦਿਨ ਪਹਿਲੇ ਇੱਕਦਮ ਖਾਲੀ। ਅਤੇ ਇੱਦਾਂ ਹੀ ਅਸੀਂ ਸਾਰੇ ਵੀ ਹੁੰਦੇ ਹਾਂ, ਕਦੇ ਕਦੇ ਅਸੀਂ ਬਿਲਕੁਲ ਆਪਣੇ ਫੁੱਲ ਐਨਰਜੀ ਵਿੱਚ ਹੁੰਦੇ ਹਾਂ ਅਤੇ ਕਦੇ ਕਦੇ ਬਿਲਕੁਲ ਹੀ ਖਾਲੀ, ਪਰ ਚੰਨ ਉਹੀ ਹੁੰਦਾ ਹੈ। ਇਸ ਕਰਕੇ ਇਨਸਾਨ ਵੀ ਉਹੀ ਹੁੰਦੇ ਨੇ, ਜੇ ਕੋਈ ਗਿਲੇ ਸ਼ਿਕਵੇ ਕਿਸੇ ਨਾਲ ਕਿਤੇ ਹੋ ਜਾਣ ਨਾ ਤਾਂ ਸਾਨੂੰ ਸਿਰਫ ਇਹ ਯਾਦ ਰੱਖਣਾ ਚਾਹੀਦਾ ਕਿ ਸ਼ਾਇਦ ਇਹ ਕਿਸੇ ਦਾ ਨਾ ਸ਼ਾਇਦ ਹੀ ਉਸ ਇਨਸਾਨ ਦਾ ਨਾ ਫੇਸ ਚੱਲ ਰਿਹਾ ਕੋਈ, ਪਰ ਇਨਸਾਨ ਉਹੀ ਹੈ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਦਿਲਾਜ ਸ਼ਾਇਰ ਹੈ ਆਪਣੀ ਦੋਸਤ ਅਤੇ ਹੋਸਟ ਅੱਜ ਰੀਆ ਦੇ ਨਾਲ, ਅਤੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਹੀ ਸੋਹਣੀਆਂ ਸੋਹਣੀਆਂ ਕਵਿਤਾਵਾਂ ਸ਼ੇਰੋ ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਵਿਕਾਸ ਗੌਤਮ ਜੋ ਕਿ ਜਲੰਧਰ ਤੋਂ ਨੇ ਲਿਖਦੇ ਨੇ ਕਿ ਸਿਰ ਪੇ ਮੇਰੇ ਤਾਜ ਬੇਵਫਾਈ ਕਾ, ਮੇਰੀ ਜ਼ੁਬਾਂ ਪੇ ਤਾਲੇ ਰਹਿਤੇ ਹੈ, ਜਿਸਮ ਦੇਖ ਕਰ ਪਸੰਦ ਕੀ ਜਾਊਂ, ਮੁਝੇ ਔਰਤ ਕਹਤੇ ਹੈ, ਕਿਸਮਤ ਮੇਰੀ ਮੁਝੇ ਦੋ ਘਰੋਂ ਮੇਂ ਬਾਂਟੇ, ਫਿਰ ਵੀ ਦੁਨੀਆ ਮੁਝੇ ਹੀ ਡਾਂਟੇ, ਇਸ ਬੇਵਸੀ ਕੇ ਆਂਸੂ ਵਿਕਾਸ ਕੇ ਦਿਲ ਮੇਂ ਬਹਿਤੇ ਹੈ, ਜਿਸਮ ਦੇਖ ਕਰ ਪਸੰਦ ਕੀ ਜਾਊਂ, ਮੁਝੇ ਔਰਤ ਕਹਤੇ ਹੈ। ਬਹੁਤ ਹੀ ਬਾਕਮਾਲ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਨ ਅਤੇ ਉਹਨਾਂ ਦੇ ਸਾਥੀ ਇੱਕ ਸ਼ੇਰ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਉਦਾਸ ਹੂੰ ਪਰ ਤੁਮਸੇ ਨਾਰਾਜ਼ ਨਹੀਂ, ਤੇਰੇ ਦਿਲ ਮੇਂ ਹੂੰ ਪਰ ਤੇਰੇ ਪਾਸ ਨਹੀਂ। ਉਦੇ ਜੋ ਕਿ ਵਿਕਟੋਰੀਆ ਗਾਰਡਨ ਤੋਂ ਨੇ ਲਿਖਦੇ ਨੇ ਕਿ ਕਾਮ ਸਭ ਗੈਰ ਜ਼ਰੂਰੀ ਹੈ ਜੋ ਹਮ ਕਰਤੇ ਹੈ, ਆਪ ਕੁਛ ਨਹੀਂ ਕਰਤੇ ਗਜ਼ਬ ਕਰਤੇ ਹੈ, ਆਪ ਸੂਰਜ ਕੀ ਨਹੀਂ ਹਮ ਜੈਸੇ ਚਿਰਾਗੋਂ ਕੀ ਵੀ ਕਦਰ ਕਰਤੇ ਹੈ। ਚੌਹਾਨ ਜੋ ਕਿ ਅੰਮ੍ਰਿਤਸਰ ਤੋਂ ਨੇ ਇੱਕ ਸ਼ੇਰ ਸਾਡੇ ਨਾਲ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਹਮਨੇ ਜੋ ਕੀ ਥੀ ਮੁਹੱਬਤ ਆਜ ਵੀ ਹੈ, ਤੇਰੀ ਜ਼ੁਲਫੋਂ ਕੇ ਸਾਏ ਕੀ ਚਾਹਤ ਆਜ ਵੀ ਹੈ, ਰਾਤ ਕਟਤੀ ਹੈ ਆਜ ਵੀ ਖਿਆਲੋਂ ਮੇਂ ਤੇਰੇ, ਦੀਵਾਨੋ ਸੀ ਹਾਲਤ ਮੇਰੀ ਆਜ ਵੀ ਹੈ। ਸੋ ਇੱਦਾਂ ਹੀ ਤੁਸੀਂ ਵੀ ਆਪਣੀ ਲਿਖੀ ਹੋਈ ਕੋਈ ਵੀ ਨਜ਼ਮ ਸ਼ੇਰੋ ਸ਼ਾਇਰੀ ਕਵਿਤਾ ਸਾਡੇ ਨਾਲ ਸਾਂਝੀ ਕਰਦੇ ਹੋ ਸਕਦੇ ਹੋ, ਅਤੇ ਜੇਕਰ ਤੁਸੀਂ ਕਿਸੇ ਹੋਰ ਦੀ ਲਿਖੀ ਹੋਈ ਕੋਈ ਸ਼ਾਇਰੀ ਸਾਡੇ ਨਾਲ ਸਾਂਝੀ ਕਰਦੇ ਹੋ ਤਾਂ ਉਹਨਾਂ ਦਾ ਨਾਮ ਵੀ ਨਾਲ ਜ਼ਰੂਰ ਲਿਖ ਦਿਓ। ਅਗਲੀ ਜਿਹੜੀ ਗਜ਼ਲ ਹੈ ਚੰਦਨ ਦਾਸ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ।

0: ਇੱਕ ਜ਼ਰੂਰੀ ਸੂਚਨਾ। ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ 102.7 ਮੈਗਾਹਰਟਸ ਤੋਂ ਬੋਲ ਰਹੇ ਹਾਂ। ICC ਵਿਮੈਨਸ T20 ਕ੍ਰਿਕਟ ਵਰਲਡ ਕੱਪ ਤਹਿਤ ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਕਾਰ ਲਾਰਡਸ ਕ੍ਰਿਕਟ ਗਰਾਊਂਡ ਲੰਡਨ ਵਿਖੇ ਖੇਡੇ ਜਾਣ ਵਾਲੇ T20 ਕ੍ਰਿਕਟ ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਵਜੇ ਤੋਂ ਸੁਣਾਵਾਂਗੇ। ਪਰ FM ਰੇਨਬੋ ਦੇ ਪ੍ਰੋਗਰਾਮ ਤੁਸੀਂ FM ਰੇਨਬੋ ਜਲੰਧਰ ਐਪ 'ਤੇ ਸੁਣ ਸਕਦੇ ਹੋ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲਾਜ ਸ਼ਾਇਰ ਆਪਣੀ ਦੋਸਤ ਅਤੇ ਹੋਸਟ RJ ਰੀਆ ਦੇ ਨਾਲ। ਅਤੇ ਜਿਹੜਾ ਸਮਾਂ ਹੈ ਨਾ ਉਹ ਅੱਜ ਸਾਨੂੰ ਬਾਹਲੀ ਇਜਾਜ਼ਤ ਨਹੀਂ ਦੇ ਰਿਹਾ, ਬਹੁਤ ਹੀ ਥੋੜ੍ਹਾ ਸਮਾਂ ਰਹਿ ਗਿਆ ਅਤੇ ਇਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਜੋ ਸ਼ੇਅਰ ਆਇਆ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ। ਉਦੇ ਚੰਦਰ ਇੱਕ ਜੋ ਕਿ ਵਿਕਟੋਰੀਆ ਗਾਰਡਨ ਤੋਂ ਨੇ, ਇੱਕ ਸ਼ੇਅਰ ਸਾਡੇ ਨਾਲ ਸਾਂਝਾ ਕਰਦੇ ਨੇ। ਲਿਖਦੇ ਨੇ ਕਿ ਆਜ ਸੋਚਾ ਜਵਾਬ ਕਿਆ ਭੇਜੂੰ, ਆਪ ਜੈਸੇ ਲੋਗੋਂ ਕੋ ਖਿਤਾਬ ਕਿਆ ਭੇਜੂੰ, ਕਿਸੀ ਫੂਲ ਕਾ ਤੋ ਮੁਝੇ ਮਾਲੂਮ ਨਹੀਂ, ਜੋ ਖੁਦ ਗੁਲਾਬ ਹੈ ਉਸੇ ਗੁਲਾਬ ਕਿਆ ਭੇਜੂੰ। ਅਤੇ ਇਸ ਦੇ ਨਾਲ ਹੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਲਈ ਮੈਂ ਤੁਹਾਡੇ ਤੋਂ ਇਜਾਜ਼ਤ ਲਊਂਗੀ। ਬਹੁਤ ਹੀ ਮਜ਼ਾ ਆਇਆ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ, ਗਜ਼ਲਾਂ ਸੁਣ ਕੇ ਅਤੇ ਸੁਣਾ ਕੇ, ਅਤੇ ਤੁਹਾਡੀ ਜਿਹੜੀਆਂ ਤੁਸੀਂ ਪਿਆਰੀਆਂ ਪਿਆਰੀਆਂ ਸ਼ਾਇਰੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ਨੇ ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਜਾਣ ਲੱਗਿਆਂ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਇਹ ਜਿਹੜੀ ਗਜ਼ਲ ਹੈ ਉਹ ਤੁਹਾਡੇ ਲਈ ਹੀ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ, ਰੇਡੀਓ ਡਾਕਟਰ।

ए संजू, ए बिच्चू, ए मुन्नी, तुम भी गाओ। ऐसे नहीं, बोलो मैं गाओ।

ਕੁੜੀਆਂ ਦੇ ਪਿੱਛੇ ਬਾਅਦ ਚ ਆਪਾਂ ਗੱਲਬਾਤ ਕਰਾਂਗੇ, ਪਰ ਫਿਲਹਾਲ ਜਿਹੜੀ ਗੱਲਬਾਤ ਕਰਨੀ ਉਹ ਗੱਲਬਾਤ ਇੱਦਾਂ ਹੈ ਕਿ ਗੱਲਬਾਤ ਤੁਹਾਡੇ ਨਾਲ ਕਰ ਹੀ ਲੈਂਦੇ ਹਾਂ। ਸੋ ਹੁਣ ਤੁਸੀਂ ਦੇਖਿਆ ਹੋਣਾ ਆਪਣੇ ਆਲੇ ਦੁਆਲੇ, ਜੇ ਤੁਸੀਂ ਮਾੜੀ ਜਿਹੀ ਝਾਤੀ ਮਾਰੀ ਹੋਵੇ ਅਤੇ ਮਾੜਾ ਜਿਹਾ ਗੌਰ ਨਾਲ ਵੇਖਿਆ ਹੋਵੇ ਨਾ, ਤੁਸੀਂ ਨੋਟਿਸ ਕੀਤਾ ਹੋਣਾ ਕਿ ਆਲੇ ਦੁਆਲੇ ਜਿਹੜੀ ਹਰਿਆਲੀ ਹੋਈ ਪਈ ਹੈ ਨਾ, ਹਰਿਆਲੀ ਦੇ ਨਾਲ ਨਾਲ ਜਿਹੜੇ ਫਲ ਹੈ ਨਾ ਉਹ ਵੀ ਪੱਕ ਗਏ ਨੇ। ਮਤਲਬ ਅੰਬ ਜਿਹੜੇ ਹੈਗੇ ਨੇ ਉਹ ਵੀ ਪੱਕ ਗਏ ਨੇ ਅਤੇ ਦਰੱਖਤਾਂ ਦੇ ਉੱਪਰ ਜਾਮ ਨੂੰ ਪੱਕ ਗਏ ਨੇ। ਅਤੇ ਇਸ ਮੌਸਮ ਦੇ ਵਿੱਚ ਨਾ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਦਰੱਖਤਾਂ 'ਤੇ ਚੜ੍ਹ ਜਾਂਦੇ

ਨਹੀਂ ਹੈ, ਦੀਵਾਰਾਂ 'ਤੇ ਚੜ੍ਹ ਜਾਂਦੇ ਨੇ ਅਤੇ ਅੰਬ ਤੋੜਦੇ ਨੇ ਬਾਗਾਂ 'ਚੋਂ, ਜਾਂ ਤੂਤੀਆਂ ਜਿਹੜੀਆਂ ਹੁੰਦੀਆਂ ਨੇ ਉਹ ਤੋੜਦੇ ਨੇ, ਜਾਂ ਫਿਰ ਜਾਮਨੂ ਜਿਹੜੇ ਹੁੰਦੇ ਨੇ ਉਹ ਤੋੜਦੇ ਨੇ। ਅਤੇ ਅਸੀਂ ਆਪਣੇ ਬਚਪਨ ਦੇ ਵਿੱਚ ਤਾਂ ਇਹ ਕੰਮ ਬਹੁਤ ਕੀਤੇ ਨੇ ਅਤੇ ਕੁੱਟ ਵੀ ਬਹੁਤ ਖਾਧੀ ਹੈ। ਅਤੇ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਕਿ ਕੀ ਤੁਸੀਂ ਆਪਣੇ ਬਚਪਨ ਦੇ ਵਿੱਚ ਇੱਦਾਂ ਕਦੇ ਕੀਤਾ ਹੈ ਅਤੇ ਤੁਹਾਨੂੰ ਕੁੱਟ ਪਈ ਹੋਵੇ ਕੋਈ ਕਿੱਸਾ ਕਹਾਣੀ। ਮੈਂ ਆਪਣਾ ਕਿੱਸਾ ਕਹਾਣੀ ਦੱਸ ਦਿੰਦੀ ਹਾਂ ਕੀ ਹੋਇਆ ਸੀਗਾ ਸਾਡੇ ਨਾਲ। ਅਸੀਂ ਆਪਣੇ ਨਾਨਕੇ ਗਏ ਅਤੇ ਨਾਨਕਿਆਂ ਦੀ ਨਾ ਗਲੀ 'ਚ ਨਾ ਇੱਕ ਪਲਾਟ ਸੀਗਾ, ਬੰਦ ਗਲੀ ਸੀ, ਅਤੇ ਬੰਦ ਗਲੀ 'ਚ ਨਾ ਇੱਕ ਨੁੱਕਰ 'ਤੇ ਜਾ ਕੇ ਨਾ ਪਲਾਟ ਸੀਗਾ, ਉੱਥੇ ਕੋਈ ਨਹੀਂ ਸੀ ਜਾਂਦਾ ਹੁੰਦਾ, ਪਰ ਉੱਥੇ ਨਾ ਇੱਕ ਪੇੜ ਸੀਗਾ, ਉੱਥੇ ਤੂਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ। ਅਤੇ ਜਿੱਦਾਂ ਹੀ ਸ਼ਾਮ ਹੋਈ ਅਤੇ ਘਰਦਿਆਂ ਦੇ ਅੱਖ ਇੱਧਰ ਉੱਧਰ ਹੋਈ, ਮੈਂ ਅਤੇ ਮੇਰੇ ਭੈਣ ਭਰਾ ਸੀ ਸਾਰੇ ਨਿੱਕੇ ਨਿੱਕੇ ਇਕੱਠੇ ਹੋ ਗਏ ਨਾ ਉੱਥੇ ਪੇੜ ਦੇ ਕੋਲ ਪਹੁੰਚ ਗਏ ਹਾਂ। ਅਤੇ ਫਿਰ ਸਿਰਫ ਪਹੁੰਚੇ ਨਹੀਂ, ਅਸੀਂ ਵੇਖਿਆ ਕਿ ਉੱਥੇ ਨਾ ਮਿੱਠੇ ਮਿੱਠੇ ਫਲ ਲੱਗੇ ਹੋਏ ਆ। ਹੁਣ ਅਸੀਂ ਛੋਟੇ ਛੋਟੇ ਸੀਗੇ ਅਤੇ ਸਾਨੂੰ ਚੁੱਲ੍ਹ ਮੱਚੀ ਹੋਈ ਸੀਗੀ, ਅਸੀਂ ਕੰਧਾਂ 'ਤੇ ਚੜ੍ਹ ਕੇ ਅਤੇ ਉਹ ਤੂਤੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਨਾਲੇ ਅਸੀਂ ਆਪ ਖਾਈਏ, ਨਾਲੇ ਅਸੀਂ ਆਲੇ ਦੁਆਲੇ ਜਿਹੜੇ ਸਾਡੇ ਹੋਰ ਛੋਟੇ ਛੋਟੇ ਬੱਚੇ ਸੀ ਉਹਨਾਂ ਨੂੰ ਦਈਏ। ਬੜਾ ਮਜ਼ਾ ਆਇਆ ਅਤੇ ਅਸੀਂ ਮੂੰਹ ਵਾਂ ਲਬੇੜ ਕੇ ਨਾ ਇਕਦਮ ਹੱਥ ਹੁੱਥ ਲਬੇੜ ਕੇ ਰਮਾਨ ਨਾਲ ਉੱਥੇ ਪਏ ਹੋਏ। ਪਿੱਛੋਂ ਨਾ ਮੇਰੇ ਨਾਨਾ ਜੀ ਤੁਰੇ ਆਏ, ਉਹਨਾਂ ਨੂੰ ਕਿਸੇ ਨੇ ਦੱਸਤਾ ਕਿ ਤੁਹਾਡੇ ਬੱਚੇ ਨਾ ਉਹ ਦਰਖਤ ਦੇ ਉੱਪਰ ਚੜ੍ਹੇ ਹੋਏ ਨੇ ਅਤੇ ਆਪ ਤਾਂ ਪੰਗੇ ਲੈ ਹੀ ਰਹੇ ਨੇ, ਬਾਕੀਆਂ ਦੇ ਜਵਾਕਾਂ ਨੂੰ ਵੀ ਤੰਗ ਕਰਨ ਦੇ ਨੇ, ਉਹਨਾਂ ਨੂੰ ਵੀ ਕਹਿੰਦੇ ਨੇ ਕਿ ਦਰਖਤਾਂ 'ਤੇ ਚੜ੍ਹੋ। ਫਿਰ ਜਿਹੜਾ ਸਾਡੇ ਨਾਨਾ ਜੀ ਨੇ ਸਾਨੂੰ ਕੁੱਟਿਆ ਨਾ ਦਵਲ ਗਏ, ਉਹ ਕੁੱਟ ਸਾਨੂੰ ਅੱਜ ਤੱਕ ਵੀ ਯਾਦ ਹੈ। ਪਰ ਆਪਾਂ ਕਿਹਾ ਚਲੋ ਕੋਈ ਗੱਲ ਨਹੀਂ, ਇਹ ਤਾਂ ਕਿਸੇ ਕਹਾਣੀਆਂ ਹੁੰਦੇ ਨੇ ਜਿਹੜੇ ਬਾਅਦ 'ਚ ਸਾਂਝੇ ਕਰਦੇ ਉਹਨੇ ਇੱਕ ਦੂਜੇ ਨਾਲ। ਸੋ ਇਹ ਤਾਂ ਮੈਂ ਆਪਣਾ ਕਿੱਸਾ ਕਹਾਣੀ ਜਿਹੜੀ ਸੀਗੀ ਤੁਹਾਡੇ ਨਾਲ ਸਾਂਝੀ ਕਰਤੀ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ, ਅਤੇ ਹੁਣ ਸਾਰੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀਆਂ ਗੱਲਾਂ ਬਾਤਾਂ ਸੁਣਨੀਆਂ ਨੇ, ਕਿਵੇਂ ਸੁਣਨੀਆਂ ਨੇ ਇਹ ਵੀ ਦੱਸ ਦਿੰਦੀ ਹਾਂ। ਸਾਡਾ ਨੰਬਰ ਹੈਗਾ ਹੈ ਜੀ 0181 8342 174 01 81 2342 174। ਇਹ ਨੰਬਰ ਡਾਇਲ ਕਰਨਾ ਹੈ, ਆਪਣੀ ਫਰਮਾਇਸ਼ੀ ਗਾਣੇ ਆ ਸੁਣਨਾ ਹੈ ਅਤੇ ਨਾਲ ਹੀ ਨਾਲ ਆਪਣੀ ਕੋਈ ਨਾ ਕੋਈ ਕਿੱਸਾ ਕਹਾਣੀ ਜ਼ਰੂਰ ਲੈ ਕੇ ਆਉਣੀ ਹੈ। ਠੀਕ ਹੈ ਜੀ, ਫਿਲਹਾਲ ਆਪਾਂ ਇੰਜੋਏ ਕਰਦੇ ਹਾਂ ਗਾਣਾ ਅਤੇ ਉਹ ਤੋਂ ਬਾਅਦ ਤੁਹਾਨੂੰ ਆਪਾਂ ਲਾਈਨ 'ਤੇ ਲਵਾਂਗੇ।

0: अरे शर्म तो आती है मगर मगर मगर
1: ओ शराफत।
0: हाँ शराफत, शराफत नहीं आती।

0: ਇਹ ਤੇ ਬੇਇੱਜ਼ਤੀ ਹੋ ਗਈ, ਇਹ ਤੇ ਬੇਇੱਜ਼ਤੀ ਕਰਕੇ ਕਹਿੰਦੇ ਪਏ ਕਿ ਇਹਨਾਂ ਨਾਲ ਗੱਲ ਨਹੀਂ ਕਰਨੀ, ਨੀਂਦ ਖੋਟੇ ਨੇ। ਵੈਸੇ ਸੱਚੀ ਜਿਹਨਾਂ ਦੀ ਥੋੜ੍ਹੀ ਨੀਂਦ ਸਾਨੂੰ ਲੱਗਦੀ ਨਾ ਕਿ ਖੋਟੀ ਹੈ, ਉਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ, ਆਪਣੀ ਪੀਸ ਆਫ ਮਾਈਂਡ ਬਣਾ ਕੇ ਰੱਖਣਾ ਚਾਹੀਦਾ। ਚਲੋ ਇਹ ਗੱਲਾਂ ਤਾਂ ਆਪਾਂ ਸਾਈਡ 'ਤੇ ਕਰਦੇ ਹਾਂ, ਅਤੇ ਫਿਲਹਾਲ ਗੱਲਬਾਤ ਇਹ ਕਰਦੇ ਹਾਂ ਕਿ ਤੁਹਾਡੇ ਨਾਲ ਜਿਹੜੀਆਂ ਮੌਜ ਮਸਤੀਆਂ ਤੁਸੀਂ ਕੀਤੀਆਂ ਨੇ ਨਾ ਬਚਪਨ ਦੇ ਵਿੱਚ ਜਾਂ ਹੁਣ ਵੀ ਕਰਦੇ ਹੋ, ਅਤੇ ਕਦੇ ਕੁੱਟ ਕੁੱਟ ਪਈ ਹੋਵੇ, ਸਪੈਸ਼ਲੀ ਜੇ ਤੁਸੀਂ ਕੋਈ ਫਲ ਫਰੂਟ ਤੋੜਨ ਦੇ ਚੱਕਰ 'ਚ, ਚੋਰੀ ਕਰਨ ਦੇ ਚੱਕਰ 'ਚ ਪਈ ਹੋਵੇ, ਤਾਂ ਉਹਦਾ ਨਜ਼ਾਰਾ ਹੀ ਹੋਰ ਹੁੰਦਾ। ਮੈਂ ਤਾਂ ਆਪਣਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਦਾ, ਅਤੇ ਸਾਡੇ ਨਾਲ ਜਿਹੜੇ ਅਗਲੇ ਕਾਲਰ ਸਾਡੇ ਜੁੜੇ ਨੇ ਉਹ ਆਪਣਾ ਕਿੱਸਾ ਸਾਂਝਾ ਕਰਨ ਨੂੰ ਇੱਕਦਮ ਮੈਂ ਤਿਆਰ ਬੈਠੇ ਨੇ। ਹੈਲੋ।
1: ਹੈਲੋ, ਹਾਂਜੀ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਪ੍ਰਭਜੋਤ ਕੌਰ, ਜਲੰਧਰ, ਨਵਾਂ ਮੰਡੀ ਤੋਂ।
0: ਪ੍ਰਭਜੋਤ

0: जी स्वागत है प्रोग्राम दे विच। की हाल चाल ने?
1: ठीक है, तुसी सुनाओ ताडा की हाल।
0: असि भी बहुत वधिया।
1: हां
0: प्रभजोत जी, प्रोग्राम सुनदे पे हो?
1: जी हां जी, मैं सुनदी रोज ही सुनदी हुंदी मैं
0: रोज ही
1: टाइम।
0: रोज ही सुनदे हो? ते फिर दसो, कुछ होया कदी इदां कि तुसी कोई फल फ्रूट तोड़ रहे हो ते ऐ चंगा कटापा चढ़िया होवे?
1: मैडम मतलब कि जदों असी मैं पंजवीं क्लास पढ़ते सीगे असी,
0: हाँ जी,
1: ਤੇ ਮੇਰੀਆਂ ਫਰੈਂਡ ਸਹੇਲੀਆਂ ਅਸੀਂ ਨਾਲ ਇੱਕ ਪਿੰਡ ਲਗਾਉਂਦੇ ਸੀ ਅਮਰੂਦਾ ਦਾ।
0: ਅੱਛਾ ਜੀ।
1: ਉੱਥੇ ਅਸੀਂ ਇਕੱਠੀਆਂ ਹੋ ਕੇ ਚਲ ਜਾਂਦੇ ਸੀ, ਚਾਰ ਪੰਜ ਜਣੀਆਂ। ਇੱਕ ਨੂੰ ਤਾਂ ਖੜੀ ਕਰ ਦੇਣਾ ਕਿ ਕੋਈ ਦੇਖੇ ਇਹਨਾਂ ਦੇ ਘਰੋਂ ਨਿਕਲਦਾ ਤਾਂ ਨਹੀਂ ਹੈ ਕੋਈ ਬਾਹਰ।
0: ਅੱਛਾ।
1: ਅਸੀਂ ਅਮਰੂਦ ਤੋੜਨ ਲੱਗ ਜਾਂਦੀਆਂ ਸੀ ਜਦੋਂ ਕੋਈ ਇਹਨਾਂ ਦੇ ਇੱਦਾਂ ਨਿਕਲ ਆਉਂਦਾ ਸੀਗਾ। ਇੱਕ ਦਿਨ ਨਿਕਲ ਵੀ ਗਿਆ ਮਤਲਬ ਕਿ ਉੱਥੇ ਅੰਕਲ ਬਾਹਰ, ਤੇ ਉਹਨੂੰ ਤੁਹਾਨੂੰ ਦੱਸ ਦਿੱਤਾ ਕਰੀਏ ਕਹਿੰਦੀ ਕਿ ਉਹ ਬਾਹਰ ਨਿਕਲ ਗਏ।
0: ਅਮਰੂਦ ਇਕੱਠੇ ਹੋਏ ਕਿ ਨਹੀਂ ਹੋਏ?
1: ਮਤਲਬ ਕਿ ਜਿਹੜੇ ਹੱਥ ਜਾ ਗਏ ਬਾਕੀ ਸਾਰੇ
0: ਖਿਲਰ ਗਏ, ਖਿਲਾਰੇ ਪੈ ਗਏ।
1: ਹਾਂਜੀ ਹਾਂਜੀ, ਲਿਫਾਫੇ ਲੈ ਕੇ ਗਏ ਸੀ ਨਾਲ ਅਸੀਂ।
0: ਓਹੋ ਹੋ,
1: ਹਾਂਜੀ।
0: ਤੇ ਨਹੀਂ, ਘਰਦਿਆਂ ਨੇ ਫਿਰ ਪੁੱਛਿਆ ਨੀ ਕਿ ਅਮਰੂਦ ਕਿੱਥੋਂ ਆਉਂਦੇ ਇੰਨੇ?
1: ਨਹੀਂ ਮਤਲਬ ਕਿ ਅਸੀਂ ਫਿਰ ਉੱਥੇ ਸਕੂਲੇ ਹੀ ਖਾ ਲੈਂਦੇ ਹੁੰਦੇ ਸੀ।
0: ਅੱਛਾ, ਸਕੂਲੋਂ ਤੋੜ ਕੇ ਸਕੂਲੇ ਹੀ ਖਾ ਲੈਣੇ, ਘਰਦਿਆਂ ਨੂੰ ਦੱਸਣਾ ਵੀ ਨੀ, ਪਤਾ ਵੀ ਨੀ ਲੱਗਣ ਦੇਣਾ? ਅਸੀਂ ਕਾਲਜ ਟਾਈਮ 'ਚ ਇੱਦਾਂ ਕਰਦੇ ਹੁੰਦੇ ਸੀਗੇ। ਸਾਡੇ ਵੀ ਕਾਲਜ ਵਿੱਚ ਨਾ ਦਰਖਤ ਹੁੰਦੇ ਸੀਗੇ,
1: ਚਲੋ,
0: ਤੇ ਉਹ ਵੀ ਮੈਂ ਚਲੋ ਤੁਹਾਨੂੰ ਬਾਅਦ 'ਚ ਕਹਾਣੀ ਸੁਣਾਊਂਗੀ ਇਹ ਵਾਲੀ। ਫਿਲਹਾਲ ਤੁਸੀਂ ਦੱਸੋ ਗਾਣਾ ਕਿਹੜਾ ਸੁਣੋਗੇ?
1: ਅਮਰਿੰਦਰ ਗਿੱਲ ਦਾ ਸੁਣਾ ਦਿਓ ਗਾਣਾ, ਦਿਲਦਾਰੀਆਂ।
0: ਦਿਲਦਾਰੀਆਂ, ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ ਪ੍ਰਭਜੋਤ ਜੀ। ਥੈਂਕ ਯੂ ਜੀ। ਸੋ ਪ੍ਰਭਜੋਤ ਜੀ ਹੋਰਾਂ ਨੇ ਤਾਂ ਕਿੱਸਾ ਆਪਣਾ ਸੁਣਾਤਾ ਕਿ ਉਹ ਭੱਜੇ ਅਮਰੂਦ ਉਹਨਾਂ ਦੇ ਹੱਥ 'ਚ ਜਿੰਨੇ ਕੁ ਆਏ ਅਤੇ ਜਿੰਨੇ ਕੁ ਨਹੀਂ ਆਏ, ਤਾਂ ਇੱਦਾਂ ਹੀ ਹੁੰਦਾ ਹੈ। ਮਤਲਬ ਜਦੋਂ ਕੋਈ ਫੜ ਲੈਂਦਾ ਹੈ ਨਾ ਤੁਹਾਨੂੰ ਚੋਰੀ ਕਰਦਿਆਂ ਨੂੰ, ਸਪੈਸ਼ਲੀ ਉਹਨਾਂ ਦੇ ਬਾਗਾਂ 'ਚ ਤੁਸੀਂ ਚੋਰੀ ਕਰਦੇ ਹੋ, ਤਾਂ ਫਿਰ ਆਪਣੀ ਜਾਨ ਬਚਣਾ ਇੰਨੀ ਬੜੀ ਵੱਡੀ ਗੱਲ ਹੁੰਦੀ ਹੈ। ਅਸੀਂ ਵੀ ਮਤਲਬ ਬਹੁਤ ਸਾਰੀ ਇੱਦਾਂ ਦੀਆਂ ਚੀਜ਼ਾਂ ਕੀਤੀਆਂ ਨੇ, ਅਤੇ ਉਹਦੇ ਵੀ ਮੈਂ ਤੁਹਾਨੂੰ ਕਹਾਣੀਆਂ ਕੁਣੀਆਂ ਸੁਣਾਊਂਗੀ। ਫਿਲਹਾਲ ਇਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰ ਦਿੰਦੇ ਹਾਂ। ਅਮਰਿੰਦਰ ਗਿੱਲ ਹੋਰਾਂ ਦਾ ਦਿਲਦਾਰੀਆਂ ਗਾਣਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਅਤੇ ਤੁਸੀਂ ਵੀ ਆਪਣੇ ਕਿੱਸਾ ਕਹਾਣੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡੇ ਨੰਬਰ 'ਤੇ ਡਾਇਲ ਕਰਕੇ, ਸਾਡਾ ਨੰਬਰ ਹੈਗਾ ਹੈ ਜੀ 0181 23 42 174 01 8 1 2 3 4 2 1 7 4।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਕਿ ਜਿਹੜੇ ਫਲ ਦਰੱਖਤਾਂ 'ਤੇ ਇੰਨੇ ਜ਼ਿਆਦਾ ਹੋਏ ਪਏ ਨੇ ਅਤੇ ਸਾਨੂੰ ਵਾਰ ਵਾਰ ਆਵਾਜ਼ਾਂ ਮਾਰਦੇ ਨੇ ਕਿ ਆ ਜਾਓ ਸਾਨੂੰ ਲੈ ਜਾਓ ਇੱਥੋਂ ਅਤੇ ਫਿਰ ਅਸੀਂ ਉਹਨਾਂ ਨੂੰ ਲੈ ਕੇ ਜਾਣ ਵਾਸਤੇ ਤੋੜਨ ਵਾਸਤੇ ਚੋਰੀ ਕਰਨ ਵਾਸਤੇ ਅਸੀਂ ਕਈ ਤਰਕੀਬਾਂ ਲਾਉਂਦੇ ਹਾਂ ਅਤੇ ਕਦੇ ਕਦੇ ਤਰਕੀਬਾਂ ਲਾਉਂਦੇ ਅਸੀਂ ਫੜੇ ਜਾਂਦੇ ਹਾਂ ਅਤੇ ਫਿਰ ਸਾਨੂੰ ਕੰਨ ਫੜ ਕੇ ਸੌਰੀ ਮੰਗਣੀ ਪੈਂਦੀ ਹੈ ਸੋ ਇਹੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ ਹੈਲੋ
1: ਹੈਲੋ ਰੀਆ ਬੇਟਾ ਨਮਸਕਾਰ ਜੀ
0: ਨਮਸਕਾਰ ਜੀ
1: ਪ੍ਰਵੀਨ ਬੋਲਦਾ ਗੋਪਾਲ ਨਗਰ ਜਲੰਧਰ ਤੋਂ ਜੀ
0: ਪ੍ਰਵੀਨ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
1: ਸ਼ੁਕਰੀਆ ਜੀ
0: ਕੀ ਹਾਲ ਚਾਲ ਨੇ
1: ਹਾਲ ਚਾਲ ਬਹੁਤ ਵਧੀਆ ਜੀ ਨਿਸ਼ਾ ਜੀ ਤਰ੍ਹਾਂ ਜੀ
0: ਬਹੁਤ ਵਧੀਆ ਜੀ
1: ਦੇਖੋ ਜੀ ਆਪਾਂ ਦੁੱਖ ਵੱਲੇ ਨਾ
0: ਹਾਂਜੀ
1: ਪਰਮਾਤਮਾ ਨੂੰ ਯਾਦ ਕਰਦੇ ਆ
0: ਬਿਲਕੁਲ ਬਿਲਕੁਲ
1: ਤੇ ਸੁੱਖ ਵੱਲੇ ਯਾਦ ਨਹੀਂ ਕਰਦੇ ਸਾਨੂੰ ਸੁੱਖ ਵੱਲੇ ਵੀ ਯਾਦ ਕਰਨਾ ਚਾਹੀਦਾ
0: ਬਿਲਕੁਲ ਜੀ ਬਿਲਕੁਲ
1: ਹਾਂਜੀ ਸੁੱਖ ਵੱਲੇ ਅਸੀਂ ਭੁੱਲ ਜਾਂਦੇ ਹਾਂ ਦੁੱਖ ਵੱਲੇ ਯਾਦ ਰਹਿੰਦਾ ਜੀ
0: ਇਹ ਗੱਲ ਤਾਂ ਤੁਸੀਂ ਸੱਚ ਕਹੀ ਹੈ ਤੇ ਬਹੁਤ ਹੀ ਵਧੀਆ ਗੱਲ ਕੀਤੀ ਤੁਸੀਂ ਪ੍ਰਵੀਨ ਜੀ ਪ੍ਰੋਗਰਾਮ ਸੁਣਦੇ ਪਏ ਹੋ
1: ਮੈਂ ਰੋਜ਼ਾਨਾ ਸੁਣਦਾ ਜੀ
0: ਰੋਜ਼ਾਨਾ ਸੁਣਦੇ ਹੋ ਨਾ ਤੇ ਫਿਰ ਅੱਜ ਫਿਰ ਦੱਸੋ ਆਪਣੀ ਕੋਈ ਕਿੱਸਾ ਕਹਾਣੀ ਕਿ ਤੁਸੀਂ ਇਦਾਂ ਹੀ ਕੋਈ ਫਲ ਫੁੱਲ ਚੋਰੀ ਕਰਦੇ ਹੋ ਤੇ ਫੜੇ ਗਏ ਹੋ
1: ਇਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਨਾ ਸਾਡੇ ਟਾਈਮ 'ਚ ਹੁੰਦਾ ਸੀ
0: ਹਾਂਜੀ
1: ਜੇ ਅਸੀਂ ਮਤਲਬ ਕਿ ਉਸ ਜ਼ਮਾਨੇ ਸਤੂਤ ਹੁੰਦੇ ਸੀ ਸਤੂਤ
0: ਹਾਂਜੀ
1: ਤੇ ਅਮਰੂਦ ਹੁੰਦੇ ਸੀ
0: ਅੱਛਾ
1: ਨਾਲ ਗੰਨੇ
0: ਅੱਛਾ
1: ਜੇ ਤਾਂ ਅਸੀਂ ਉਹਨਾਂ ਨੂੰ ਦੱਸ ਕੇ ਤੋੜੀ ਦਾ ਨਾ ਕੁਛ ਨੀ ਕਹਿੰਦੇ ਸੀ
0: ਅੱਛਾ
1: ਸਮਝਾ ਦਿੰਦੇ ਸੀ ਬਈ ਬੇਟਾ ਜੇ ਤੁਹਾਨੂੰ ਲੋੜ ਆ ਨਾ ਤੁਸੀਂ ਦੱਸ ਕੇ ਜਿੰਨੇ ਮਰਜ਼ੀ ਲੈ ਜਾਓ
0: ਅੱਛਾ ਆਪਾਂ ਕਿਹੜਾ ਕੋਈ ਉਹਨਾਂ ਦੇ ਘਰੋਂ ਗਹਿਣੇ ਚੱਕਣੇ ਆ ਪੈਸੇ ਚੱਕਣੇ ਆ ਆਪਾਂ ਤੇ ਥੋੜੀ ਬਹੁਤੀ ਸ਼ਰਾਰਤ ਹਾਂਜੀ
1: ਕਈ ਇਤਰਾਜ਼ ਕਰਦੇ ਆ ਕਈ ਇੱਕ ਵਾਰੀ ਮੈਂ ਫਸ ਗਿਆ ਸੀ
0: ਕਿੱਦਾਂ ਫਸੇ ਸੀਗੇ
1: ਉਹ ਬਸ ਗੰਨਾ ਤੋੜਦਾ ਪਿਆ ਸੀ ਭਰਪਾਈ ਆ ਗਿਆ
0: ਫੇਰ ਜਿਹੜੀ ਤੁਸੀਂ ਸ਼ਰਾਰਤ ਕਰਕੇ ਚੀਜ਼ ਖਾਣੇ ਉਹ ਚ ਜ਼ਿਆਦਾ ਮਜ਼ਾ ਆਉਂਦਾ ਹੈ
1: ਜੀ ਬਿਲਕੁਲ ਠੀਕ ਹੈ ਜੀ
0: ਪ੍ਰਵੀਨ ਜੀ ਗਾਣਾ ਦੱਸੋ ਕਿਹੜਾ ਸੁਣੋਗੇ
1: ਗਾਣਾ ਤੁਸੀਂ ਅਮਰ ਕਰਨ ਸੁਣਾ ਦਿਓ ਪਰ ਤੁਸੀਂ ਆਵਾਜ਼ ਨਾ ਜਿੱਦਾਂ ਮੈਂ ਪ੍ਰਵੀਨ ਨਾ ਕੋਈ ਮੇਰੀ ਆਵਾਜ਼ ਬਦਲ ਕੇ ਨਾ ਆਵੇ ਪ੍ਰਵੀਨ ਆਵਾਜ਼ ਪਛਾਣੀਏ
0: ਜੀ ਬਿਲਕੁਲ ਜੀ ਬਿਲਕੁਲ
1: ਹਾਂਜੀ
0: ਗਾਣਾ ਦੱਸਿਓ ਜੀ
1: ਰਫੀ ਦਾ ਗਾਣਾ ਸੁਣਾ ਦਿਓ ਅਮਰ ਕਰੰਤਿਆ ਅੱਲੋ ਬੱਲੀ ਜਾਨ ਕਾ ਦੁਸ਼ਮਣ ਆਇਆ
0: ਓਏ ਹੋਏ ਹੋਏ ਕਿਹਦੀ ਜਾਨ ਦੇ ਦੁਸ਼ਮਣ ਬਣੇ ਹੋਏ ਹੋ ਤੁਸੀਂ
1: ਨਹੀਂ ਜੀ ਗਾਣਾ ਹੀ ਇਦਾਂ ਦਾ
0: ਅੱਛਾ ਜੀ
1: ਵਧੀਆ ਹੈ ਅਮਰ ਕਰੰਤਿਆ
0: ਅੱਛਾ ਜੀ
1: ਹਾਂਜੀ
0: ਸ਼ੁਕਰੀਆ ਜੀ ਫੋਨ ਕਰਨ ਦੇ ਲਈ
1: ਸ਼ੁਕਰੀਆ ਜੀ
0: ਸ਼ੁਕਰੀਆ ਜੀ

ਸੋ ਪ੍ਰਵੀਨ ਜੀ ਦਾ ਕਹਿਣਾ ਹੈ ਕਿ ਜਦੋਂ ਕੋਈ ਪਿਆਰ ਨਾਲ ਤੁਹਾਨੂੰ ਚੀਜ਼ ਦੇ ਦਿੰਦਾ ਨਾ ਤਾਂ ਉਹਦਾ ਮਜ਼ਾ ਆਉਂਦਾ ਹੈ, ਨੋ ਡਾਊਟ ਉਹਦਾ ਮਜ਼ਾ ਵੀ ਆਉਂਦਾ ਹੈ, ਪਰ ਜਦੋਂ ਅਸੀਂ ਸ਼ਰਾਰਤ ਕਰੀ ਦੀ ਆ, ਛੋਟੇ ਛੋਟੇ ਬੱਚੇ ਜਦੋਂ ਸ਼ਰਾਰਤਾਂ ਕਰਦੇ ਨੇ ਅਤੇ ਸ਼ਰਾਰਤ ਕਰਕੇ ਕੋਈ ਚੀਜ਼ ਇੱਦਾਂ ਖਾਣ ਵਾਲੀ ਚੀਜ਼ ਜੇ ਸਪੈਸ਼ਲੀ ਉਹ ਹੋਵੇ ਤਾਂ ਉਹਦਾ ਮਜ਼ਾ ਹੀ ਹੋਰ ਹੁੰਦਾ। ਮਤਲਬ ਮੇਰਾ ਤਾਂ ਮੰਨਣਾ ਇਹ ਹੈ ਕਿ ਜਦੋਂ ਛੋਟੇ ਛੋਟੇ ਬੱਚੇ ਸ਼ਰਾਰਤਾਂ ਕਰਦੇ ਨੇ ਅਤੇ ਉਹਨਾਂ ਦੀ ਸ਼ਰਾਰਤ ਫੜ ਵੀ ਲੈਂਦੇ ਆਪਾਂ ਅਤੇ ਉਹ ਭੱਜਦੇ ਨੇ, ਬਹਾਨੇ ਬਣਾਉਂਦੇ ਨੇ, ਪਤਾ ਸਾਰਿਆਂ ਨੂੰ ਹੁੰਦਾ ਹੈ ਕਿ ਇਹਨਾਂ ਨੇ ਸ਼ਰਾਰਤ ਕੀਤੀ ਹੈ, ਚੋਰੀ ਕੀਤੀ ਹੈ, ਪਰ ਉਹ ਜਿਹੜੀ ਸ਼ਰਾਰਤ ਹੁੰਦੀ ਹੈ ਨਾ ਉਹਦੇ ਵਿੱਚ ਵੱਖਰਾ ਹੀ ਮਜ਼ਾ ਹੁੰਦਾ। ਸੋ ਆਪਣੇ ਆਪਣੇ ਪਰਸਪੈਕਟਿਵਸ ਹੁੰਦੇ ਨੇ, ਆਪਣੀਆਂ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਅਤੇ ਗੱਲਾਂ ਬਾਤਾਂ ਕਰਨ ਨੂੰ ਹੀ ਆਪਾਂ ਤੁਹਾਨੂੰ ਇਹ ਪ੍ਰੋਗਰਾਮ ਲੈ ਕੇ ਆਏ ਹਾਂ। ਹੈਲੋ ਜਲੰਧਰ, ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਿਵੇਂ ਕਰਨੀ ਹੈ ਵੀ ਤੁਹਾਨੂੰ ਦੱਸ ਦਿੰਦੀ ਹਾਂ। ਸਾਡਾ ਨੰਬਰ ਹੈਗਾ ਹੈ ਜੀ 0181 2341174 0182124214।

0: बताऊं,
1: अरे नाजी नाजी नाजी,
0: डर गया वो कैसे बाजार में ऐसे, शरीफों को हम रुसवा नहीं करते मियां जुम्मन, तैयब अली प्यार का दुश्मन,
2: हाय हाय
0: मेरी जान का दुश्मन, हाय हाय
2: हाय हाय
0: लड़का और लड़की।
3: ਇੱਦਾਂ ਹੀ ਕਹਿੰਦੇ ਹੁੰਦੇ ਨੇ ਕਿ ਮੇਰੀ ਜਾਨ ਕਾ ਦੁਸ਼ਮਣ ਹਾਏ ਹਾਏ, ਜਦੋਂ ਫੜੇ ਜਾਈਏ ਨਾ ਚੋਰੀ ਕਰਦੇ ਹੋਏ ਕੁਛ ਵੀ, ਜਦੋਂ ਆਪਾਂ ਕਿਸੇ ਦੇ ਖੇਤਾਂ 'ਚੋਂ ਕੁਛ ਚੋਰੀ ਕਰਦੇ ਫੜੇ ਜਾਈਏ, ਤਾਂ ਇੱਦਾਂ ਹੀ ਅਗਲਾ ਕਹਿੰਦਾ ਜਦੋਂ ਸਾਨੂੰ ਫੜ ਲੈਂਦਾ ਕਿ ਇਹ ਤਾਂ ਬੰਦਾ ਮੇਰੀ ਜਾਨ ਦਾ ਦੁਸ਼ਮਣ।

0: ਬਣ ਗਿਆ ਹੈ। ਚਲੋ ਇਹ ਤਾਂ ਗੱਲ ਹੋਈ ਕਿ ਜਿਹੜੇ ਆਪਾਂ ਜਾਣਦੇ ਲੋਕਾਂ ਦੇ ਦੁਸ਼ਮਣ ਸਾਨੂੰ ਕਹਿ ਦਿੱਤਾ ਜਾਂਦਾ, ਪਰ ਅੰਦਰੋਂ ਅੰਦਰੋਂ ਉਹਨਾਂ ਨੂੰ ਵੀ ਪਤਾ ਹੁੰਦਾ, ਉਹਨਾਂ ਨੂੰ ਵੀ ਮਜ਼ਾ ਆਉਂਦਾ ਕਿ ਯਾਰ ਸਾਡੇ ਕੋਲ ਕੁਛ ਹੈਗਾ ਸੀਗਾ, ਉਹ ਤਾਂ ਹੀ ਤਾਂ ਬੰਦਾ ਸਾਡੇ ਕੋਲ ਮਤਲਬ ਚੋਰੀ ਕਰਨ ਆਏ ਤੇ, ਜੇ ਖਾਸ ਕਰਕੇ ਛੋਟੇ ਬੱਚੇ ਹੋਣ ਨਾ ਤਾਂ ਉਹ ਫਿਰ ਵੀ ਉਸ ਚੀਜ਼ ਨੂੰ ਇੰਜੋਏ ਕਰਦੇ ਨੇ। ਅਤੇ ਸਾਡੇ ਨਾਲ ਇਹੋ ਜਿਹੀ ਕਿੱਸਾ ਕਹਾਣੀ ਸਾਂਝਾ ਕਰਨ ਵਾਸਤੇ ਸਾਡੇ ਅਗਲੇ ਜਿਹੜੇ ਕਾਲਰ ਨੇ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਹੈਲੋ ਸਰ ਜੀ, ਨਮਸਕਾਰ ਜੀ।
1: ਮੈਂ ਰਾਮ ਲੁਭਾਇਆ ਸ਼ਰਮਾ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਜੀ।
0: ਰਾਮ ਲੁਭਾਇਆ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਜੀ।
1: ਤੁਹਾਡਾ ਵੀ ਬਹੁਤ ਸਵਾਗਤ ਹੈ, ਤੁਸੀਂ ਵੀ ਸਾਡੇ ਨਗਰ ਸਮਰਾਏ ਆਵਾਜ਼ ਦੇ ਜ਼ਰੀਏ ਪਹੁੰਚੇ ਹੋ ਜੀ।
0: ਧੰਨਵਾਦ ਜੀ ਬਹੁਤ ਬਹੁਤ ਜੀ ਫੋਨ ਕਰਨ ਦੇ ਲਈ ਜੀ।
1: ਹਾਂ ਹਾਂਜੀ ਹਾਂਜੀ ਹਾਂਜੀ, ਹੋਰ ਮੈਡਮ ਜੀ ਠੀਕ ਠਾਕ ਹੈ?
0: ਵਧੀਆ ਜੀ ਵਧੀਆ। ਰਾਮ ਲੁਭਾਇਆ ਜੀ, ਤੁਸੀਂ ਦੱਸੋ ਕਿਵੇਂ ਹੋ?
1: ਬਹੁਤ ਵਧੀਆ ਮੈਡਮ ਜੀ, ਬਹੁਤ ਵਧੀਆ ਵਧੀਆ,
0: ਬਹੁਤ ਵਧੀਆ ਹੀ ਚਾਹੀਦਾ ਜੀ। ਰਾਮ ਲੁਭਾਇਆ ਜੀ,
1: ਹਾਂਜੀ
0: ਪ੍ਰੋਗਰਾਮ ਸੁਣਦੇ ਪਏ ਹੋ ਜੀ?
1: ਹਾਂਜੀ ਸੁਣਦੇ ਮੈਡਮ ਜੀ, ਪੱਕੇ ਸੁਣਦੇ ਸੁਣਦੇ ਜੀ, ਪੱਕੇ ਸੁਣਦੇ ਜੀ।
0: ਫਿਰ ਸੁਣਾਓ ਕੋਈ ਕਿੱਸਾ ਕਹਾਣੀ ਆਪਣਾ।
1: ਮੈਡਮ ਸਾਡੇ ਪਿੰਡ ਬੇਲੀ ਹੁੰਦੀ ਸੀ ਜੀ, ਬਹੁਤ ਕਿਸੇ ਦੇ ਆਪਣੇ ਵਿਹੜੇ ਦੇ ਵਿੱਚ ਬਹੁਤ ਵੱਡੀ।
0: ਅੱਛਾ ਜੀ।
1: ਤੇ ਬੇਰ ਵੀ ਬੜੇ ਵਧੀਆ ਲੱਗਦੇ ਹੁੰਦੇ ਜੀ, ਮਾਤਾ ਸੀ ਉਹਨਾਂ ਦੀ, ਜਿੱਦਾਂ ਬਾਹਰ ਹੁਣਦਾ ਉਹ ਸਾਰਾ ਪਰਿਵਾਰ, ਮਾਤਾ ਵੀ ਜਹਾਨ ਤੋਂ ਚਲੇ ਗਈ ਤੇ ਉਹ ਬੱਚੋ ਸਾਰਾ ਪਰਿਵਾਰ ਹੀ ਬਾਹਰ ਹੀ ਆ ਕੈਨੇਡਾ ਦੇ ਆ ਜੀ।
0: ਅੱਛਾ ਜੀ।
1: ਤੇ ਉਹ ਬੇਰ ਇੱਡ ਮਾਰਨੀ ਨੀ, ਕਹਿਣਾ ਮਾਤਾ ਜੀ ਫਲਾਣਾ ਆ ਗਿਆ, ਉਹਨੇ ਵਿਚਾਰੀ ਅੰਦਰ ਬੇਰ ਚੱਕ ਕੇ ਲੱਠੇ ਹੋਣਾ ਜੀ।
0: ਅੱਛਾ ਜੀ।
1: ਤੇ ਇਹਦਾ ਬੇਰ ਇੱਦਾਂ ਮਾਰ ਕੇ ਇੱਡ ਮਾਰ ਕੇ ਝਾੜ ਲੈਣੇ, ਤਾਂ ਉਹ ਖਾਣ ਦਾ ਬੜਾ ਸਵਾਦ ਆਉਂਦਾ ਹੁੰਦਾ ਜੀ।
0: ਵਾਹ ਜੀ ਵਾਹ ਜੀ ਵਾਹ।
1: ਹਾਂਜੀ ਹਾਂਜੀ, ਇਹ ਬੜਾ ਮੇਲ ਦਾ ਬੜੇ ਮਿੱਠੇ ਹੁੰਦੇ, ਬੜੇ ਸਵਾਦ ਹੁੰਦੇ ਜੀ ਉਹਨਾਂ ਦੇ।
0: ਤੇ ਕਦੇ ਫੜੇ ਨੀ ਗਏ?
1: ਨਹੀਂ ਫੜੇ ਨੀ ਗਏ ਜੀ, ਇੱਟ ਮਾਰਦੀ ਇੱਟ ਮਾਰ ਕੇ ਮਾਤਾ ਨੂੰ ਕਹਿਣਾ ਮਾਤਾ ਜੀ ਅੰਦਰ ਫਲਾਣਾ ਆ ਗਿਆ ਬੰਦਾ,
0: ਤੁਸੀਂ ਗਲਤ ਕਰਦੇ ਰਹੇ ਉਹਨਾਂ ਨਾਲ ਰਾਮ ਲੁਭਾਇਆ ਜੀ।
1: ਨਹੀਂ
0: ਇਹ ਉਮੀਦ ਨੀ ਸੀ ਸਾਨੂੰ ਤੁਹਾਡੇ ਤੋਂ, ਗਲਤ ਕੀਤਾ ਤੁਸੀਂ ਬੀਬੀ ਨਾਲ। ਬੀਬੀ ਨੂੰ ਕਦੇ ਪਤਾ ਨੀ ਲੱਗਾ ਕਿ ਤੁਸੀਂ ਇੱਟ ਮਾਰਦੇ ਸੀ, ਇੱਟ ਵੱਜਣ ਦੀ ਆਵਾਜ਼ ਨੀ ਸੀ ਆਉਂਦੀ?
1: ਨਹੀਂ ਮਾਤਾ ਮਾਤਾ ਜੀ ਸਿਆਣੀ ਸੀਗੇ, ਉਹਨਾਂ ਨੂੰ ਪਤਾ ਨੀ ਲੱਗਦਾ, ਕੱਲੇ ਹੁੰਦੇ ਸੀਗੇ ਜੀ, ਕਹਿਣਾ ਬਸ ਉਹਨੇ ਵਿਚਾਰੇ ਅੰਦਰ ਚਲ ਜਾਣਾ, ਇੱਟ ਮਾਰਨ ਲਈ ਬੇਰ ਝੜ ਜਾਣੇ, ਤਾਂ ਫਿਰ ਚੱਕ ਕੇ ਲੈ ਆਉਣੇ ਜੀ।
0: ਤੇ ਜਿਹੜੀ ਇੱਟ ਸੀਗੀ ਉਹ ਬੇਰਾਂ ਦੇ ਹੀ ਵੱਜਦੀ ਸੀ, ਕਿਤੇ ਹੋਰ ਤੇ ਨੀ ਵੱਜਦੀ ਸੀਗੀ?
1: ਬੇਰੀ ਬਹੁਤ ਘੜੀ ਹੁੰਦੀ ਸੀ, ਬਹੁਤ ਵਧੀਆ ਬੇਰੀ, ਬੇਰੀ ਦਾ ਹੁੰਦਾ ਹੀ ਬਹੁਤ ਲੱਗਦੇ ਹੁੰਦੇ ਬੇਰ ਜੀ।
0: ਨਹੀਂ ਕਦੀ ਏਦਾਂ ਨੀ ਹੋਇਆ ਕਿ ਇੱਟ ਸੁੱਟੀ ਹੋਵੇ ਤੇ ਆਪਦੇ ਹੀ ਕਿਤੇ ਵੱਜ ਗਈ ਹੋਵੇ ਜਾਂ ਕਿਸੇ ਸਾਥੀ ਦੇ ਵੱਜ ਗਈ ਹੋਵੇ?
1: ਨਹੀਂ ਇਹ ਤਾਂ ਨਹੀਂ ਹੋਈ ਜੀ ਮੈਡਮ
0: ਜੀ, ਤੁਹਾਨੂੰ ਤੁਸੀਂ ਐਕਸਪੀਰੀਅੰਸ ਸੀਗੇ, ਤੁਸੀਂ ਮਾਹਰ ਸੀਗੇ ਫਿਰ ਇੱਟ ਮਾਰਨ ਦੇ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ।
0: ਰਾਮ ਲੁਭਾਇਆ ਜੀ, ਪਰ ਸਾਨੂੰ ਇਹ ਉਮੀਦ ਨਹੀਂ ਸੀ ਤੁਹਾਡੇ ਤੋਂ।
1: ਚਲੋ ਠੀਕ ਹੈ, ਕਿੱਸਾ ਕਿਹਦੇ ਕਿੱਸਾ ਸੁਣਾਤਾ ਤੁਹਾਨੂੰ?
0: ਗਾਣਾ ਦੱਸੋ ਕਿਹੜਾ ਸੁਣੋਗੇ ਜੀ?
1: ਮੈਡਮ ਜੀ ਅੱਜ ਮੇਰੇ ਪੋਤੇ ਅੰਗਦ ਸ਼ਰਮੇ ਦਾ ਜਨਮ ਦਿਨ ਹੈ ਜੀ।
0: ਅੱਛਾ ਜੀ।
1: ਤੇ ਉਹਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਅੱਜ ਗਾਣਾ ਸੁਣਾਉਂਦੇ ਹਾਂ ਜੀ, ਬਾਬੇ ਭੰਗੜਾ ਪਾਉਂਦੇ ਨੇ।
0: ਵਾਹ ਜੀ ਵਾਹ, ਤੁਸੀਂ ਭੰਗੜਾ ਪਾਓਗੇ ਫਿਰ ਗਾਣੇ ਤੇ?
1: ਹਾਂਜੀ ਪਾਵਾਂਗੇ ਭੰਗੜਾ ਜੀ, ਸਾਡੇ ਮੇਰੇ ਪੋਤੇ ਦਾ ਜਨਮ ਦਿਨ ਹੈ, ਬਹੁਤ ਕ੍ਰਿਕਟ ਬਹੁਤ ਵਧੀਆ ਖੇਡਦਾ ਮੁੰਡਾ ਜੀ ਮੇਰੇ ਪੋਤਾ।
0: ਵਾਹ ਜੀ ਵਾਹ। ਚਲੋ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਨ ਲੱਗੇ ਹਾਂ, ਤੇ ਤੁਸੀਂ ਹੁਣ ਜਦੋਂ ਭੰਗੜਾ ਪਾਓਗੇ ਨਾ ਸਾਨੂੰ ਵੀਡੀਓ ਪਾਉਣੀ ਹੈ, ਤੁਸੀਂ ਭੰਗੜਾ ਪਾਉਂਦੇ ਆ?
1: ਬਿਲਕੁਲ ਬਿਲਕੁਲ ਪਾਵਾਂਗੇ ਜੀ, ਵੀਡੀਓ ਪਾਵਾਂਗੇ ਜੀ।
0: ਠੀਕ ਹੈ ਜੀ,
1: ਠੀਕ ਹੈ ਜੀ,
0: ਸ਼ੁਕਰੀਆ ਜੀ ਫੋਨ ਕਰਨ ਦੇ ਲਈ,
1: ਬਹੁਤ ਬਹੁਤ ਧੰਨਵਾਦ। ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ ਜੀ। ਸੋ ਰਾਮ ਲੁਭਾਇਆ ਸ਼ਰਮਾ ਜੀ ਨੇ ਦੱਸਿਆ ਕਿ ਉਹ ਕਿੱਦਾਂ ਇੱਟ ਮਾਰ ਕੇ ਬੇਰੀ ਤੋੜ ਲੈਂਦੇ ਹੁੰਦੇ ਸੀ, ਹਾਲਾਂਕਿ ਆਪਾਂ ਨੂੰ ਥੋੜ੍ਹਾ ਜਿਹਾ ਤੰਗ ਕੀਤਾ, ਪਰ ਮਜ਼ਾ ਇਸੇ ਚੀਜ਼ 'ਚ ਹੀ ਆਉਂਦਾ ਕਿ ਜਦੋਂ ਤੁਸੀਂ ਛੋਟੀਆਂ ਛੋਟੀਆਂ ਸ਼ਰਾਰਤਾਂ ਕਰਕੇ ਕੁਛ ਖਾਂਦੇ ਹੋ ਨਾ, ਤਾਂ ਉਹਦਾ ਸਵਾਦ, ਉਸ ਚੀਜ਼ ਦਾ ਜਿਹੜਾ ਖਾਣ ਦਾ ਸਵਾਦ ਹੁੰਦਾ ਨਾ, ਉਹ ਵੱਖਰਾ ਹੀ ਹੁੰਦਾ। ਫਿਲਹਾਲ ਅਸੀਂ ਉਹਨਾਂ ਦੀ ਫਰਮਾਇਸ਼ ਪੂਰੀ ਕਰਨ ਲੱਗੇ ਹਾਂ, ਬਾਬੇ ਭੰਗੜਾ ਪਾਉਂਦੇ ਨੇ, ਅਤੇ ਜਿਹੜੇ ਜਿਹੜੇ ਵੀ ਬਾਬੇ ਸਾਨੂੰ ਸੁਣਦੇ ਪਏ ਨੇ, ਭਾਈ ਭੰਗੜਾ ਪਾਉਣ ਲਈ ਤਿਆਰ ਹੋ ਜਾਓ, ਅਤੇ ਸਾਨੂੰ ਫੋਨ ਕਰਨ ਦੇ ਲਈ ਵੀ ਤਿਆਰ ਹੋ ਜਾਓ। ਸਾਡੇ ਨੰਬਰ 'ਤੇ ਜੋ ਕਿ ਹੈਗਾ ਹੈ ਜੀ 0181 2342174 01 8 1 2 3 4 2 1 7 4।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਅਤੇ ਅੱਜ ਜਿਹੜੀ ਗੱਲਬਾਤ ਅਸੀਂ ਕਰਦੇ ਪਏ ਹਾਂ ਉਹ ਇਹ ਕਰਦੇ ਪਏ ਹਾਂ ਕਿ ਕਿੱਦਾਂ ਜਦੋਂ ਆਪਾਂ ਛੋਟੇ ਹੁੰਦੇ ਹਾਂ, ਮੀਨ ਛੋਟੇ ਹੁੰਦੇ ਵੀ ਨਹੀਂ, ਹੁਣ ਵੀ ਅਸੀਂ ਕੀ ਕਰਦੇ ਹਾਂ ਕਿ ਜਦੋਂ ਸਾਨੂੰ ਕੋਈ ਵੇਖਦਾ ਹੈ ਕਿ ਯਾਰ ਕਿਸੇ ਦਰਖਤ 'ਤੇ ਕੋਈ ਫਲ ਫਰੂਟ ਲੱਗਾ ਹੋਇਆ ਅਤੇ ਆਲੇ ਦੁਆਲੇ ਕੋਈ ਨਹੀਂ ਹੈਗਾ, ਅਤੇ ਉਹ ਜਿਹੜਾ ਫਲ ਫਰੂਟ ਹੈ ਨਾ ਸਾਨੂੰ ਇਸ਼ਾਰੇ ਕਰ ਦਿੰਦਾ ਕਿ ਆ ਜਾ ਸਾਨੂੰ ਤੋੜ ਲਾ, ਅਤੇ ਅਸੀਂ ਫਿਰ ਭੱਜੇ ਜਾਂਦੇ ਹਾਂ, ਕੋਈ ਨਾ ਕੋਈ ਤਰਕੀਬ ਲਾਉਂਦੇ ਹਾਂ, ਕਦੀ ਇੱਟ ਮਾਰਦੇ ਹਾਂ, ਕਦੀ ਪੱਥਰ ਮਾਰਦੇ ਹਾਂ, ਕਦੀ ਆਪ ਦਰਖਤ 'ਤੇ ਚੜ ਜਾਂਦੇ ਹਾਂ, ਕਦੀ ਕੰਧ 'ਤੇ ਚੜ ਜਾਂਦੇ ਹਾਂ, ਕਦੀ ਡੰਡਾ ਫੜ ਲੈਂਦੇ ਹਾਂ ਤਾਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਉਸ ਫਲ ਫਰੂਟ ਨੂੰ ਖਾ ਲਈਏ, ਪਾ ਲਈਏ। ਅਤੇ ਜਦੋਂ ਕੋਈ ਦੇਖ ਲੈਂਦਾ ਨਾ ਤਾਂ ਉਦੋਂ ਹੁੰਦੀ ਹੈ ਥੋੜ੍ਹੀ ਜਿਹੀ ਬੇਇੱਜ਼ਤੀ, ਪਰ ਕੋਈ ਚੱਕਰ ਨਹੀਂ। ਪਰ ਉਹ ਜਿਹੜਾ ਉਹਨੂੰ ਖਾਣ ਦਾ ਮਜ਼ਾ ਆਉਂਦਾ ਹੈ, ਅਤੇ ਖਾਣ ਤੋਂ ਜ਼ਿਆਦਾ ਮਜ਼ਾ ਆਉਂਦਾ ਹੈ ਕਿ ਉਹ ਸਾਰੀ ਪ੍ਰੋਸੈਸ ਦੇ ਵਿੱਚ, ਉਹ ਸ਼ਰਾਰਤ ਦੇ ਵਿੱਚ। ਖਰੀਦ ਕੇ ਤਾਂ ਆਪਾਂ ਖਾ ਹੀ ਲੈਂਦੇ ਹਾਂ, ਪਿਆਰ ਨਾਲ ਵੀ ਸਾਨੂੰ ਕੋਈ ਦੇ ਦੇ ਅਤੇ ਅਸੀਂ ਖਾ ਹੀ ਲੈਂਦੇ ਹਾਂ, ਪਰ ਜਿਹੜਾ ਉਹ ਮਜ਼ਾ ਆਉਂਦਾ ਹੈ ਨਾ ਉਹ ਉਸੇ ਚੀਜ਼ ਵਿੱਚ ਹੈਗਾ। ਇੱਕ ਮੈਂ ਹੋਰ ਤੁਹਾਡੇ ਨਾਲ ਕਿੱਸਾ ਸਾਂਝਾ ਕਰਨਾ ਚਾਹੂੰਗੀ। ਜਦੋਂ ਅਸੀਂ ਕਾਲਜ ਦੇ ਵਿੱਚ ਸੀਗੇ ਨਾ, ਅਤੇ ਸਾਡੇ ਕਾਲਜ ਵਿੱਚ ਨਾ ਅੰਬੀਆਂ ਬਹੁਤ ਵਧੀਆ ਲੱਗੀਆਂ ਹੁੰਦੀਆਂ ਸੀਗੀਆਂ, ਅਤੇ ਮੈਂ ਅਤੇ ਮੇਰੀ ਸਹੇਲੀਆਂ ਨੇ ਨਾ ਸਾਨੂੰ ਅੰਬੀਆਂ ਬੜੀਆਂ ਪਸੰਦ ਹੁੰਦੀਆਂ ਸੀ। ਅਸੀਂ ਕੀ ਕਰਨਾ, ਜਦੋਂ ਕਾਲਜ ਤੋਂ ਛੁੱਟੀ ਹੋਣੀ ਨਾ, ਸਾਰੇ ਬੱਚਿਆਂ ਨੇ ਘਰਾਂ ਨੂੰ ਮੁੜ ਜਾਣਾ, ਮੈਂ ਅਤੇ ਮੇਰੀ ਸਹੇਲੀਆਂ ਨੇ ਨਾ ਵੇਟ ਕਰਨੀ। ਜਦੋਂ ਸਾਰਿਆਂ ਨੇ ਚੱਲ ਜਾਣਾ, ਕਾਲਜ ਖਾਲੀ ਹੋ ਜਾਣਾ, ਅਸੀਂ ਇੱਕ ਡੰਡਾ ਰੱਖਿਆ ਹੁੰਦਾ ਸੀਗਾ ਕੋਲ, ਅਸੀਂ ਫੈਂਸ 'ਤੇ ਚੜ੍ਹ ਜਾਣਾ ਅਤੇ ਅੰਬੀਆਂ 'ਤੇ ਡੰਡਾ ਫੜ ਕੇ ਮਾਰਨਾ, ਅਤੇ ਉੱਥੋਂ ਕਿੰਨੀਆਂ ਸਾਰੀਆਂ ਅੰਬੀਆਂ ਇਕੱਠੀਆਂ ਕਰਕੇ ਨਾ ਘਰ ਨੂੰ ਲੈ ਜਾਣੀਆਂ, ਅਸੀਂ ਆਪ ਵੀ ਖਾਣੀਆਂ, ਅਸੀਂ ਆਪਣੇ ਟੀਚਰਸ ਨੂੰ ਵੀ ਦੇਣੀਆਂ ਅਤੇ ਆਪਣੇ ਆਂਢ ਗੁਆਂਢ ਵਿੱਚ ਵੀ ਦੇਣੀਆਂ। ਅਤੇ ਉਹ ਜਿਹੜਾ ਮਜ਼ਾ ਹੁੰਦਾ ਸੀ ਨਾ, ਉਹ ਵੱਖਰਾ ਹੀ ਮਜ਼ਾ ਸੀਗਾ। ਅਤੇ ਇੱਦਾਂ ਦੀ ਹੀ ਕਿੱਸੇ ਕਹਾਣੀ ਸਾਡੇ ਨਾਲ ਸਾਂਝੇ ਕਰਨ ਵਾਸਤੇ ਸਾਡੇ ਨਾਲ ਜਿਹੜੇ ਅਗਲੇ ਦੋਸਤ ਨੇ ਜੁੜ ਗਏ ਨੇ, ਆਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
�: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ,
1: ਪਾਲੀ ਬੋਲਦਾ ਪਿਆਰ ਤੋਂ ਮੈਮ।
0: ਪਾਲੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ।
0: ਪਾਲੀ ਜੀ, ਕੀ ਹਾਲ ਚਾਲ ਨੇ?
1: ਮੈਂ ਬਹੁਤ ਵਧੀਆ ਜੀ।
0: ਬਹੁਤ ਵਧੀਆ ਜੀ, ਚੜ੍ਹਦੀ ਕਲਾ ਹੈ?
1: ਬਹੁਤ ਬਹੁਤ ਵਧੀਆ,
0: ਚੜ੍ਹਦੀ ਕਲਾ ਹੀ ਚਾਹੀਦੀ ਹੈ ਜੀ। ਪਾਲੀ ਜੀ, ਫਿਰ ਸੁਣਾਓ ਕੋਈ ਆਪਣਾ ਕਿੱਸਾ ਕਹਾਣੀ।
1: ਹਾਂਜੀ, ਮੇਦਾ ਹੈਗੀ ਮੈਮ। ਸਾਡੇ ਨਾ ਤਾਇਆ ਜੀ ਹੁੰਦੇ ਗੇ, ਚੰਗੇ ਸਿਆਣੇ ਹੁੰਦੇ ਗੇ।
0: ਅੱਛਾ ਜੀ।
1: ਤੇ ਉਹਨੇ ਖਰਬੂਜੇ ਹਦਵਾਣੇ ਬੀਜੇ ਹੁੰਦੇ ਗੇ।
0: ਅੱਛਾ ਜੀ।
1: ਤੇ ਸਾਨੂੰ 2 ਵਜੇ ਛੁੱਟੀ ਹੋਈ ਸਕੂਲੋਂ। ਵਾਹਿਆ ਖੇਤ ਸੀਗਾ ਮੈਮ, ਵਾਹਿਓ ਖੇਤ ਵਿਚ ਅਸੀਂ ਨੰਗੇ ਪੈਰੀ ਚਲ ਗਏ। ਤੇ ਅਸੀਂ ਜਦੋਂ ਪੈਰ ਲੂ ਹੋਏ ਨਾ, ਬਹਿ ਬਹਿ ਕੇ, ਜਦੋਂ ਪੈਰ ਜਿਆਦਾ ਲੂ ਹੁਣ ਬਹਿ ਜਾਇਆ ਕਰੀਏ, ਤੇ ਬੜੇ ਛਾਲੇ ਪੈਰਾਂ ਦੇ ਵਿੱਚ ਪਏ। ਉਧਰ ਹਦਵਾਣੇ ਜੋ ਤੋੜਨ, ਉੱਥੇ ਵਿੱਚ ਬੜੇ ਤਾਇਆ ਆ ਗਿਆ।
0: ਓਹੋ, ਫੇਰ
1: ਤਾਏ ਨੇ ਵਿੱਚ ਚੱਕੀ ਸੋਟੀ, ਪਹਿਲਾਂ ਸਾਨੂੰ ਉੱਥੇ ਗਾਹ ਕੁੱਟਿਆ ਜੀ, ਤੇ ਬਾਅਦ ਚ ਫੇਰ ਘਰ ਲੈ ਕੇ ਆਇਆ, ਸਾਨੂੰ ਚੱਕ ਕੇ ਛੱਡ ਕੇ ਗਿਆ ਘਰ। ਆ ਕੇ ਦੱਸਿਆ ਮੰਮੀ ਨੂੰ, ਇੱਦਾਂ ਕਰਕੇ ਇਹਨੇ ਆਹ ਕਰਦੇ ਆ ਇਹ, ਕਹਿੰਦਾ।
0: ਅੱਛਾ।
1: ਤੇ ਫਿਰ ਮੰਮੀ ਤੋਂ ਡਾਂਟ ਪਈ ਸਾਨੂੰ।
0: ਵਾਹ ਜੀ ਵਾਹ ਜੀ ਵਾਹ।
1: ਫਿਰ ਹਦਵਾਣਾ ਦੇ ਕੇ ਗਿਆ, ਖਰਬੂਜਾ ਦੇ ਕੇ ਗਿਆ, ਕਹਿੰਦਾ ਘਰ ਬਹਿ ਕੇ ਮੈਨੂੰ ਦੱਸ ਦੇ, ਮੈਂ ਨਾ ਦੇ ਕੇ ਜਾਂਦਾ ਸਾਨੂੰ।
0: ਤੇ ਤੁਸੀਂ ਕਹਿਣਾ ਸੀਗਾ ਨਾ ਉਹਨਾਂ ਨੂੰ ਕਿ ਜਿਹੜਾ ਉਦਾਂ ਮਜ਼ਾ ਆਇਆ ਉਹ ਇਦਾਂ ਨਹੀਂ ਮਜ਼ਾ ਆਉਣਾ।
1: ਹਾਂਜੀ ਹਾਂਜੀ ਹਾਂਜੀ।
0: ਤੁਸੀਂ ਕਿਹਾ ਨੀ ਉਹਨਾਂ ਨੂੰ?
1: ਉਹ ਦੱਸਿਆ ਵੀ ਮੰਮੀ ਨੂੰ ਆ ਗਏ, ਮੰਮੀ ਕਹਿੰਦੀ ਇਹਨਾਂ ਨੇ ਲਾਉਣੀਆਂ ਸੀਗੀਆਂ ਚਪੇੜਾ।
0: ਓਏ ਹੋਏ ਹੋਏ, ਮੰਮੀ ਨੇ ਵੀ ਸਾਥ ਨਹੀਂ ਦਿੱਤਾ?
1: ਮੰਮੀ ਨੇ ਵੀ ਡਾਂਟਿਆ ਸਾਨੂੰ,
0: ਮੰਮੀ ਨੇ ਵੀ
1: ਡਾਂਟਿਆ, ਲਓ ਫੜੋ ਇੱਥੇ ਬਹਿ ਕੇ ਕੱਟ ਕੇ ਖਾਓ ਘਰ।
0: ਆਏ ਹਾਏ ਹਾਏ, ਉਹਨਾਂ ਨੂੰ ਕਹਿਣਾ ਸੀਗਾ ਕਿ

0: ਜੀ ਇਦਾਂ ਮਜ਼ਾ ਨਹੀਂ ਆਉਂਦਾ, ਮਜ਼ਾ ਸਾਨੂੰ ਉਦਾਂ ਹੀ ਆਉਂਦਾ ਹੈ।
1: ਉਹ ਦੇਖ ਲਿਆ ਨਾ, ਫਿਰ ਜੇ ਨਾ ਦੇਖਦਾ ਫਿਰ ਆਪਾਂ ਲੈ ਹੀ ਹੋਣੇ।
0: ਤੇ ਉਸ ਤੋਂ ਬਾਅਦ ਨਹੀਂ ਕਦੀ ਗਏ ਫਿਰ ਉਹਨਾਂ ਦੇ ਖੇਤਾਂ ਨੂੰ?
1: ਨਹੀਂ, ਫਿਰ ਉਹ ਘਰੇ ਆ ਕੇ ਦਿੰਦਾ ਰਿਹਾ ਤਾਇਆ, ਕਹਿੰਦਾ ਖਾਓ ਮੈਂ ਤੁਹਾਨੂੰ ਘਰੇ ਲਿਆ ਦਿਆ, ਅਗਰ ਉੱਥੇ ਨਹੀਂ ਆਉਣਾ ਬਾੜੇ ਦੇ ਵਿੱਚ।
0: ਤਾਏ ਨੂੰ ਸਮਝਾਉਣਾ ਚਾਹੀਦਾ ਸੀਗਾ ਤੁਹਾਨੂੰ।
1: ਹਾਂਜੀ,
0: ਤਾਇਆ ਤੁਹਾਡਾ ਅੜਬ ਸੀਗਾ ਥੋੜਾ,
1: ਹਾਂਜੀ ਆਲਬ ਸੀਗਾ ਜੀ,
0: ਹੈ ਨਾ? ਕੋਈ ਗੱਲ ਨੀ। ਤੇ ਮੰਮੀ ਨੇ
1: ਆਲਬ ਵੀ ਨਹੀਂ ਸੀਗਾ, ਵੀ ਸ਼ਾਮ ਨੂੰ ਦੇ ਵੀ ਜਾਂਦਾ ਹੈਗਾ ਵੀ ਲੋ ਖਾਓ, ਜਿੰਨੇ ਖਾਣੇ ਘਰ ਬੈਠਿਆਂ ਨੂੰ ਮਿਲੂਗੇ ਤੁਹਾਨੂੰ, ਇੱਥੇ ਨਹੀਂ ਆਉਣਾ ਕਹਿੰਦਾ ਬਾੜੇ ਵਿੱਚ ਤੁਸੀਂ।
0: ਅੱਛਾ ਜੀ, ਤੇ ਮੰਮੀ ਨੇ ਵੀ ਫਿਰ ਡਾਂਟਿਆ ਤੁਹਾਨੂੰ?
1: ਮੰਮੀ ਨੇ ਬਹੁਤ ਡਾਂਟਿਆ, ਮੰਮੀ ਕਹਿੰਦੀ ਆ ਜਾਇਓ
0: ਕੁੱਟ ਪਈ,
1: ਕਿੱਦਾਂ ਉਧਰ ਨੂੰ
0: ਕੁੱਟ
1: ਜਾਂਦੇ
0: ਪਈ, ਕੁੱਟ ਪਈ ਤੁਹਾਨੂੰ?
1: ਕੁੱਟ ਮੰਮੀ ਤੋਂ ਵੀ ਪਈ, ਉਧਰ ਤਾਏ ਤੋਂ ਬੱਕਰੀ ਪਈ।
0: ਫਿਰ ਸਵਾਦ ਆਇਆ ਦਵਾਣਿਆਂ ਦਾ?
1: ਸਵਾਦ ਕੀ ਹੋਣਾ, ਮੈਂ ਫਿਰ ਉਹ ਸੋਟੀਆਂ ਯਾਦ ਕਰਦੇ ਵੀ ਰੋਟੀਆਂ ਪੈ ਗਈਆਂ ਸਾਡੇ।
0: ਉਸ ਤੋਂ ਬਾਅਦ ਤੁਸੀਂ ਗਏ ਨਹੀਂ ਹੋਣੇ ਤਾਇਆ ਦੇ ਖੇਤਾਂ ਨੂੰ?
1: ਉਧਰ ਨਹੀਂ ਮੁੜ ਕੇ ਨਹੀਂ ਗਏ ਉਧਰ ਨੂੰ।
0: ਚਲੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਗਾਣਾ ਦੱਸੋ ਕਿਹੜਾ ਸੁਣੋਗੇ?
1: ਹਾਂਜੀ ਸੁਰੀਆ ਜੱਸੀ ਦਾ ਲਾ ਦਿਓ ਮੈਮ, ਇੱਕ ਗੇੜਾ।
0: ਓਏ ਹੋਏ, ਇੱਕ ਗੇੜਾ ਤੁਸੀਂ ਇੱਕ ਹੀ ਗੇੜਾ ਮਾਰਿਆ ਤਾਏ ਦੇ ਖੇਤਾਂ ਨੂੰ? ਹੈ
1: ਇੱਕ ਗੇੜਾ ਮਾਰੇਗਾ ਮੈਮ, ਬਸ ਮੁੜ ਕੇ
0: ਦੂਜੇ ਦੀ ਲੋੜ ਨਹੀਂ ਪਈ। ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਓਕੇ ਥੈਂਕ ਯੂ।
0: ਓਕੇ ਜੀ, ਓਕੇ। ਸੋ ਇਹਨਾਂ ਨੇ ਫਰਮਾਇਸ਼ ਕੀਤੀ ਹੈ ਗਾਣੇ ਦੀ ਕਿ ਗੇੜਾ, ਅਤੇ ਇਹਨਾਂ ਨੇ ਇੱਕ ਹੀ ਗੇੜਾ ਮਾਰਿਆ ਅਤੇ ਇੱਕ ਗੇੜੇ ਵਿੱਚ ਇਹਦੀ ਬਸ ਇਹਨਾਂ ਦੀ ਬੱਸ ਹੋ ਗਈ ਹੈ। ਪਰ ਚਲੋ ਕੋਈ ਗੱਲ ਨਹੀਂ, ਆਪਾਂ ਮੁੜ ਮੁੜ ਗੇੜਾ ਮਾਰਨਾ ਹੈ ਤੁਹਾਡੇ ਵੱਲ, ਅਤੇ ਤੁਸੀਂ ਵੀ ਗੇੜਾ ਮਾਰਨਾ ਸਾਡੇ ਵੱਲ, ਕਿਵੇਂ ਮਾਰਨਾ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸਾਨੂੰ ਫੋਨ ਕਰਨਾ ਹੈ ਤੁਸੀਂ ਸਾਡੇ ਨੰਬਰ 'ਤੇ, ਜੋ ਕਿ ਹੈਗਾ ਜੀ 0181 2342174, 0181 2342174।

0: ਵੇਖੋ ਜੀ, ਇੱਕ ਗੇੜਾ ਹੀ ਬਥੇਰਾ ਹੁੰਦਾ, ਕਿਉਂਕਿ ਦੂਜੇ ਤੀਜੇ ਗੇੜੇ 'ਤੇ ਨਾ ਜਿਹੜੇ ਤਾਏ ਹੋਣੀ ਹੁੰਦੇ ਨੇ ਉਹ ਫੜ ਲੈਂਦੇ ਨੇ ਅਤੇ ਬਾਅਦ 'ਚ ਘਰ ਜਾ ਕੇ ਦੱਸ ਦਿੰਦੇ ਨੇ, ਸ਼ਿਕਾਇਤ ਵੀ ਲੱਗਦੀ ਹੈ, ਕਟਾਪਾ ਵੀ ਚੜ੍ਹਦਾ ਹੈ, ਅਤੇ ਫਿਰ ਪਰ ਚਲੋ ਖਾਣ ਪੀਣ ਦਾ ਮਜ਼ਾ ਵੀ ਆਉਂਦਾ ਹੈ। ਅਤੇ ਇਹੋ ਜਿਹੀ ਕਿਸੇ ਕਹਾਣੀ ਸਾਡੇ ਨਾਲ ਸਾਂਝੀ ਕਰਨ ਵਾਸਤੇ ਸਾਡੇ ਜਿਹੜੇ ਅਗਲੇ ਦੋਸਤ ਨੇ ਜੁੜ ਗਏ ਨੇ ਸਾਡੇ ਨਾਲ, ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹੈਲੋ।
1: ਉਹ ਖੁਦ ਹੀ ਮੰਜ਼ਿਲ

0: करते हैं।
1: अच्छा
0: अच्छा,
1: जी,
0: मान लो कि
1: अच्छा जी,
0: परिंदों को तालीम नहीं दी जाती उड़ानों की, जो देश के लिए कुर्बान होना जानते मेरे मरिया जी, वो परवाह नहीं करते आने वाले तूफानों की।
1: वाह जी, वाह जी, वाह, बहुत ही खूबसूरत, बहुत खूबसूरत,
0: जी थैंक यू मैम, शुक्रिया।
1: शुक्रिया जी। अपना नाम दस दियो जी।
0: जी मैं जे एस मुल्तानी जलंधर तो बोल रहा जी।
1: जे एस मुल्तानी जी, स्वागत है प्रोग्राम दे विच।
0: जी मैम तुहाडा भी बहुत बहुत स्वागत है जी, तुसी साडे महल्ले च पहुंचे हो आवाज दे जरिए।
1: थैंक यू जी, थैंक यू। की हाल चाल ने?
0: मैम चढ़दी कला जी, तुसी सुनाओ तुहाडे की हाल ने?
1: साडी भी चढ़दी कला है जी।
0: जी महाराज चढ़दी कला जी।
1: मुल्तानी जी, प्रोग्राम सुनते पे हो?
0: जी बिल्कुल मैम।
1: तो फिर सुनाओ कोई अपना किस्सा कहानी।
0: ਪੈਸਾ ਦੇਣੀ ਹੈ ਇੱਦਾਂ ਜੀ, ਸਾਡੇ ਨਾ ਰਜਿਸਟਰ ਮੈਨੇਜਮੈਂਟ ਦੇ ਵਿੱਚੋਂ ਚਾਚਾ ਜੀ ਲੱਗਦੇ ਸੀ ਮੇਰੇ।
1: ਮੁਲਤਾਨੀ ਜੀ, ਤੁਹਾਡੀ ਨਾ ਆਵਾਜ਼ ਨਹੀਂ ਸਾਫ਼ ਆਉਂਦੀ, ਵੀ ਸਪੀਕਰ ਤੇ ਕੀਤਾ ਹੋਇਆ ਫੋਨ?
0: ਇੱਕ ਮਿੰਟ ਜੀ ਮੈਂ ਕਰਦਾ, ਰੇਡੀਓ ਥੋੜਾ ਜਿਹਾ ਨਾ ਖਰਾਬ ਜਿਹਾ ਚੱਲਣ ਡਿਆ।
1: ਹਾਂਜੀ,
0: ਤੇ ਉਹ ਨਾ ਅਸੀਂ ਸਾਡੇ ਸਕੂਲ ਦੇ ਪਿੱਛੇ ਨਾ ਉਹਨਾਂ ਦੇ ਅੰਬ ਸੀ ਲੱਗੇ ਹੋਏ।
1: ਅੱਛਾ ਜੀ,
0: ਤੀਜੀ ਚੌਥੀ ਚ ਮੈਂ ਪੜ੍ਹਦਾ ਸੀ ਉਦੋਂ, ਤੇ ਮੈਂ ਨਾ ਉਹ ਪਿੱਛੋਂ ਵੀ ਜਾ ਕੇ ਸਕੂਲ ਦੇ, ਤੇ ਰੋਜ਼ ਇੱਕ ਅੱਧੀ ਨਾ ਅੰਬੀ ਤੋੜ ਕੇ ਦਿਖਾ ਲੈਣੀ।
1: ਇੱਕ ਅੱਧੀ ਕਾ ਤੋਂ ਜ਼ਿਆਦਾ ਤੋੜੀ ਦੀ ਹੁੰਦੀ? ਅਸੀਂ ਤੇ ਜ਼ਿਆਦੀਆਂ ਤੋੜਦੇ ਹੁੰਦੇ
0: ਸੀ। ਡਰ
1: ਕਿ
0: ਲੱਗਦਾ ਸੀ, ਡਰ ਲੱਗਦਾ ਸੀ ਨਾ ਕੋਈ ਆ ਨਾ ਜਾਏ। ਤੇ ਇੱਕ ਅੱਧੀ ਉੱਥੇ ਖਾ ਕੇ ਤੇ ਉੱਥੇ ਹੀ ਸਿੱਟ ਸੁੱਟ ਕੇ ਤੇ ਨੱਠੇ ਆਉਣਾ ਜੀ।
1: ਅੱਛਾ ਜੀ,
0: ਫੜਨਾ ਨਾ ਕੋਈ ਆ ਨਾ ਜਾਏ।
1: ਅੱਛਾ ਜੀ,
0: ਇੱਕ ਦਿਨ ਮੇਰਾ ਚਾਚਾ ਸੀ ਜਿਹੜਾ ਉਹ ਲੁੱਕੇ ਬੈਠਾ ਸੀ।
1: ਓਏ ਹੋਏ ਹੋਏ ਹੋਏ,
0: ਪਤਾ ਲੱਗਿਆ ਵੀ ਅੰਬੀਆਂ ਤੋੜਦੇ ਆ।
1: ਆਏ ਹਾਏ ਹਾਏ, ਚਾਚੇ ਨੂੰ ਖਬਰ ਦਿੱਤੀ ਹੋਣੀ ਕਿਸੇ ਨੇ ਜਾ ਕੇ?
0: ਮੈਂ ਗਿਆ ਤੇ ਲੁਕ ਲੁਕ ਕੇ ਜੀ, ਜਦੋਂ ਮੈਂ ਅੰਬੇ ਤੋੜਨ ਲੱਗਾ ਸੀ ਅਜੇ ਤਾਂ ਉਹਨੇ ਖੜੀਆਂ ਤੈਨੂੰ ਦੱਸਦਾ ਮੈਂ।
1: ਆਏ ਹਾਏ ਹਾਏ ਹਾਏ, ਓਏ ਹੋਏ ਹੋਏ ਹੋਏ,
0: ਮੈਂ ਬੜਾ ਭੱਜਿਆ ਜੀ, ਭੱਜਦੇ ਭੱਜਦੇ ਪਰ ਉਹਨੇ ਮੈਨੂੰ ਫੜ ਲਿਆ।
1: ਓਏ ਹੋਏ ਹੋਏ ਹੋਏ,
0: ਫੜ ਕੇ ਦੋ ਚਾਰ ਸਿੱਟੀਆਂ ਮੇਰੇ।
1: ਆਏ ਹਾਏ ਹਾਏ,
0: ਬਾਅਦ ਚ ਮੇਰਾ ਘਰ ਲੈ ਆਇਆ ਜੀ। ਘਰ ਚ ਮੈਂ ਤੁਹਾਡੀ ਭਾਜੀ ਆ ਦੇਖਿਆ, ਜਸ ਨੇ ਮੈਨੂੰ ਜਸ ਕਹਿੰਦੇ ਸੀ ਮੇਰੀ ਮਾਂ ਪਿਆਰ ਨਾਲ।
1: ਅੱਛਾ ਜੀ,
0: ਸਾਰੇ ਜਸ ਕਹਿੰਦੇ ਸੀ।
1: ਅੱਛਾ ਜੀ,
0: ਕਹਿੰਦੇ ਆਹ ਦੇਖੋ ਇਹਨੇ ਆਹ ਖਾਣਾ ਕੀਤਾ ਤੇ ਰੋਜ਼ ਹੀ ਕਰਦਾ ਹੈ।
1: ਓਏ ਹੋਏ ਹੋਏ ਹੋਏ,
0: ਮੈਂ ਮੰਨਿਆ ਨੀ ਜੀ, ਫਿਰ ਮੈਨੂੰ ਮੰਮੀ ਨੇ ਵੀ ਚੰਗਾ ਕੁੱਟਿਆ,
1: ਚਾਚੇ
0: ਨੇ ਵੀ ਦੋ ਚਾਰ ਲਾਈਆਂ।
1: ਅੱਛਾ ਜੀ,
0: ਤੇ ਮੈਂ ਮੰਨਿਆ ਨੀ, ਮੈਂ ਕਿਹਾ ਜੀ ਮੈਂ ਵੀ ਅੱਜ ਹੀ ਗਿਆ।
1: ਸ਼ਾਬਾਸ਼, ਏਦਾਂ ਹੀ, ਬਹੁਤ ਅੱਛੇ, ਬਹੁਤ ਅੱਛੇ, ਮੰਨਣਾ ਨੀ ਹੁੰਦਾ, ਐਂ ਕਹੀਦਾ ਕਿ ਮੈਂ ਅੱਜ ਹੀ ਆਇਆ ਆ। ਫਿਰ ਤੁਹਾਨੂੰ ਬਹੁਤ ਅੱਛੇ ਜੀ, ਤੇ ਨਹੀਂ ਉਹਨੂੰ ਕੀ ਕਹਿੰਦੇ ਫਿਰ ਅੰਬੀ ਖਾਣ ਦਾ ਮਜ਼ਾ ਆਇਆ ਕਿ ਨਹੀਂ ਆਇਆ ਉਸ ਦਿਨ?
0: ਗਲਤੀ ਇਹ ਹੋ ਗਈ ਨਾ ਜਿਹੜੀ ਤੋੜ ਕੇ ਉੱਥੇ ਖਾਣ ਲੱਗ ਪਿਆ ਜੇ ਲੈ ਕੇ ਭੱਜ ਜਾਊਂ।
1: ਹਾਂ, ਇਹ ਤੁਸੀਂ
0: ਲੈ ਕੇ ਨੱਠਿਆ ਹੁੰਦਾ,
1: ਇਹ ਤੁਸੀਂ ਟ੍ਰੇਨਿੰਗ 'ਚ ਥੋੜ੍ਹੀ ਜਿਹੀ ਗਲਤੀ ਕਰਤੀ, ਨਹੀਂ ਤਾਂ ਤੁਸੀਂ ਫੜੇ ਨਹੀਂ ਸੀ ਜਾਣਾ।
0: ਹਾਂਜੀ ਹਾਂਜੀ, ਉੱਥੇ ਖਾਣ ਲੱਗ ਪਏ ਨਾ ਤਾਂ ਫੜੇ।
1: ਹਾਂ, ਤੇ ਫਿਰ ਤੁਸੀਂ ਚਾਚੇ ਤੇ ਗੁੱਸਾ ਨਹੀਂ ਕੱਢਿਆ?
0: ਨਹੀਂ ਨਹੀਂ, ਚਾਚੇ ਤੇ ਗੁੱਸਾ ਕੀ ਕਰਨਾ, ਆਪਣਾ ਹੀ ਸੀ।
1: ਚਾਚਾ ਤੇ ਆਪਣਾ ਹੀ ਸੀ, ਫਿਰ ਕੀ ਹੋਇਆ ਜੀ, ਉਹਨੇ ਕੁੱਟਤਾ ਤੇ ਘਰੇ ਸ਼ਿਕਾਇਤ ਲਾਤੀ?
0: ਹਾਂਜੀ ਹਾਂਜੀ,
1: ਚਲੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਗਾਣਾ ਦੱਸੋ ਕਿਹੜਾ ਸੁਣੋਗੇ
0: ਜੀ? ਮੈਮ ਗੀਤ ਸੁਣਨਾ ਜੀ, ਮੂਵੀ ਦਾ ਨਾਮ ਹੈ ਅਪ੍ਰੈਲ ਫੂਲ।
1: ਹਾਂਜੀ,
0: ਗੀਤ ਦੇ ਬੋਲ ਹੈ ਜੀ, ਤੁਝੇ ਪਿਆਰ ਕਰਤੇ ਹੈ ਕਰਤੇ ਰਹੇਂਗੇ ਤੇ ਦਿਲ ਮਨ ਕੇ ਦਿਲ ਮੇ ਧੜਕਤੇ ਰਹੇਂਗੇ।
1: ਚਾਚੇ ਨੇ ਵੀ ਤੁਸੀਂ ਏਦਾਂ ਹੀ ਕਹਿਣਾ ਸੀਗਾ,
0: ਉਹਨੇ ਹੋਰ ਨਹੀਂ ਆਉਂਦੀ।
1: ਸ਼ੁਕਰੀਆ ਜੀ ਫੋਨ ਕਰਨ ਦੇ ਲਈ।
0: ਓਕੇ ਮੈਮ, ਸ਼ੁਕਰੀਆ ਜੀ,
1: ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ। ਸੋ ਚਾਚੀ ਉਹਨਾਂ ਨੇ ਆਪ ਤੇ ਕਟਾਪਾ ਚਾੜਿਆ, ਚਾੜੇ ਨਾਲੇ ਘਰੇ ਜਾ ਕੇ ਵੀ ਸ਼ਿਕਾਇਤ ਲਈ ਕਿ ਤੁਹਾਡਾ ਮੁੰਡਾ ਇਹ ਕੰਮ ਕਰਨ ਦਿਆ। ਪਰ ਚਾਚਾ ਜੀ, ਤੁਹਾਨੂੰ ਸਮਝ, ਤੁਸੀਂ ਸਮਝਿਆ ਕਰੋ, ਇੱਦਾਂ ਮਜ਼ਾ ਆਉਂਦਾ ਹੈ ਜਦੋਂ ਛੋਟੀ ਛੋਟੀ ਸ਼ਰਾਰਤਾਂ ਕਰਕੇ ਬੱਚੇ ਇੱਦਾਂ ਦੀਆਂ ਚੀਜ਼ਾਂ ਕਰਦੇ ਨੇ ਨਾ ਤੇ ਖਾਂਦੇ ਨੇ, ਉਹਦਾ ਮਜ਼ਾ ਵੱਖਰਾ ਹੁੰਦਾ, ਸਵਾਦ ਹੀ ਵੱਖਰਾ ਹੁੰਦਾ, ਇੱਦਾਂ ਕੁੱਟੀ ਤਾਂ ਥੋੜ੍ਹੀ ਨਾ ਹੁੰਦਾ ਜਵਾਕਾਂ ਨੂੰ। ਅਤੇ ਜੇ ਐਸ ਮੁਲਤਾਨੀ ਜੀ ਵੀ ਇਹੀ ਸਲਾਹ ਹੈ ਕਿ ਜਿਹੜਾ ਇਹ ਗਾਣਾ ਹੁਣ ਫਰਮਾਇਸ਼ ਕਰਦੇ ਨੇ, ਜੇ ਇਹਨਾਂ ਨੇ ਕਿਤੇ ਚਾਚੇ ਨੂੰ ਕਹਿ ਦਿੱਤਾ ਹੁੰਦਾ ਤਾਂ ਸ਼ਾਇਦ ਚਾਚਾ ਇਹਨਾਂ ਨੂੰ ਨਾ ਕੁੱਟਦਾ ਜਾਂ ਕੁੱਟ ਨਾ ਪਵਾਉਂਦਾ। ਪਰ ਚਲੋ ਕੋਈ ਗੱਲ ਨਹੀਂ, ਬੀਤੇ ਸਮੇਂ ਦਾ ਹੁਣ ਕੀ ਹੀ ਕਰ ਸਕਦੇ ਹਾਂ। ਅੱਗੇ ਤੋਂ ਧਿਆਨ ਰੱਖਣਾ ਕਿ ਜੇ ਕੋਈ ਤੁਹਾਨੂੰ ਕੋਈ ਇੱਦਾਂ ਦੀ ਤੁਸੀਂ ਚੀਜ਼ ਸ਼ਰਾਰਤ ਕਰਨ ਦਿਓ ਤਾਂ ਕੋਈ ਫੜ ਲਏ ਤਾਂ ਫਿਰ ਉਹਨੂੰ ਪਤਾ ਕੀ ਕਹਿਣਾ, ਆਹ ਗਾਣਾ ਸੁਣਾਉਣਾ ਉਹਨੂੰ।

0: ਇਸ ਗੀਤ ਦੇ ਵਿੱਚ ਨਾ ਬਹੁਤ ਹੀ ਸੋਹਣੇ ਬੋਲ ਆਏ, ਮੈਨੂੰ ਐਗਜ਼ੈਕਟ ਤਾਂ ਮੈਂ ਕੋਟ ਕਰ ਸਕਦੀ, ਬਟ ਉਹਨਾਂ ਦਾ ਕਰਕਸ, ਉਹਨਾਂ ਦਾ ਜਿਹੜਾ ਸਾਰ ਸੀਗਾ, ਇਹ ਸੀਗਾ ਕਿ ਜ਼ਿੰਦਗੀ ਵੈਸੇ ਤਾਂ ਕੁਛ ਖਾਸ ਨਹੀਂ ਹੈਗੀ, ਪਰ ਇਹ ਜਿਹੜੇ ਛੋਟੇ ਛੋਟੇ ਖੁਸ਼ੀਆਂ ਦੇ ਪਲ ਹੁੰਦੇ ਨੇ ਨਾ, ਇਹੀ ਜ਼ਿੰਦਗੀ ਨੂੰ ਕੀਮਤੀ ਬਣਾ ਦਿੰਦੇ ਨੇ। ਅਤੇ ਅੱਜ ਦੀ ਜਿਹੜੀ ਆਪਾਂ ਗੱਲਬਾਤ ਕਰਦੇ ਪਏ, ਅਸੀਂ ਕਰਦੇ ਪਏ ਹਾਂ, ਵੇਖੋ ਖਰੀਦਣ ਨੂੰ ਆਪਾਂ ਫਲ ਫਰੂਟ ਮਾਰਕੀਟ ਤੋਂ ਹੀ ਖਰੀਦ ਕੇ ਖਾਂਦੇ ਹਾਂ, ਪਰ ਉਹ ਜਿਹੜੀ ਛੋਟੀ ਛੋਟੀ ਯਾਦ ਹੁੰਦੀ ਹੈ, ਛੋਟੀ ਛੋਟੀ ਸ਼ਰਾਰਤ ਹੁੰਦੀ ਹੈ ਨਾ, ਉਹ ਸਾਡੀ ਜ਼ਿੰਦਗੀ ਦੇ ਵਿੱਚ ਮਤਲਬ ਰੰਗੀਨ ਕਿੱਸੇ ਬਣ ਜਾਂਦੇ ਨੇ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਰੰਗ ਭਰ ਦਿੰਦੀਆਂ ਨੇ ਉਹ ਛੋਟੀਆਂ ਛੋਟੀਆਂ ਸ਼ਰਾਰਤਾਂ। ਸੋ ਜ਼ਿੰਦਗੀ ਦੇ ਵਿੱਚ ਨਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਠੀਕ ਹੈ ਸਾਨੂੰ ਸਿਆਣੇ ਬਣ ਕੇ ਵੀ ਜੀਣਾ ਚਾਹੀਦਾ, ਪਰ ਜਿੱਥੇ ਅਸੀਂ ਥੋੜ੍ਹੀ ਬਹੁਤੀ ਸ਼ਰਾਰਤ ਕੀਤੇ ਹਾਂ, ਅਸੀਂ ਜੇ ਸਾਡੀ ਜ਼ਿੰਦਗੀ ਵਿੱਚ ਰੰਗ ਭਰੇ ਜਾ ਸਕਦੇ ਨੇ ਤਾਂ ਸਾਨੂੰ ਆਪਣੀ ਜ਼ਿੰਦਗੀ ਰੰਗੀਨ ਉਹਨਾਂ ਨਾਲ ਬਣਾ ਲੈਣੀ ਚਾਹੀਦੀ ਹੈ, ਉਹਨਾਂ ਪਲਾਂ 'ਚੋਂ ਥੋੜ੍ਹੀ ਜਿਹੀ ਜ਼ਿੰਦਗੀ ਚੁਰਾ ਲੈਣੀ ਚਾਹੀਦੀ ਹੈ। ਸੋ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹੈਲੋ
1: ਪ੍ਰਿਆ ਜੀ, ਨਮਸਕਾਰ ਜੀ।
0: ਨਮਸਕਾਰ ਜੀ,
1: ਜ਼ਿਲ੍ਹਾ ਲੁਧਿਆਣਾ, ਬੁੱਲਾ ਪਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਜ਼ਿਲ੍ਹਾ ਲੁਧਿਆਣਾ, ਜ਼ਿਲ੍ਹਾ ਜਲੰਧਰ ਤੋਂ ਰੀਆ ਵੱਲੋਂ ਨਮਸਕਾਰ ਜੀ।
1: ਤੁਹਾਡਾ ਵੀ ਪੁਰਾਣੀ ਮੰਡੀ ਮੁੱਲਾ ਪਰ ਦਾਖਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਤੁਸੀਂ।
0: ਸ਼ੁਕਰੀਆ ਜੀ, ਸ਼ੁਕਰੀਆ।
1: ਬਚਪਨ ਦੀਆਂ ਯਾਦਾਂ ਤੁਸੀਂ ਕਿਹਾ ਵਾ, ਮੇਰੇ ਵੀ ਇੱਕ ਵਾਰੀ ਕੁੱਟ ਬਹੁਤ ਪਈ ਹੈ ਜੀ।
0: ਆਏ ਹਾਏ ਹਾਏ, ਸੁਣਾਓ ਕਿੱਸਾ, ਸਾਨੂੰ ਬੜਾ ਮਜ਼ਾ ਆਉਂਦਾ ਇਹੋ ਜਿਹੇ ਕਿੱਸੇ ਸੁਣ ਕੇ।
1: ਦੇਖੋ ਜੀ, 5ਵੀਂ ਕਲਾਸ ਵਿੱਚ ਪੜ੍ਹਦਾ ਸੀ ਮੈਂ।
0: ਅੱਛਾ।
1: ਤੇ ਅਸੀਂ ਸਕੂਲੋਂ ਇਕੱਠੇ ਹੋ ਕੇ ਦੁਪਹਿਰ ਤੋਂ ਬਾਅਦ ਆਣਾ, ਭੁੱਖ ਲੱਗੀ ਹੋਣੀ।
0: ਅੱਛਾ।
1: ਤੇ ਉਦੋਂ ਬੇਰੀਆਂ ਬਹੁਤ ਲੱਗੀਆਂ ਹੁੰਦੀਆਂ ਸੀਗੀਆਂ।
0: ਅੱਛਾ ਜੀ।
1: ਅਸੀਂ ਕਿਸੇ ਦੇ ਘਰੇ ਬੇਰ ਤੋੜਨ ਲੱਗ ਜਾਣਾ, ਕੰਧ ਤੋਂ ਬੱਟੇ ਮਾਰ ਕੇ, ਤੇ ਕੰਧ ਟੱਪਣੀ ਪੈਂਦੀ ਸੀਗੀ।
0: ਅੱਛਾ ਜੀ।
1: ਦੋ ਤਿੰਨ ਦੋਸਤ ਦਾ ਕੰਧ ਦੱਬ ਕੇ ਮੈਂ ਫਸ ਗਿਆ, ਮੇਰੇ ਕੁੱਟ ਬਹੁਤ ਪਈ।
0: ਓਏ ਹੋਏ ਹੋਏ ਹੋਏ ਹੋਏ, ਕਿੰਨੇ ਕੁੱਟਿਆ ਤੁਹਾਨੂੰ?
1: ਉਹ ਜਿਨ੍ਹਾਂ ਦਾ ਮਾਲਕ ਸੀ ਉਹਨਾਂ ਨੂੰ ਦੇਖ ਰਿਹਾ। ਫਿਰ ਉਹ ਕਹਿੰਦੇ ਚਲੋ ਅੱਜ ਤੋੜ ਲੇ, ਗਾਹ ਤੋਂ ਨਾ ਤੋੜਿਓ।
0: ਅੱਛਾ, ਫਿਰ ਤੁਸੀਂ ਅੱਗੇ ਤੋਂ ਨਹੀਂ ਤੋੜੇ?
1: ਅਸੀਂ ਬਚਪਨ ਦੀ ਸ਼ਰਾਰਤ ਕਿੱਥੇ ਚੜ੍ਹਦੇ, ਦੋ ਦਿਨ ਗਾਇਬ ਹੋਇਆ, ਫਿਰ ਲੱਗ ਜਾਓ।
0: ਬਹੁਤ ਵਧੀਆ, ਬਹੁਤ ਮਜ਼ਾ।

0: ਨਾ ਇਦਾਂ ਕਰਕੇ ਸ਼ਰਾਰਤਾਂ ਕਰਕੇ
1: ਬੱਚੇ ਮੇਰੇ ਸੁਣ ਲਿਆ ਜੀ ਰਸਗੁੱਲਾ ਤੇ ਬਰਗਰ ਉਹ ਬੜੇ ਹੱਸਦੇ ਕਹਿੰਦੇ ਬਾਪਾ ਮੈਂ ਕਿਹਾ ਉਦੋਂ ਪਲਾਟ ਪਲੂਟ ਬਹੁਤ ਖੁੱਲੇ ਹੁੰਦੇ ਸੀ ਅਸੀਂ ਬਹੁਤ ਖੇਡਦੇ ਹੁੰਦੇ ਸੀ ਤਾੜਾ ਤਾੜਾ ਢੋਈ ਤੋੜ ਦਿੰਦੇ ਸੀ ਮਾਰ ਮਾਰ ਖੇਡ ਕੇ
0: ਵਾਹ ਜੀ ਵਾਹ ਜੀ ਵਾਹ
1: ਜਿੰਦਗੀ
0: ਚੋਂ ਪਲ ਚੁਰਾ ਲੈਂਦੇ ਆ ਕੁਝ ਸ਼ਰਾਰਤਾਂ ਕਰਕੇ ਤੇ ਉਹਨਾਂ ਨਾਲ ਯਾਦਾਂ ਬਣ ਜਾਂਦੀਆਂ ਨੇ ਇਹ ਉਹੀ ਪਲ ਹੁੰਦੇ ਨੇ ਆਪਾਂ ਹੁਣ ਵੇਖੋ ਕਿੰਨਾ ਖੁਸ਼ ਹੋ ਰਹੇ ਹਾਂ ਯਾਦ ਕਰਕੇ ਚੀਜ਼ਾਂ ਨੂੰ
1: ਬਿਲਕੁਲ ਜੀ ਨਾਲੇ ਸਰੀਰ ਸਹੀ ਰਹਿੰਦੇ ਸੀ ਕੋਈ ਬਿਮਾਰੀ ਨਹੀਂ ਲੱਗਦੀ
0: ਹਾਂ ਫੇਰ ਕੀ ਹੋ ਗਿਆ ਜੀ ਥੋੜੀ ਬਹੁਤੀ ਕੁੱਟ ਪੈ ਜਾਂਦੀ ਸੀਗੇ
1: ਹਾਂ ਵਰਜਿਸ਼ ਹੋ ਜਾਂਦੀ ਸੀ ਸਹੀ ਹੋ ਜਾਂਦਾ
0: ਸੀ ਵਾਹ ਜੀ ਵਾਹ ਗਾਣਾ ਦੱਸੋ ਕਿਹੜਾ ਸੁਣੋਗੇ ਜੀ
1: ਗਾਣਾ ਜੀ ਸਿੰਬਾ ਫਿਲਮ ਦਾ ਆਂਖ ਮਾਰੇ ਲੜਕੀ ਆਂਖ ਮਾਰੇ ਨੇ ਕੱਕੜ ਤੇ ਮਿੱਕਾ ਸਿੰਘ ਜੀ ਦਾ
0: ਓਏ ਹੋਏ ਹੋਏ ਇਹ ਕਿੰਨੂੰ ਗਾਣਾ ਸੁਣਾ ਰਹੇ ਹੋ ਤੁਸੀਂ ਮਾੜਾ ਜਿਹਾ ਵੀ ਦੱਸ ਦਿਓ ਹੁਣ
1: ਚੁਲਬੁਲਾ ਮੈਂ ਕਿਹਾ ਚੁਲਬੁਲਾ ਜੀ ਅੱਜ ਪ੍ਰੋਗਰਾਮ ਹੈ ਚੁਲਬੁਲਾ ਜਿਹਾ ਗਾਣਾ
0: ਮੈਂ ਚੁਲਬੁਲਾ ਜਿਹਾ ਪ੍ਰੋਗਰਾਮ ਤੇ ਚੁਲਬੁਲਾ ਜਿਹਾ ਗਾਣਾ
1: ਹਾਂਜੀ ਹਾਂਜੀ
0: ਚਲੋ ਜੀ ਬਹੁਤ ਬਹੁਤ ਵਧੀਆ ਲੱਗਾ ਤੁਹਾਡਾ ਗੱਲਬਾਤ ਕਰਕੇ ਬਹੁਤ ਬਹੁਤ ਸ਼ੁਕਰੀਆ ਜੀ
1: ਧੰਨਵਾਦ ਰਹੀ ਹੈ ਜੀ ਧੰਨਵਾਦ
0: ਧੰਨਵਾਦ ਜੀ ਤੇ ਇਸ ਦੇ ਨਾਲ ਹੀ ਤੁਹਾਨੂੰ ਇੱਕ ਜ਼ਰੂਰੀ ਸੂਚਨਾ ਦੇ ਦਿੰਦੇ ਹਾਂ ਕਿ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ 102.7 ਮੈਗਾਹਰਟਜ਼ ਤੋਂ ਬੋਲ ਰਹੇ ਹਾਂ ICC ਵਿਮੈਨਸ T20 ਕ੍ਰਿਕਟ ਵਰਲਡ ਕੱਪ ਤਹਿਤ ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਕਾਰ ਲਾਰਡਸ ਕ੍ਰਿਕਟ ਗਰਾਊਂਡ ਲੰਡਨ ਵਿਖੇ ਖੇਡੇ ਜਾਣ ਵਾਲੇ T20 ਕ੍ਰਿਕਟ ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਤੋਂ ਤੁਹਾਨੂੰ ਸੁਣਾਵਾਂਗੇ ਪਰ FM ਰੇਨਬੋ ਦੇ ਪ੍ਰੋਗਰਾਮ ਤੁਸੀਂ FM ਰੇਨਬੋ ਜਲੰਧਰ ਐਪ ਤੋਂ ਸੁਣਦੇ ਰਹੋਗੇ

ਵੇਖੋ, ਅੰਖ ਮਾਰਨ ਦਾ ਤੇ ਪਤਾ ਨਹੀਂ, ਪਰ ਸਾਡੇ ਨਾ ਜਦੋਂ ਆਪਾਂ ਇਹੋ ਜਿਹੀ ਸ਼ਰਾਰਤ ਕਰਦੇ ਹਾਂ ਕਿ ਜਦੋਂ ਆਪਾਂ ਚੋਰੀ ਕਰਕੇ ਕੋਈ ਫਲ ਫਰੂਟ ਤੋੜਦੇ ਹਾਂ ਤੇ ਉਦੋਂ ਕੋਟਾਪਾ ਬਹੁਤ ਚੜ ਸਕਦਾ ਹੈ। ਤੇ ਇਦਾਂ ਦੀ ਹੀ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ, ਓਏ ਹੋਏ, ਮੈਨੂੰ ਲੱਗਦਾ ਕਿ ਇਹ ਵੀ ਨਾ ਕੁਛ ਅੰਬ ਉਂਬ ਤੋੜਨ ਚਲੇ ਗਏ ਨੇ, ਕਿਉਂਕਿ ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ ਜੀ। ਮੈਨੂੰ ਲੱਗਦਾ ਹੈ ਕਿ ਸੱਚੀ ਮੁੱਚੀ ਕਿਤੇ ਚਲ ਚੁਲ ਗਏ ਨੇ ਫੋਨ ਲਗਾ ਕੇ ਸਾਨੂੰ, ਪਰ ਚਲੋ ਕੋਈ ਗੱਲ ਨਹੀਂ। ਇਹਨਾਂ ਨੇ ਫਰਮਾਇਸ਼ ਕੀਤੀ ਸੀ ਕਿ ਗਾਣੇ ਦੀ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ ਹੈ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਹੈ। ਮੈਨੂੰ ਲੱਗਦਾ ਕਿ ਜਾਂ ਤਾਂ ਦੁੱਖ ਸੁਣਾਉਣ ਚਲ ਗਏ ਨੇ ਕਿਸੇ ਨੂੰ, ਜਾਂ ਤਾਂ ਇਹ ਕੋਈ ਫਲ ਫਰੂਟ ਤੋੜਨ ਚਲ ਗਏ ਨੇ ਅਤੇ ਕਿੱਸਾ ਬਣਾਉਣ ਚਲ ਗਏ ਨੇ। ਪਰ ਚਲੋ ਕੋਈ ਗੱਲ ਨਹੀਂ, ਆਪਾਂ ਇਹਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਅਤੇ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗੇ ਜੋ ਤੁਸੀਂ ਡਾਇਲ ਕਰੋਗੇ ਨੰਬਰ 0181 2342 1714 0181 2342 1714।

0: ਬਿਲਕੁਲ ਜੀ ਬਿਲਕੁਲ, ਅੱਜ ਆਪਾਂ ਖੁਸ਼ੀ ਦੇ ਖਜ਼ਾਨੇ ਜਿਹੜੇ ਹੈਗੇ ਆ ਵੰਡ ਰਹੇ ਹਾਂ, ਅਤੇ ਹੀ ਖਜ਼ਾਨੇ ਵੰਡਣ ਵਾਸਤੇ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸ਼ਮੀ ਬੂਟਿਆਲਾ ਮੁਜ਼ੱਫਰਪੁਰ ਜਲੰਧਰ ਰਾਮਾ ਮੰਡੀ ਦੇ ਲਾਗੇ।
0: ਸ਼ਮੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ।
0: ਸ਼ਮੀ ਜੀ ਆਪਣੇ ਕੋਲ ਸਮਾਂ ਹੈ ਨਾ, ਬੜਾ ਥੋੜਾ ਰਹਿ ਗਿਆ, ਤੇ ਫਟਾਫਟ ਆਪਣੇ ਕਿੱਸਾ ਕਰੋ।
1: ਮੈਂ ਬਚਪਨ ਦੀ ਮੈਡਮ ਗੱਲ ਕਰਦਾ ਹਾਂ।
0: ਹਾਂਜੀ,
1: ਬਚਪਨ 'ਚ ਅਸੀਂ ਅੰਬ ਬਹੁਤ ਤੋੜਦੇ ਹੁੰਦੇ ਸੀ।
0: ਅੱਛਾ ਜੀ।
1: ਤੇ ਅੰਬ ਤੋੜਦੇ ਤੋੜਦੇ ਮੈਡਮ ਸਾਨੂੰ ਵੀ ਫੜ ਲਿਆ, ਇੱਕ ਮੇਰੇ ਨਾਲ ਭਰਾ ਸੀ ਮੇਰੇ।
0: ਅੱਛਾ ਜੀ,
1: ਮੁੰਡਾ ਸੀ।
0: ਅੱਛਾ ਜੀ।
1: ਤੇ ਮੈਡਮ ਇਸ ਵੇਲੇ ਅਮਰੀਕਾ 'ਚ ਬੈਠਾ ਆ।
0: ਅੱਛਾ ਜੀ।
1: ਤੇ ਮੈਡਮ ਸਾਨੂੰ ਨਾ ਫੜ ਕੇ ਉਹਨੇ ਬੰਨ ਲਿਆ ਸਾਨੂੰ ਬੀੜ ਨਾਲ।
0: ਅੱਛਾ ਜੀ।
1: ਜਿਹੜੀ ਆਪਣੇ ਪ੍ਰਣਾਲੀ ਹੁੰਦੀ ਆ।
0: ਹਾਂਜੀ।
1: ਇਹ ਸਾਨੂੰ ਕਹਿੰਦੇ ਆਪਣੇ ਕੰਨਾਂ ਨੂੰ ਫਲਾ।
0: ਅੱਛਾ ਜੀ।
1: ਤੇ ਮੈਡਮ ਇਹ ਕੰਨਾਂ ਫਲਾਇਆ, ਮੁੜ ਕੇ ਨਹੀਂ ਚੋਰੀ ਕਰਨੀ ਇਹ।
0: ਅੱਛਾ ਜੀ।
1: ਹੁਣ ਮੈਡਮ ਆਪਣੇ ਆਪਣੇ ਪਾਰਕ ਵਿੱਚ ਮੈਡਮ ਅਨਾਰ ਵੀ ਲਾਏ ਆ, ਅਮਰੂਦ ਵੀ ਲੱਗੇ ਆ, ਅੰਬ ਵੀ ਲੱਗੇ ਆ।
0: ਅੱਛਾ ਜੀ। ਹਾਂਜੀ, ਤੁਸੀਂ ਮਾੜਾ ਜਿਹਾ ਸਾਨੂੰ ਪਤਾ ਦੱਸ ਦਿਓ, ਅਸੀਂ ਆ ਜਾਵਾਂਗੇ ਤੋੜਨ ਵਾਸਤੇ।
1: ਮੈਡਮ ਬੱਚੇ ਬਣ ਕੇ ਖਾਂਦੇ ਹੀ ਆ।
0: ਤੇ ਨਹੀਂ ਤੁਹਾਡੇ ਬਾਗਾਂ 'ਚ ਫਿਰ ਆਉਂਦੇ ਹੁੰਦੇ ਨੇ ਬੱਚੇ ਇੱਦਾਂ ਚੋਰੀ ਕਰਨ ਵਾਸਤੇ?
1: ਨਹੀਂ, ਬਟ ਚੋਰੀ ਕਰਨ ਖੇਡਣ ਆਉਂਦੇ ਨੇ ਮੈਡਮ ਬੱਚੇ।
0: ਹਾਂਜੀ, ਕਿੱਦਾਂ
1: ਬੱਚੇ ਖੇਡਣ ਆਉਂਦੇ? ਆਪਣੇ
0: ਖੇਡਣ ਆਉਂਦੇ ਨੇ, ਤੇ ਖੇਡਦੇ ਖੇਡਦੇ ਫਿਰ ਇੱਦਾਂ ਨਹੀਂ ਹੁੰਦਾ ਕਿ ਦਰਖਤਾਂ 'ਤੇ ਚੜ ਜਾਂਦੇ ਨੇ ਤੇ ਤੋੜਨ ਲੱਗ ਜਾਂਦੇ ਨੇ ਫਲ? ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਸ਼ੁਕਰੀਆ ਮੈਡਮ।
0: ਸ਼ੁਕਰੀਆ ਜੀ, ਸ਼ੁਕਰੀਆ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਯੁਵਾ ਸਾਥੀ ਆਪਣਾ ਪ੍ਰੋਗਰਾਮ ਸੁਣਨਗੇ ਯੁਵਾਣੀ RJ ਪ੍ਰੀਤੀ ਤੇ RJ ਖੁਸ਼ੀ ਨਾਲ।

0: ਉਹ ਆਪਣੀ ਚਾਲੇ ਤੁਰਦਾ ਹੈ, ਸਬਰ ਕਰ ਵਕਤ ਸਭ ਦੀ ਸੁਣਦਾ ਹੈ। ਐਫ ਐਮ ਬੈਂਡ 102.7 ਮੈਗਾਹਰਟਸ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ, ਅਤੇ ਮੈਂ ਹਾਂ ਤੁਹਾਡੀ ਆਰ ਜੇ ਦੋਸਤ ਖੁਸ਼ੀ, ਅਤੇ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ
1: ਆਰ ਜੇ ਪ੍ਰੀਤੀ। ਅਤੇ ਦੋਸਤੋ, ਹਜੇ ਖੁਸ਼ੀ ਨੇ ਕਿਹਾ ਕਿ ਤੂੰ ਸਬਰ ਕਰ ਵਕਤ ਸਭ ਦਿੰਦਾ ਹੈ, ਅਤੇ ਬਿਲਕੁਲ ਜੀ, ਜਿਹੜਾ ਵਕਤ ਹੈ ਨਾ ਉਹ ਇੱਕ ਟਾਈਮ 'ਤੇ ਆ ਕੇ ਤੁਹਾਨੂੰ ਕਹਿ ਆਪ ਹੀ ਕਹਿ ਦਿੰਦਾ ਕਿ ਆਹ ਤੇਰੀ ਚੀਜ਼ ਹੈ, ਤੂੰ ਲੈ ਹੀ ਲੈਣੀ ਹੈ।
0: ਬਿਲਕੁਲ ਪ੍ਰੀਤੀ, ਕਹਿੰਦੇ ਨੇ ਕਿ ਸਬਰ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੋ ਸਬਰ ਕਰ ਜਾਂਦਾ ਉਹ ਤਰ ਜਾਂਦਾ ਹੈ। ਤਰਨ ਲਈ ਤੁਹਾਨੂੰ ਸਬਰ ਕਰਨਾ ਪੈਂਦਾ। ਰੱਬ ਵੀ ਕਹਿੰਦਾ ਸਬਰ ਰੱਖ, ਤੈਨੂੰ ਜੋ ਚਾਹੀਦਾ ਉਹ ਮੈਂ ਦੇ ਦਿਆਂਗਾ, ਬਟ ਸਬਰ ਕਰਨ ਦਾ ਸਲੀਕਾ ਹੁੰਦਾ, ਉਹ ਸਲੀਕਾ ਤੁਹਾਨੂੰ ਆਉਣਾ ਚਾਹੀਦਾ।
1: ਅਤੇ ਖੁਸ਼ੀ, ਅੱਜ ਸੰਡੇ ਹੈ, ਅਤੇ ਅੱਜ ਸਾਡਾ ਇੱਕ ਸਪੈਸ਼ਲ ਸੈਗਮੈਂਟ ਹੁੰਦਾ ਹੈ ਗਾਉਂਦਾ ਪੰਜਾਬ, ਅਤੇ ਉਸ ਦੇ ਵਿੱਚ ਸਾਰੇ ਲਿਸਨਰਸ ਜਿਹੜੇ ਸਾਨੂੰ ਸੁਣ ਰਹੇ ਨੇ ਨਾ, ਆਪਣੀਆਂ ਜਿਹੜੀਆਂ ਫਰਮਾਇਸ਼ਾਂ ਹੈ ਪੰਜਾਬੀ ਗੀਤਾਂ ਦੀਆਂ ਉਹ ਰੈਡੀ ਰੱਖੋ। ਤੁਸੀਂ ਕੀ ਕਰਨਾ ਹੈ, ਫੇਸਬੁੱਕ ਮੈਸੇਂਜਰ 'ਤੇ ਆਪਣੀ ਫਰਮਾਇਸ਼ਾਂ ਸਾਨੂੰ ਭੇਜਣੀਆਂ ਹੈ, ਅਤੇ ਅਸੀਂ ਇੱਕ ਇੱਕ ਕਰਕੇ ਸਾਰਿਆਂ ਦੀ ਫਰਮਾਇਸ਼ਾਂ ਜਿਹੜੀਆਂ ਅਸੀਂ ਪੂਰੀ ਕਰਨੀਆਂ।
0: ਬਿਲਕੁਲ ਪ੍ਰੀਤੀ, ਪਰ ਉਸ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿ ਅੱਜ ਕਿਹੜਾ ਖਾਸ ਦਿਨ ਮਨਾਇਆ ਜਾ ਰਿਹਾ ਹੈ।
1: ਅਤੇ ਜਿਹੜੀ ਗੱਲ ਅਸੀਂ ਕਰਨੀ ਹੈ ਨਾ ਅੱਜ, ਉਹ ਬਹੁਤ ਹੀ ਖਾਸ ਹੈ, ਕਿਉਂਕਿ ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਕਿ ਖੁਸ਼ੀ, ਤੁਸੀਂ ਆਪਣੇ ਫੋਨ ਦੀ ਜਿਹੜੀ ਬੈਟਰੀ ਹੈ ਉਹ ਕਦੋਂ ਚੈੱਕ ਕੀਤੀ ਸੀ?
0: ਹੁਣੇ 5 ਮਿੰਟ ਪਹਿਲਾਂ ਹੀ ਚੈੱਕ ਕੀਤੀ ਸੀ, ਕਿਉਂਕਿ ਫੋਨ ਦੀ ਲੋੜ ਤਾਂ ਕਿਸੇ ਵੀ ਟਾਈਮ ਪੈ ਜਾਂਦੀ ਹੈ, ਫੋਨ ਵਿੱਚ ਬੈਟਰੀ ਹੋਣੀ ਬਹੁਤ ਜ਼ਰੂਰੀ ਹੈ।
1: ਇਹੀ ਚੀਜ਼ ਹੈ ਨਾ ਕਿ ਅਸੀਂ ਨਾ ਫੋਨ ਦੀ ਬੈਟਰੀ 5 ਮਿੰਟ ਪਹਿਲਾਂ

0: 10 ਮਿੰਟ ਪਹਿਲਾਂ, ਘੰਟੇ ਪਹਿਲਾਂ ਜਾਂ ਸੈਕਿੰਡਸ ਪਹਿਲਾਂ ਹੀ ਆਪਾਂ ਚੈੱਕ ਕਰ ਲਈ, ਲੇਕਿਨ ਅਸੀਂ ਆਪਣੀ ਬੈਟਰੀ ਕਦੋਂ ਚੈੱਕ ਕਰਦੇ ਹਾਂ? ਆਪਣੀ ਬੈਟਰੀ ਦੀ ਆਪਾਂ ਕਦੀ ਗੱਲ ਨਹੀਂ ਕੀਤੀ, ਆਪਣੀ ਬੈਟਰੀ ਹੁਣ ਕਿੱਦਾਂ ਕਿ ਤੁਸੀਂ ਸਮਟਾਈਮ ਕਹਿੰਦੇ ਹੋ ਕਿ ਆਪਾਂ ਟਾਇਰਡ ਹਾਂ, ਆਪਾਂ ਥੱਕ ਚੁੱਕੇ ਹਾਂ, ਬਟ ਦ ਥਿੰਗ ਇਜ਼ ਕਿ ਤੁਸੀਂ ਥੱਕਦੇ ਕਦੋਂ? ਕੋਈ ਨਹੀਂ ਥੱਕਦਾ. ਤੁਸੀਂ ਇੱਕ ਬੱਚੇ ਨੂੰ ਕਹਿ ਦਿਉ, ਉਹ ਸਕੂਲ ਤੋਂ ਆ ਰਿਹਾ ਅਤੇ ਉਹਨੂੰ ਕਹਿ ਦਿਉ ਸ਼ੋਪਿੰਗ ਕਰਨ ਜਾਣਾ ਖੁਸ਼ੀ, ਉਹਨੇ ਕੀ ਕਰਨਾ ਕਿ ਮੈਂ ਤਾਂ ਚੱਲਾਂ ਫਟਾਫਟ, ਉਹਨੇ ਭੱਜਣਾ ਸ਼ੋਪਿੰਗ ਦੇ ਲਈ. ਬੇਸ਼ੱਕ ਉਹ ਥੱਕ ਕੇ ਆਇਆ ਸੀ, ਲੇਕਿਨ ਉਹਨੇ ਪੁੱਛਣਾ, ਕਿਉਂਕਿ ਸਾਇੰਟੀਫਿਕਲੀ ਇਹ ਜਿਹੜੀ ਹੈ ਚੀਜ਼ ਹੈ ਕਿ ਤੁਹਾਡਾ ਦਿਮਾਗ ਪਹਿਲਾਂ ਥੱਕਦਾ ਹੈ ਤੁਹਾਡੇ ਬੋਡੀ ਤੋਂ.
1: ਬਿਲਕੁਲ ਦੋਸਤੋ, ਸਾਡੀ ਜਿਹੜੀ ਫੋਨ ਦੀ ਬੈਟਰੀ ਹੈ ਉਹ 100% ਹੋ ਜਾਵੇ, 50% ਜਾਂ 20% ਹੋਵੇ, ਅਸੀਂ ਹਮੇਸ਼ਾ ਧਿਆਨ ਰੱਖਦੇ ਹਾਂ ਕਿ ਕਿੰਨੇ ਕੁ ਸਾਡੇ ਫੋਨ 'ਚ ਬੈਕਅਪ ਹੈਗਾ, ਬੈਟਰੀ ਕਿੰਨੀ ਹੈ, ਕਿਉਂਕਿ ਫੋਨ ਦੀ ਲੋੜ ਪੈਂਦੀ ਹੈ. ਫੋਨ ਤੋਂ ਬਿਨਾਂ ਅੱਜ ਕੱਲ੍ਹ ਕੋਈ ਕੰਮ ਨਹੀਂ ਹੋ ਸਕਦਾ, ਕਿਤੇ ਜਾਣਾ ਹੈ ਕੁਛ ਵੀ ਕਰਨਾ ਫੋਨ ਦੀ ਲੋੜ ਪੈਂਦੀ ਹੈ. ਬਟ ਜਿਹੜੀ ਸਾਡੇ ਅੰਦਰ ਬੈਟਰੀ ਹੈ ਉਹਨੂੰ ਅਸੀਂ ਚੈੱਕ ਹੀ ਨਹੀਂ ਕਰਦੇ, ਇਗਨੋਰ ਕਰਦੇ ਰਹਿੰਦੇ. ਅਸੀਂ ਇਹ ਨਹੀਂ ਦੇਖਦੇ ਸਾਡੇ ਅੰਦਰ ਕਿੰਨੀ ਸਟਰੈਂਥ ਬਾਕੀ ਰਹਿ ਗਈ ਹੈ ਜਾਂ ਕਿੰਨੀ ਦੇਰ ਅਸੀਂ ਹੋਰ ਕੰਮ ਕਰ ਸਕਦੇ ਹਾਂ. ਅਸੀਂ ਇਹਨੂੰ ਕਦੇ ਵੀ ਧਿਆਨ ਨਹੀਂ ਦਿੰਦੇ. ਸਾਡੀ ਬੈਟਰੀ ਲੋਅ ਹੋਣ ਲੱਗਦੀ ਹੈ ਅਤੇ ਸਾਨੂੰ ਸਿਮਟਮ ਜਦੋਂ ਨਜ਼ਰ ਆਉਣ ਲੱਗ ਪੈਂਦੇ ਹੈ ਕਿ ਸਾਨੂੰ ਗੁੱਸਾ ਜ਼ਿਆਦਾ ਆ ਰਿਹਾ, ਸਾਨੂੰ ਭੁੱਖ ਲੱਗ ਰਹੀ ਹੈ, ਸਾਨੂੰ ਨੀਂਦ ਆ ਰਹੀ, ਉਦੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਡੀ ਵੀ ਬੈਟਰੀ ਲੋਅ ਹੋ ਰਹੀ ਹੈ.
0: ਮਤਲਬ ਕੁਛ ਇਰੀਟੇਸ਼ਨ ਜਿਹੀ ਹੁੰਦੀ ਹੈ ਨਾ ਕਿ ਲਾਈਕ ਯਾਰ ਹੁਣ ਮੈਂ ਕੀ ਕਰਾਂ, ਕਿ ਖਿਝੀ ਚੜ੍ਹਦੀ ਹੈ ਕਿ ਹੁਣ ਆਪਾਂ ਬਹੁਤ ਜ਼ਿਆਦਾ ਟਾਇਰਡ ਹੋ ਗਏ ਹਾਂ ਕਿ ਹੁਣ ਆਪਾਂ ਕਰਨਾ ਕੀ ਹੈ. ਪਰ ਆਪਾਂ ਟਾਇਰਡ ਕਿਉਂ ਹੋ ਰਹੇ ਹਾਂ? ਸ਼ਾਇਦ ਸਾਡਾ ਖਾਣਾ ਠੀਕ ਨਹੀਂ ਹੈ, ਜਾਂ ਸਾਡੇ ਜਿਹੜੇ ਹੈ ਆਪਾਂ ਆਪਣੀ ਹੈਲਥ ਦਾ ਧਿਆਨ ਨਹੀਂ ਰੱਖਦੇ, ਆਪਾਂ ਐਕਸਰਸਾਈਜ਼ ਨਹੀਂ ਕਰ ਰਹੇ. ਰੀਜ਼ਨਸ ਬਿਹਾਈਂਡ ਇਹ ਹੈ ਕਿ ਤੁਸੀਂ ਟਾਇਰਡ ਫੀਲ ਕਰਦੇ ਹੋ, ਕਿਉਂਕਿ ਆਪਣੀ ਬੈਟਰੀ ਉਦੋਂ ਘੱਟਦੀ ਹੈ ਜਦੋਂ ਆਪਾਂ ਧਿਆਨ ਨਹੀਂ ਰੱਖਦੇ. ਖਾਣਾ ਠੀਕ ਹੋਣਾ ਚਾਹੀਦਾ ਹੈ. ਜਾਂ ਫਿਰ ਆਪਾਂ ਇਹ ਗੱਲ ਕਰੀਏ ਤਾਂ ਮਤਲਬ ਸਕਰੋਲਿੰਗ ਇੱਕ ਬਹੁਤ ਹੈ ਕਿ ਆਪਾਂ ਫੋਨ ਬਹੁਤ ਯੂਜ਼ ਕਰਦੇ ਹਾਂ. ਫੋਨ ਯੂਜ਼ ਕਰਨਾ ਹੈ ਜਿਸ ਲਈ ਠੀਕ ਹੈ, ਘੰਟਾ ਯੂਜ਼ ਕਰ ਲਿਆ, ਅੱਧਾ ਘੰਟਾ ਯੂਜ਼ ਕਰ ਲਿਆ, ਪੌਣਾ ਘੰਟਾ ਯੂਜ਼ ਕਰ ਲਿਆ, ਉਹਨੂੰ ਆਪਾਂ ਕਈ ਵਾਰੀ ਦੇਖਦੇ ਰਹਿੰਦੇ ਹਾਂ, ਲੇਕਿਨ ਸਕਰੋਲਿੰਗ ਜਿਹੜੀ ਹੈ ਸਾਡੇ ਦਿਮਾਗ ਨੂੰ ਜ਼ਿਆਦਾ ਥਕਾ ਦਿੰਦੀ ਹੈ.
1: ਬਿਲਕੁਲ ਦੋਸਤੋ, ਅਸੀਂ ਜਿੱਦਾਂ ਫੋਨ ਨੂੰ ਐਰੋਪਲੇਨ ਮੋਡ 'ਤੇ ਲਗਾ ਦਿੰਦੇ ਹਾਂ, ਜਾਂ ਫਿਰ ਜਿਹੜੇ ਬੈਕਗਰਾਊਂਡ ਐਪਸ ਹੁੰਦੇ ਅਸੀਂ ਉਹਨਾਂ ਨੂੰ ਬੰਦ ਕਰ ਦਿੰਦੇ ਹਾਂ, ਜਾਂ ਪਾਵਰ ਸੇਵਿੰਗ ਮੋਡ ਔਨ ਕਰ ਦਈਏ ਤਾਂ ਫੋਨ ਦੀ ਬੈਟਰੀ ਬਚ ਜਾਂਦੀ ਹੈ. ਬਟ ਆਪਣੀ ਬੈਟਰੀ ਨੂੰ ਤੁਸੀਂ ਕਿਵੇਂ ਬਚਾਉਣਾ? ਆਪਣੀ ਬੈਟਰੀ ਨੂੰ ਬਚਾਉਣ ਲਈ ਵੀ ਤੁਹਾਨੂੰ ਫੋਨ ਘੱਟ ਯੂਜ਼ ਕਰਨਾ, ਜਿਵੇਂ ਕਿ ਪ੍ਰੀਤੀ ਨੇ ਕਿਹਾ, ਓਵਰ ਥਿੰਕਿੰਗ ਘੱਟ ਕਰਨੀ ਹੈ ਅਤੇ ਘੱਟ ਤੋਂ ਘੱਟ ਟੈਨਸ਼ਨ ਲੈਣੀ ਹੈ, ਸਟ੍ਰੈਸ ਘੱਟ ਲੈਣਾ ਅਤੇ ਖੁਦ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਾ ਅਤੇ ਬੈਟਰੀ ਆਟੋਮੈਟਿਕਲੀ ਬਚ ਜਾਏਗੀ,
0: ਤਾਂ ਕਿ ਤੁਹਾਡੀ ਬੋਡੀ ਵੀ ਕਹਿ ਸਕੇ ਕਿ ਤੁਸੀਂ ਵੀ ਸਾਡੀ ਕੇਅਰ ਕਰਦੇ ਹੋ. ਕਿਉਂਕਿ ਮੋਸਟਲੀ ਤਾਂ ਇਹ ਹੈ ਕਿ ਬੋਡੀ ਹੈ, ਜੇ ਤੁਹਾਨੂੰ ਜੇ ਤੁਸੀਂ ਥੱਕਿਆ ਜ਼ਿਆਦਾ ਮਹਿਸੂਸ ਕਰਦੇ ਹੋ ਨਾ, ਤਾਂ ਉਹ ਵੀ ਕਹਿੰਦੀ ਹੋਏਗੀ ਤੂੰ ਤਾਂ ਸਾਡੀ ਕੇਅਰ ਹੀ ਨਹੀਂ ਕਰਦਾ.
1: ਅਤੇ ਖੁਦ ਨੂੰ ਚਾਰਜ ਕਰਨ ਲਈ ਚੰਗਾ ਚੰਗਾ ਮਿਊਜ਼ਿਕ ਸੁਣੋ. ਫੋਨ ਨੂੰ ਤਾਂ ਚਾਰਜ ਕਰਨ ਲਈ ਚਾਰਜਰ ਹੈ, ਬਟ ਸਾਨੂੰ ਚਾਰਜ ਕਰਨ ਲਈ, ਇਨਸਾਨਾਂ ਨੂੰ ਚਾਰਜ ਕਰਨ ਲਈ ਮਿਊਜ਼ਿਕ ਹੀ ਹੈ ਬਸ.

0: ਕਰਦਾ, ਬੋਡੀ ਤੇ ਸਾਡੀ ਬਹੁਤ ਕੇਅਰ ਕਰਦੀ ਹੈ, ਸਾਨੂੰ ਹੀ ਬੋਡੀ ਦੀ ਕੇਅਰ ਕਰਨੀ ਪੈਣੀ ਹੈ ਤਾਂ ਕਿ ਤੁਸੀਂ ਵੀ, ਤੁਹਾਡੀ ਜਿਹੜੀ ਬੋਡੀ ਹੈ ਨਾ ਉਹਨੂੰ ਵੀ ਟਾਇਰਡ ਫੀਲ ਨਾ ਹੋਵੇ, ਉਹਦੀ ਵੀ ਬੈਟਰੀ ਹਮੇਸ਼ਾ 100% ਹੋਵੇ, ਜਿਵੇਂ ਫੋਨ ਦੀ ਸਾਨੂੰ ਹੁੰਦੀ ਹੈ ਕਿ 100% ਰੱਖਣੀ ਆਪਾਂ।
1: ਬਿਲਕੁਲ ਦੋਸਤੋ, ਬੈਟਰੀ ਆਪਣੇ ਫੋਨ ਦੀ ਵੀ ਓਨੀ ਚਾਰਜ ਰੱਖੋ ਅਤੇ ਆਪਣੀ ਵੀ ਬੈਟਰੀ ਓਨੀ ਚਾਰਜ ਰੱਖੋ, ਫੋਨ ਦੀ ਜਿੰਨੀ ਲੋੜ ਹੈ ਉਹਨੂੰ ਓਨੀ ਆਪਣੀ ਆਪਣੇ ਆਪ ਦੀ ਵੀ ਸਾਨੂੰ ਲੋੜ ਪੈਂਦੀ ਹੈ।

0: ਜੀ ਆ ਗਈ ਆਪਣੀ ਟ੍ਰੇਨ ਆਪਣੇ ਪਲੈਟਫਾਰਮ ਤੇ ਇੱਕ ਨਵਾਂ ਵਰਡ ਲੈ ਕੇ ਸਾਡੇ ਜਿਹੜੇ ਵਰਡ ਦਾ ਸੈਗਮੈਂਟ ਹੈ ਵਰਡ ਐਕਸਪ੍ਰੈਸ ਸ਼ੁਰੂ ਹੋ ਗਿਆ ਹੈ ਤੇ ਅੱਜ ਦਾ ਜਿਹੜਾ ਵਰਡ ਹੈ ਨਾ ਉਹ ਤੁਸੀਂ ਸੁਣਿਆ ਵੀ ਬਹੁਤ ਵਾਰ ਹੈ ਯੂਜ਼ ਵੀ ਕਈ ਵਾਰੀ ਕੀਤਾ ਹੈ ਬਟ ਥੋੜ੍ਹਾ ਡਿਫਰੈਂਟ ਤਰੀਕੇ ਨਾਲ ਅੱਜ ਦਾ ਜਿਹੜਾ ਵਰਡ ਹੈ ਉਹ ਵਰਡ ਹੈ ਇਨਿਮਿਟੇਬਲ ਕੀ ਹੈ ਜੀ ਇਨਿਮਿਟੇਬਲ ਇਨਿਮਿਟੇਬਲ ਕੀ ਹੁੰਦਾ ਹੈ ਕਿ ਇੱਕ ਸਿੰਪਲ ਜਿਹਾ ਜਿਹੜਾ ਮੈਂ ਉਹਦਾ ਮਤਲਬ ਦੱਸਾਂ ਅਤੇ ਉਹਦਾ ਮਤਲਬ ਹੈ ਯੂਨੀਕ
1: ਜੇ ਪੰਜਾਬੀ ਵਿੱਚ ਕਹੀਏ ਤਾਂ ਪੰਜਾਬੀ ਵਿੱਚ ਇਹਦਾ ਅਰਥ ਹੋਏਗਾ ਨਿਵੇਕਲਾ ਜਾਂ ਫਿਰ ਸਭ ਤੋਂ ਅਲੱਗ ਸਭ ਤੋਂ ਵੱਖਰਾ ਸਭ ਤੋਂ ਅਲੱਗ ਦਿਖਣ ਵਾਲਾ ਜਾਂ ਜਿਹੜਾ ਭੀੜ ਤੋਂ ਆਪਣੀ ਅਲੱਗ ਪਛਾਣ ਬਣਾਵੇ
0: ਜਿਵੇਂ ਕਿ ਹਰ ਆਰਜੇ ਦੀ ਹੋਸਟਿੰਗ ਜਿਹੜੀ ਹੈ ਉਹ ਇਨਿਮਿਟੇਬਲ ਹੈ ਉਹ ਸਭ ਤੋਂ ਵੱਖਰੀ ਹੈ ਸਭ ਤੋਂ ਯੂਨੀਕ ਹੈ ਕਿਉਂਕਿ ਹਰ ਬੰਦਾ ਇੱਕ ਵੱਖਰੇ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ ਸੋ ਮੋਸਟਲੀ ਕੀ ਹੁੰਦਾ ਹੈ ਕਿ ਸਮਟਾਈਮ ਆਪਾਂ ਕੋਈ ਵੀ ਚੀਜ਼ ਕਿਸੇ ਨੂੰ ਵੀ ਕਹਿਣਾ ਹੋਵੇ ਕਿ ਲਾਈਕ ਇਹਦਾ ਕੰਮ ਜਿਹੜਾ ਹੈ ਨਾ ਇਹ ਸਭ ਤੋਂ ਵੱਖਰਾ ਕੰਮ ਕਰਦਾ ਹੈ ਸਭ ਤੋਂ ਵੱਖਰਾ ਇਹਨੂੰ ਜੇ ਕੰਮ ਦੇ ਦਿੱਤਾ ਨਾ ਇਹਨੇ ਬਹੁਤ ਤਰੀਕੇ ਨਾਲ ਕਰਨਾ ਇਨਿਮਿਟੇਬਲ ਇੱਕ ਯੂਨੀਕ ਤਰੀਕੇ ਨਾਲ ਕੰਮ ਕਰਨਾ ਉਹਨੇ
1: ਬਿਲਕੁਲ ਜੇ ਇਹਦੇ ਅਰਥ ਦੀ ਅਸੀਂ ਗੱਲ ਕਰੀਏ ਇਹਦਾ ਮੀਨਿੰਗ ਕੀ ਹੈ ਇਹਦਾ ਮੀਨਿੰਗ ਹੈ ਨਿਵੇਕਲਾ ਜਾਂ ਫਿਰ ਵਿਲੱਖਣ ਹੋ ਸਕਦਾ ਹੈ ਸਭ ਤੋਂ ਵੱਖਰਾ ਜਾਂ ਆਪਣੀ ਤਰ੍ਹਾਂ ਦੇ ਵਿੱਚ ਇਕਲੌਤਾ ਜਿਹਾ ਇਹਨਾਂ ਸ਼ਬਦ ਜਿਹੜਾ ਹੈ ਪੰਜਾਬੀ ਦੇ ਵਿੱਚ ਨਿਵੇਕਲਾ ਇਹਦਾ ਟਰਾਂਸਲੇਟ ਕਰਕੇ ਯੂਜ਼ ਕੀਤਾ ਜਾਂਦਾ ਹੈ ਅਤੇ ਲੋਕ ਗੀਤਾਂ ਵਿੱਚ ਕਵਿਤਾਵਾਂ ਵਿੱਚ ਕਿੰਨਾ ਕੁ ਤੁਸੀਂ ਇਹ ਸ਼ਬਦ ਸੁਣਿਆ ਹੋਣਾ ਵਿਲੱਖਣ ਜਾਂ ਫਿਰ ਨਿਵੇਕਲਾ ਇਹ ਇਸੇ ਗੱਲ ਨੂੰ ਦਰਸਾਉਂਦਾ ਹੈ ਕਿ ਜਿਹੜਾ ਸਭ ਤੋਂ ਅਲੱਗ ਹੋਵੇ ਜਾਂ ਆਪਣੀ ਭਾਵਨਾਵਾਂ ਨੂੰ ਅਲੱਗ ਤਰੀਕੇ ਨਾਲ ਦਰਸਾਵੇ ਉਹੀ ਹੈ ਨਿਵੇਕਲਾ
0: ਸੋ ਦੋਸਤੋ ਹੁਣ ਤੁਸੀਂ ਨਾ ਜਿਹੜਾ ਆਪਣੇ ਕਿਸੇ ਨੂੰ ਕਹਿਣਾ ਹੈ ਨਾ ਅਤੇ ਉਹਨਾਂ ਨੂੰ ਕੀ ਕਹਿਣਾ ਇਨਿਮਿਟੇਬਲ ਜੇ ਉਹ ਯੂਨੀਕ ਕੰਮ ਕਰਦਾ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਸਭ ਤੋਂ ਵੱਖਰੇ ਤਰੀਕੇ ਨਾਲ ਹੋ ਕੇ ਪ੍ਰੋਫੈਸ਼ਨਲੀ ਕੰਮ ਕਰਦਾ ਪਿਆ ਦੈਟ ਇਜ਼ ਇਨਿਮਿਟੇਬਲ
1: ਬਿਲਕੁਲ ਦੋਸਤੋ ਸਾਨੂੰ ਕਦੇ ਕਦੇ ਲੱਗਦਾ ਸਾਡੇ ਅੰਦਰ ਕੋਈ ਖਾਸੀਅਤ ਨਹੀਂ ਹੈ ਕੋਈ ਕੁਛ ਨਹੀਂ ਹੈ ਬਟ ਹਰ ਬੰਦਾ ਆਪਣੇ ਆਪ ਵਿੱਚ ਇਨਿਮਿਟੇਬਲ ਹੁੰਦਾ ਹੈ ਨਿਵੇਕਲਾ ਹੁੰਦਾ ਹੈ ਸਭ ਤੋਂ ਵੱਖਰਾ ਹੁੰਦਾ ਹੈ ਕੋਈ ਨਾ ਕੋਈ ਖੂਬੀ ਕਿਸੇ ਨਾ ਕਿਸੇ ਦੇ ਅੰਦਰ ਜ਼ਰੂਰ ਹੁੰਦੀ ਹੈ ਆਪਣੀ ਖੂਬੀਆਂ ਨੂੰ ਪਹਿਚਾਣੋ ਅਤੇ ਇਸ ਗੀਤ ਨੂੰ ਇੰਜੋਏ ਕਰੋ

0: दोस्तों तुसी सुन रहे हो अपना फेवरेट प्रोग्राम युववाणी। मैं हाँ दोस्तों आरजे खुशी।
1: ते आरजे प्रीति नाल तुसी एंजॉय कर रहे हो युववाणी। सो दोस्तों अपनी गल हो गई है वर्ड एक्सप्रेस ते फोन दी बैटरी ते ह्यूमन बैटरी दोनों नू तुसी चार्ज रखना है। ते अज जिहड़ी है तहजीब ता सिर्फ जिहड़ा वेला हो गया है। तहजीब एहो जी है जिहड़ी हर किसी को होनी चाहिए है, बट कुछ तहजीब यहो जी होंगी है जिहड़ी सानू बाहर यूज़ करनी है, प्रोफेशनली यूज़ करनी है। अज असीं जिहड़ी गल करांगे तहजीब दी वह होएगी प्रोफेशनल तहजीब, जिहड़ी आपां यूज़ करदे हैं। बोलना चलना सब नू आंदा है, लेकिन उस नू तरीका की देना है वह साडे ते डिपेंड करता है।
0: बिल्कुल, जिवें कि प्रीति ने दस्या, अज दा विशा है प्रोफेशनल एटिकेट्स, जिसनों असीं पंजाबी विच कह देंदे आ कि तुहाडी बोलचाल प्रोफेशनली तौर ते किहो जी होनी चाहिए, या फिर पेशेवर शिष्टाचार जिसनों कहिंदे आ कि काम वाली थां ते तुहाडा सलीका, तुहाडे विचार, तुहाडा व्यवहार किहो जिहा है, इसनों कहिंदे ने प्रोफेशनल एटिकेट्स।
1: ਅਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਜੀ ਟਾਈਮ ਮੈਨੇਜਮੈਂਟ, ਜਿਹੜੀ ਪ੍ਰੋਫੈਸ਼ਨਲ ਦਾ ਬਹੁਤ ਹਿੱਸਾ, ਬਹੁਤ ਵੱਡਾ ਹਿੱਸਾ ਟਾਈਮ ਮੈਨੇਜਮੈਂਟ। ਤੁਸੀਂ ਕਿਸੇ ਨੂੰ ਕਹਿ ਰਹੇ ਹੋ ਮੈਂ 5 ਮਿੰਟ 'ਚ ਆਇਆ ਜੀ, ਉਹ 5 ਮਿੰਟ ਦੇ ਅੱਧਾ ਘੰਟਾ ਲਾ ਕੇ ਕੁਛ ਹੀ ਆਉਣਾ, ਅਤੇ ਮਤਲਬ ਤੁਸੀਂ ਉਹਦਾ ਟਾਈਮ ਵੀ ਖਰਾਬ ਕਰ ਰਹੇ ਹੋ। ਇੱਕ ਤਾਂ ਤੁਸੀਂ ਪ੍ਰੋਫੈਸ਼ਨਲੀ ਕੰਮ ਕਰ ਰਹੇ ਹੋ, ਉੱਪਰੋਂ ਤੁਸੀਂ ਉਹਨੂੰ ਕਿਹਾ ਕਿ ਮੈਂ 5 ਮਿੰਟ 'ਚ ਆ ਰਿਹਾ। 5 ਮਿੰਟ ਕਹਿ ਕੇ ਅੱਧਾ ਘੰਟਾ ਲਾਉਣਾ ਸਹੀ ਨਹੀਂ ਹੈ। ਜੇ ਤੁਸੀਂ ਇੱਕ ਪ੍ਰੋਫੈਸ਼ਨਲ ਜਗ੍ਹਾ 'ਤੇ, ਇੱਕ ਮਤਲਬ ਇੱਕ ਐਸੀ ਕੰਪਨੀ 'ਚ ਕੰਮ ਕਰ ਰਹੇ ਹੋ, ਜੇ ਤੁਸੀਂ ਕਿਸੇ ਜਗ੍ਹਾ 'ਤੇ ਕੰਮ ਕਿਸੇ ਨੂੰ ਸਿਖਾ ਰਹੇ ਹੋ, ਕਰ ਰਹੇ ਹੋ, ਸਿਖਾਉਣਾ ਹੈ, ਦੈਟ ਇਜ਼ ਓਵਰਆਲ ਯੂ।
0: ਮੀਟਿੰਗ ਹੋਵੇ ਜਾਂ ਕੋਈ ਵੀ ਤੁਹਾਡੀ ਉੱਥੇ ਸਪੈਸ਼ਲ ਗੱਲਬਾਤ ਹੋਣੀ ਹੈ, ਜਾਂ ਤੁਹਾਡੇ ਵਰਕ ਪਲੇਸ 'ਤੇ ਕੋਈ ਇੰਪੋਰਟੈਂਟ ਫੰਕਸ਼ਨ ਹੈ, ਅਤੇ ਉਹਦੇ ਉੱਪਰ ਟਾਈਮ ਨਾਲ ਪਹੁੰਚਣਾ ਇਹ ਤੁਹਾਡੀ ਰਿਸਪੋਂਸੀਬਿਲਿਟੀ ਹੈ। ਪ੍ਰੋਫੈਸ਼ਨਲ ਐਟੀਕੇਟਸ ਵਿੱਚ ਸਭ ਤੋਂ ਪਹਿਲੀ ਇਹੀ ਚੀਜ਼ ਹੈ ਕਿ ਸਮੇਂ ਦੀ ਪਾਬੰਦੀ ਜਾਂ ਫਿਰ ਪੰਕਚੁਅਲਿਟੀ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਜੇ ਦੂਸਰੀ ਐਟੀਕੇਟਸ ਦੀ ਗੱਲ ਕਰੀਏ ਨਾ ਪ੍ਰੀਤੀ, ਤਾਂ ਉਹਦੇ ਵਿੱਚ ਆਏਗਾ ਆਦਰ ਨਾਲ ਗੱਲ ਕਰਨਾ, ਕਿਉਂਕਿ ਜੇ ਤੁਹਾਡੇ ਅੰਦਰ ਆਦਰ ਸਨਮਾਨ ਨਹੀਂ ਹੈ ਕਿਸੇ ਦੇ ਲਈ, ਤਾਂ ਤੁਸੀਂ ਉੱਥੇ ਜ਼ਿਆਦਾ ਦੇਰ ਤੱਕ ਕੰਮ ਨਹੀਂ ਕਰ ਸਕਦੇ, ਕਿਉਂਕਿ ਇੱਕ ਦੂਸਰੇ ਨਾਲ ਗੱਲ ਕਰਨ ਲਈ, ਇੱਕ ਦੂਸਰੇ ਨਾਲ ਇਕੱਠੇ ਰਹਿ ਕੇ ਟਾਈਮ ਬਿਤਾਉਣ ਲਈ ਆਦਰ ਦੀ ਬਹੁਤ ਮਹੱਤਤਾ ਹੁੰਦੀ ਹੈ ਕਿ ਅਗਰ ਤੁਸੀਂ ਕਿਸੇ ਨੂੰ ਥੈਂਕ ਯੂ, ਸੋਰੀ ਜਾਂ ਫਿਰ ਇਹੋ ਜਿਹੇ ਛੋਟੇ ਛੋਟੇ ਸ਼ਬਦਾਂ ਦੀ ਵਰਤੋਂ ਕਰਦੇ ਹੋ ਨਾ, ਤਾਂ ਬਹੁਤ ਹੀ ਇੰਪੋਰਟੈਂਸ ਹੁੰਦੀ ਹੈ ਇਹਨਾਂ ਦੀ।
1: ਬੇਸਿਕਲੀ ਹੰਬਲ ਹੋਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੀ ਜਗ੍ਹਾ 'ਤੇ। ਲਾਈਕ ਤੁਸੀਂ ਆਫਿਸ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਕਿਸੇ ਨੂੰ ਵੀ ਮਿਲਦੇ ਵੀ ਪਏ ਹੋ, ਉੱਦਾਂ ਵੀ ਮਿਲ ਰਹੇ, ਨਹੀਂ ਤੁਸੀਂ ਆਫਿਸ 'ਚ ਕੰਮ ਕਰਦੇ ਹੋ, ਤੁਸੀਂ ਪ੍ਰੋਫੈਸ਼ਨਲੀ ਕਿਸੇ ਨੂੰ ਮਿਲਦੇ ਪਏ ਹੋ, ਉਹਦੇ ਵਿੱਚ ਵੀ ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਕਿ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਅਤੇ ਕਿਸ ਤਰੀਕੇ ਨਾਲ ਕਰਨੀ ਹੈ, ਅਤੇ ਜਦੋਂ ਤੁਸੀਂ ਰਿਸਪੈਕਟ ਦੇਣੀ ਹੈ ਤਾਂ ਕਿਸ ਤਰੀਕੇ ਨਾਲ ਦੇਣੀ ਹੈ, ਕਿਉਂਕਿ ਰਿਸਪੈਕਟ ਦੇ ਨਾਲ ਹੀ ਤੁਹਾਡਾ ਅਹੁਦਾ ਵੱਧਦਾ ਹੈ।
0: ਟੀਮ ਵਰਕ ਦੀ ਜੇ ਗੱਲ ਕਰੀਏ ਪ੍ਰੀਤੀ, ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਹੋ ਜਾਂਦਾ ਹੈ ਕਿ ਹਰ ਉਹ ਜਗ੍ਹਾ ਜਿੱਥੇ ਤੁਸੀਂ ਕੰਮ ਕਰਦੇ ਹੋ, ਤੁਹਾਡੇ ਕਲੀਗਸ ਦੇ ਨਾਲ ਤੁਹਾਡੀ ਟੀਮ ਜਿਹੜੀ ਮਜ਼ਬੂਤ ਹੋਣੀ ਚਾਹੀਦੀ ਹੈ, ਯੂਨਿਟੀ ਹੋਣੀ ਚਾਹੀਦੀ ਹੈ। ਅਗਰ ਤੁਹਾਡੇ ਅੰਦਰ ਯੂਨਿਟੀ ਨਹੀਂ ਹੈ ਤਾਂ ਤੁਸੀਂ ਟੀਮ ਦੇ ਤੌਰ 'ਤੇ ਕੰਮ ਨਹੀਂ ਕਰ ਸਕਦੇ, ਅਤੇ ਜਿਹਦਾ ਕਿ ਫਾਇਦਾ, ਜਿਵੇਂ ਕਿ ਇੱਕ ਉਹ ਕਹਾਣੀ ਨਹੀਂ ਸੀ ਪ੍ਰੀਤੀ ਜਿਹਦੇ ਵਿੱਚ ਉਹ ਇੱਕ ਕਿਸਾਨ ਕਹਿੰਦਾ ਆਪਣੇ ਪੁੱਤਰਾਂ ਨੂੰ ਕਿ ਤੁਸੀਂ ਇਹ ਲੱਕੜੀ ਤੋੜ ਕੇ ਦਿਖਾਓ, ਅਤੇ ਇਕੱਲੀ ਇਕੱਲੀ ਲੱਕੜੀ ਤਾਂ ਤੋੜ ਦਿੰਦੇ ਆ, ਬਟ ਜਦੋਂ ਉਹਨਾਂ ਦਾ ਗੁੱਛਾ ਬਣਾ ਦਿੱਤਾ ਜਾਂਦਾ ਤਾਂ ਉਹਨੂੰ ਕੋਈ ਨਹੀਂ ਤੋੜ ਪਾਉਂਦਾ। ਇਸ ਲਈ ਯੂਨਿਟੀ ਹੋਣੀ, ਟੀਮ ਵਰਕ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ, ਪ੍ਰੋਫੈਸ਼ਨਲ ਮਾਹੌਲ ਦੇ ਵਿੱਚ ਵੀ ਅਤੇ ਆਪਣੇ ਪਰਿਵਾਰ ਦੇ ਵਿੱਚ ਵੀ।
1: ਅਤੇ ਇੱਕ ਚੀਜ਼ ਹੈ ਜਿਹੜੀ ਪ੍ਰੋਫੈਸ਼ਨਲ ਅਪੀਅਰੈਂਸ, ਮਤਲਬ ਕਿ ਜਿਹੜੇ ਤੁਸੀਂ ਕੱਪੜੇ ਪਾਉਣੇ ਹੈ ਉਹ ਮੌਕੇ ਦੇ ਹਿਸਾਬ ਨਾਲ ਪਾਉਣੇ ਹੈ। ਹੁਣ ਚੱਲਦੀ ਮੀਟਿੰਗ ਹੋਵੇ,

0: ਆਪਾਂ ਸਾੜੀ ਪਾ ਕੇ ਸੋਹਣਾ ਜਾਂ ਫਿਰ ਆਪਾਂ ਵਧੀਆ ਕੋਟ ਪੈਂਟ ਪਾ ਕੇ ਚੱਲ ਜਾਈਏ ਤਾਂ ਉਹ ਥੋੜ੍ਹਾ ਅਨਪ੍ਰੋਫੈਸ਼ਨਲ ਹੋ ਜਾਏਗਾ, ਚਾਹੇ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। ਬਟ ਦ ਥਿੰਗ ਇਜ਼ ਕਿ ਇੱਕ ਤਰੀਕਾ ਹੁੰਦਾ ਕਿ ਲਾਈਕ ਜੇ ਤੁਸੀਂ ਮੀਟਿੰਗ 'ਚ ਜਾ ਰਹੇ ਹੋ ਜਾਂ ਕਿਸੇ ਇੰਪੋਰਟੈਂਟ ਕੰਮ ਦੇ ਲਈ ਜਾ ਰਹੇ ਹੋ ਅਤੇ ਜੇ ਤੁਸੀਂ ਸਾੜੀ ਜਾਂ ਕੋਟ ਪੈਂਟ ਵੀ ਪਾਉਣਾ ਹੈ ਤਾਂ ਉਹ ਵੀ ਫੋਰਮਲ ਹੋਣਾ ਚਾਹੀਦਾ, ਸਾੜੀ ਵੀ ਸਿੰਪਲ ਹੋਣੀ ਚਾਹੀਦੀ ਹੈ।
1: ਇਸ ਦੇ ਨਾਲ ਨਾਲ ਸਭ ਦਾ ਆਦਰ ਤਾਂ ਚਲੋ ਕਰਨਾ ਚਾਹੀਦਾ ਹੀ ਹੈ, ਸਾਰਿਆਂ ਨੂੰ ਟਾਈਮ ਦੇ ਨਾਲ ਵੀ ਪਹੁੰਚਣਾ ਚਾਹੀਦਾ, ਬਟ ਉਸ ਤੋਂ ਇਲਾਵਾ ਸਾਰਿਆਂ ਨੂੰ ਗੁੱਡ ਮਾਰਨਿੰਗ ਵਿਸ਼ ਕਰਨਾ ਜਾਂ ਜੋ ਵੀ ਤੁਸੀਂ ਬੁਲਾਉਂਦੇ ਹੋ ਸਾਰਿਆਂ ਨੂੰ ਨਮਸਤੇ ਜਾਂ ਸਤਿ ਸ਼੍ਰੀ ਅਕਾਲ ਜੋ ਵੀ ਹੈ, ਵਿਸ਼ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਕਹਿੰਦੇ ਨੇ ਕਿ ਇੱਕ ਪ੍ਰਣਾਮ ਕਈ ਪ੍ਰਣਾਮ ਸੁਧਾਰ ਦਿੱਤਾ ਹੈ। ਅਗਰ ਤੁਸੀਂ ਉਹਨਾਂ ਨੂੰ ਨਮਸਤੇ ਜਾਂ ਸਵੇਰੇ ਗੁੱਡ ਮਾਰਨਿੰਗ ਗੁੱਡ ਈਵਨਿੰਗ ਜਾਂ ਗੁੱਡ ਆਫਟਰਨੂਨ ਵਿਸ਼ ਕਰਦੇ ਹੋ ਤਾਂ ਉਹਦੇ ਨਾਲ ਬਹੁਤ ਪ੍ਰਭਾਵ ਪੈਂਦਾ ਹੈ, ਜਾਣ ਪਛਾਣ ਵੱਧਦੀ ਹੈ ਤੁਹਾਡੇ ਕਲੀਗਸ ਨਾਲ, ਆਫਿਸ ਵਿੱਚ ਜਿੰਨੇ ਵੀ ਬੰਦੇ ਕੰਮ ਕਰਦੇ ਨੇ ਤੁਹਾਨੂੰ ਨੋਟਿਸ ਕਰਦੇ ਨੇ ਕਿ ਇਹ ਬੰਦਾ ਬਹੁਤ ਜ਼ਿਆਦਾ ਹੀ ਐਟੀਕੇਟਸ ਨੇ ਇਹਦੇ ਵਿੱਚ ਅਤੇ ਸਾਰਿਆਂ ਨੂੰ ਬੁਲਾਉਂਦਾ ਹੈ, ਵਿਸ਼ ਕਰਦਾ ਹੈ, ਆਦਰ ਸਨਮਾਨ ਨਾਲ ਗੱਲ ਕਰਦਾ ਹੈ।
0: ਬੇਸਿਕਲੀ ਖੁਸ਼ੀ ਆਪਣਾ ਨਾ ਔਰਾ ਵੱਧ ਜਾਂਦਾ ਜਦੋਂ ਆਪਾਂ ਆਪ ਹੀ ਆਪਣੇ ਆਪ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਇੰਕਲੂਡ ਕਰਦੇ ਹਾਂ ਨਾ ਕਿ ਲਾਈਕ ਇੱਕ ਆਪਾਂ ਕਿਸੇ ਨੂੰ ਗੁੱਡ ਮਾਰਨਿੰਗ ਜਾਂ ਗੁੱਡ ਈਵਨਿੰਗ ਜਾਂ ਸਤਿ ਸ਼੍ਰੀ ਅਕਾਲ ਨਮਸਕਾਰ ਆਪਾਂ ਕਿਸੇ ਨੂੰ ਕੁਛ ਵੀ ਮਤਲਬ ਕਰਦੇ ਹਾਂ, ਹੈਲੋ ਹਾਏ। ਬਟ ਦ ਥਿੰਗ ਇਜ਼ ਕਿ ਆਪਣਾ ਔਰਾ ਆਪ ਹੀ ਵੱਧ ਜਾਂਦਾ ਜਦੋਂ ਆਪਾਂ ਸਟਾਰਟ ਆਪਣੇ ਆਪ ਹੀ ਕਮਿਊਨੀਕੇਸ਼ਨ ਸਟਾਰਟ ਕਰਦੇ ਹਾਂ।
1: ਬਿਲਕੁਲ, ਅਗਰ ਜਾਣ ਪਛਾਣ ਨਹੀਂ ਵੀ, ਅਗਰ ਤੁਸੀਂ ਆਪਣੇ ਆਫਿਸ ਵਿੱਚ ਨਵੇਂ ਹੋ, ਆਪਣੇ ਸਕੂਲ ਕਾਲਜ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਕੰਪਨੀ 'ਚ, ਤੁਸੀਂ ਨਵੇਂ ਨਵੇਂ ਹੋ ਉੱਥੇ, ਤੁਸੀਂ ਨਹੀਂ ਜਾਣਦੇ ਕਿਸੇ ਨੂੰ, ਬਟ ਜਿਹੜੀ ਤੁਸੀਂ ਉੱਥੇ ਹਾਏ ਹੈਲੋ ਕਰਕੇ ਬੁਲਾਉਂਦੇ ਹੋ ਜਾਂ ਗੁੱਡ ਮਾਰਨਿੰਗ ਕਰਕੇ ਬੁਲਾਉਂਦੇ ਹੋ, ਉਹਦੇ ਨਾਲ ਪਛਾਣ ਵੱਧ ਜਾਂਦੀ ਹੈ। ਅਗਰ ਤੁਸੀਂ ਸਾਰਿਆਂ ਨੂੰ ਬੁਲਾਉਣਾ ਸ਼ੁਰੂ ਕਰੋਗੇ ਤਾਂ ਹੌਲੀ ਹੌਲੀ ਉਹ ਗੱਲ ਵਧੇਗੀ ਅਤੇ ਤੁਸੀਂ ਸਾਰਿਆਂ ਨੂੰ ਜਾਣਨ ਲੱਗ ਜਾਓਗੇ, ਪਹਿਚਾਣਨ ਲੱਗ ਜਾਓਗੇ, ਅਤੇ ਇਹਦੇ ਵਿੱਚ ਤੁਹਾਡਾ ਹੀ ਫਾਇਦਾ ਹੈ, ਕਿਉਂਕਿ ਪ੍ਰੋਫੈਸ਼ਨਲ ਮਾਹੌਲ ਵਿੱਚ ਵੀ ਇੱਕ ਦੂਸਰੇ ਨੂੰ ਜਾਣਨਾ ਪਹਿਚਾਣਨਾ ਬਹੁਤ ਕੰਮ ਆਉਂਦਾ ਹੈ, ਕਿਉਂਕਿ ਕਈ ਵਾਰੀ ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ ਕਿ ਤੁਹਾਨੂੰ ਲੋੜ ਪੈਂਦੀ ਹੈ ਕਿਸੇ ਹੋਰ ਦੀ, ਅਤੇ ਉਸ ਲੋੜ ਨੂੰ ਪੂਰਾ ਕਰਨ ਲਈ ਇੱਦਾਂ ਦੇ ਹੀ ਪ੍ਰੋਫੈਸ਼ਨਲ ਜਿਹੜੇ ਐਟੀਕੇਟਸ ਨੇ ਉਹ ਕੰਮ ਆਉਂਦੇ ਨੇ।

0: ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੂ ਵਾਣੀ, ਅਤੇ ਹੁਣ ਵੇਲਾ ਹੋ ਚੁੱਕਿਆ ਤੁਹਾਡੇ ਫੇਵਰੇਟ ਫੇਵਰੇਟ ਸੈਗਮੈਂਟ ਦਾ, ਜਿਸ ਦਾ ਤੁਸੀਂ ਪੂਰੇ ਹਫ਼ਤੇ ਇੰਤਜ਼ਾਰ ਕਰਦੇ ਹੋ। ਤੁਹਾਡਾ ਫਰਮਾਇਸ਼ੀ ਫੇਵਰੇਟ ਪ੍ਰੋਗਰਾਮ ਜਿਸ ਦਾ ਨਾਮ ਹੈ ਗਾਉਂਦਾ ਪੰਜਾਬ ਸਟਾਰਟ ਹੋਣ ਜਾ ਰਿਹਾ ਹੈ। ਬਟ ਤੁਸੀਂ ਕਰਨਾ ਕੀ ਹੈ, ਤੁਸੀਂ ਸਾਨੂੰ ਕਾਲ ਕਰਨਾ ਹੈ 0181-23-2174 'ਤੇ, ਅਤੇ ਆਪਣੀ ਫਰਮਾਇਸ਼ ਸਾਨੂੰ ਦੱਸਣੀ ਹੈ।
1: ਅਤੇ ਖੁਸ਼ੀ, ਆਪਾਂ ਗੱਲ ਕਰ ਰਹੇ ਸੀ ਆਪਣੇ ਕਿ ਆਪਾਂ ਜਿਹੜੀ ਔਫ ਪ੍ਰੋਫੈਸ਼ਨਲੀ ਐਟੀਕੇਟਸ ਰੱਖਣੇ ਆ ਉਹ ਕਿਵੇਂ ਜੇ ਰੱਖਣੇ ਆ, ਕਿੱਦਾਂ ਦੇ ਰੱਖਣੇ ਆ, ਉਹ ਸਾਡੇ 'ਤੇ ਡਿਪੈਂਡ ਕਰਦਾ ਹੈ ਕਿ ਲਾਈਕ ਆਪਾਂ ਕਿੱਦਾਂ ਰਹਿਣਾ ਹੈ। ਅਤੇ ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਮੈਂ ਗੱਲ ਕਰਾਂਗੀ, ਓਨੈਸਟੀ ਦੀ, ਕਿਉਂਕਿ ਤੁਸੀਂ ਪ੍ਰੋਫੈਸ਼ਨਲੀ ਕੰਮ ਕਰ ਰਹੇ ਹੋ, ਉਸ ਟਾਈਮ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ, ਆਪਾਂ ਕੀ ਕਰਾਂਗੇ ਖੁਸ਼ੀ? ਆਪਾਂ ਆਪਣੇ ਆਪ ਨੂੰ ਬਚਾਉਣ ਲਈ ਝੂਠ ਬੋਲ ਦਾਂਗੇ ਕਿ ਲਾਈਕ ਸਾਡੇ ਤੋਂ ਨਹੀਂ ਹੋਇਆ, ਜਾਂ ਕਿਸੇ ਹੋਰ ਨੇ ਕਰਤਾ, ਜਾਂ ਕਿਸੇ ਨਾ ਕੋਈ ਗਲਤੀ ਹੋ ਜਾਂਦੀ ਹੈ ਕਿ ਲਾਈਕ ਆਪਾਂ ਕਿਸੇ ਹੋਰ 'ਤੇ ਬਲੇਮ ਪਾ ਦਿੰਦੇ ਹਾਂ। ਬਟ ਓਨੈਸਟੀ ਉੱਥੇ ਬਹੁਤ ਮੈਟਰ ਕਰਦੀ ਹੈ, ਕਿਉਂਕਿ ਜਦੋਂ ਤੁਸੀਂ ਓਨੈਸਟ ਹੁੰਦੇ ਹੋ ਨਾ ਕਿ ਲਾਈਕ ਤੁਹਾਡੇ ਤੋਂ ਗਲਤੀ ਹੋ ਗਈ ਹੈ, ਤੁਸੀਂ ਕਹਿ ਦਿਓ ਕਿ ਸਾਡੇ ਤੋਂ ਗਲਤੀ ਹੋਈ ਹੈ, ਆਰਾਮ ਨਾਲ ਕਹਿ ਦਿਓ ਕਿ ਸਾਡੇ ਤੋਂ ਗਲਤੀ ਹੋ ਗਈ ਹੈ, ਕਿਸੇ ਨੇ ਕੁਛ ਕਰ ਤਾਂ ਦੇਣਾ ਨਹੀਂ ਹੈ ਖੁਸ਼ੀ।
0: ਬਿਲਕੁਲ, ਇਸ ਦੇ ਨਾਲ ਨਾਲ ਇਹ ਤਾਂ ਮੈਨੂੰ ਲੱਗਦਾ ਪ੍ਰੀਤੀ ਤੁਸੀਂ ਵਧੀਆ ਪੁਆਇੰਟ ਦੱਸਿਆ ਇੱਕ, ਬਟ ਇਸ ਦੇ ਨਾਲ ਨਾਲ ਇੱਕ ਹੋਰ ਗੱਲ ਵੀ ਹੈ ਕਿ ਜਿਹੜੇ ਆਫਿਸ ਦੇ ਜਾਂ ਤੁਹਾਡੇ ਵਰਕ ਪਲੇਸ ਦੇ ਰੂਲਸ ਹੁੰਦੇ ਆ ਨਾ, ਉਹਨੂੰ ਰੂਲਸ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਉਹ ਰੂਲਸ ਫੋਲੋ ਨਹੀਂ ਕਰਦੇ, ਕਈ ਵਾਰੀ ਸਾਡਾ ਖੁਦ ਹੀ ਮਨ ਨਹੀਂ ਕਰਦਾ ਕਿ ਅਗਰ ਉਹਨਾਂ ਨੇ ਕਹਿਤਾ ਕਿ ਅੱਜ ਇਹ ਵਾਲਾ ਕਲਰ ਕੋਡ ਤੁਸੀਂ ਫੋਲੋ ਕਰਨਾ ਅਤੇ ਇਹ ਵਾਲੇ ਕੱਪੜੇ ਅਸੀਂ ਪਾ ਕੇ ਜਾਈਏ, ਸਾਡਾ ਖੁਦ ਮਨ ਨਹੀਂ ਕਰਦਾ, ਕਈ ਵਾਰੀ ਹੁੰਦਾ ਇੱਦਾਂ ਦਾ। ਬਟ ਜਿਹੜੇ ਰੂਲਸ ਫੋਲੋ ਕਰਨੇ ਬਹੁਤ ਜ਼ਰੂਰੀ ਹੈ ਤੁਹਾਡੇ ਵਰਕ ਪਲੇਸ ਦੇ, ਆਫਿਸ ਦੇ, ਉਹਦੇ ਨਾਲ ਤੁਹਾਡੇ ਹੀ ਬੈਨੀਫਿਟ ਵੱਧਦੇ ਨੇ ਅਤੇ ਤੁਹਾਡੇ ਆਫਿਸ ਵਿੱਚ ਤੁਹਾਡੀ ਇੱਕ ਇਮੇਜ ਬਣ ਜਾਂਦੀ ਹੈ।
1: ਅਤੇ ਰੂਲਸ ਫੋਲੋ ਇਹ ਤਾਂ ਚਲੋ ਠੀਕ ਹੈ, ਲੇਕਿਨ ਇਸ ਦੇ ਨਾਲ ਆਪਾਂ ਇੱਕ ਕਰਦੇ ਹਾਂ ਕਿ ਲਿਸਨਿੰਗ ਸਕਿੱਲਸ, ਜਿੰਨਾ ਸੁਣੋਗੇ ਉਨਾ ਜ਼ਿਆਦਾ ਗਰੋ ਕਰੋਗੇ, ਉਨਾ ਜ਼ਿਆਦਾ ਤੁਹਾਨੂੰ ਪਤਾ ਲੱਗੇਗਾ ਕਿ ਕਿੱਦਾਂ ਚੀਜ਼ ਹੁੰਦੀ ਹੈ, ਕਿੱਦਾਂ ਕੰਮ ਹੁੰਦਾ, ਕਿਸ ਤਰੀਕੇ ਨਾਲ ਕੰਮ ਹੁੰਦਾ। ਆਈਡੀਆਜ਼ ਉਦੋਂ ਨਵੇਂ ਆਉਂਦੇ ਜਦੋਂ ਲਿਸਨਿੰਗ ਸਕਿੱਲਸ ਵੱਧਦੀਆਂ। ਜੇ ਤੁਸੀਂ ਸੁਣ ਚੱਜ ਨਾਲ ਰਹੇ ਹੋ, ਤੁਹਾਨੂੰ ਸੁਣਾਈ ਚੰਗੇ ਤਰੀਕੇ ਨਾਲ ਦੇ ਰਿਹਾ ਨਾ, ਤੁਸੀਂ ਰਿਪਲਾਈ ਚੰਗੇ ਤਰੀਕੇ ਨਾਲ ਕਰੋਗੇ। ਬਟ ਪ੍ਰੋਬਲਮ ਕੀ ਆਉਂਦੀ ਹੈ ਕਿ ਆਪਾਂ ਅੱਧ ਵਿੱਚ ਗੱਲ ਕੱਟ ਕੇ ਆਪਾਂ ਕਹਿਣਾ ਕਿ ਨਹੀਂ ਸਾਨੂੰ ਸਮਝ ਹੀ ਨਹੀਂ ਲੱਗੀ। ਬਟ ਦਾ ਥਿੰਗ ਇਜ਼, ਕਿਉਂ ਸਮਝ ਨਹੀਂ ਲੱਗੀ? ਕਿਉਂਕਿ ਆਪਾਂ ਗੱਲ ਹੀ ਨਹੀਂ ਪੂਰੀ ਸੁਣੀ।
0: ਬਿਲਕੁਲ ਪ੍ਰੀਤੀ, ਹੁਣ ਗੱਲ ਅਸੀਂ ਕੀਤੀ ਹੈ ਪ੍ਰੋਫੈਸ਼ਨਲ ਐਟੀਕੇਟਸ ਦੀ, ਅਤੇ ਮੈਨੂੰ ਲੱਗਦਾ ਸਾਡੇ ਸਾਰੇ ਲਿਸਨਰਸ ਨੇ ਬੜੇ ਧਿਆਨ ਨਾਲ ਸੁਣੀ ਹੋਏਗੀ ਅਤੇ ਉਹ ਸਾਰੇ ਅਪਣਾਉਣਗੇ ਇਸ ਨੂੰ ਆਪਣੀ ਨਿੱਜੀ ਲਾਈਫ ਵਿੱਚ ਵੀ, ਪਰਸਨਲ ਜ਼ਿੰਦਗੀ ਵਿੱਚ। ਬਟ ਹੁਣ ਵੇਲਾ ਹੋ ਗਿਆ ਤੁਹਾਡੇ ਫੇਵਰੇਟ ਸੈਗਮੈਂਟ ਦਾ, ਉਹਦਾ ਅਸੀਂ ਗੀਤ ਪਲੇ ਕਰਾਂਗੇ। ਬਟ ਤੁਸੀਂ ਸਾਨੂੰ ਫਟਾਫਟ ਕਾਲ ਕਰੋ 0181-23-2174 'ਤੇ, ਅਤੇ ਅਸੀਂ ਕਰਾਂਗੇ ਤੁਹਾਡੀ ਫਰਮਾਇਸ਼ ਪੂਰੀ। ਬਟ ਦੋਸਤੋ, ਇੱਕ ਚੀਜ਼ ਹੋਰ ਹੈ ਕਿ ਪੰਜਾਬੀ ਗੀਤਾਂ ਦੀ ਫਰਮਾਇਸ਼ ਹੈ ਅਤੇ ਤੁਸੀਂ ਪੰਜਾਬੀ ਗੀਤਾਂ ਦੀ ਹੀ ਫਰਮਾਇਸ਼ ਦੇਣੀ ਹੈ।

0: ਦੋਸਤੋ ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰੇਟ ਫੇਵਰੇਟ ਪ੍ਰੋਗਰਾਮ ਯੂ ਬਾਣੀ ਮੇਰੇ ਅਰਜ ਖੁਸ਼ੀ ਦੇ ਨਾਲ
1: ਅਤੇ ਅਰਜ ਪ੍ਰੀਤੀ ਨਾਲ
0: ਅਤੇ ਅਸੀਂ ਲੈ ਕੇ ਆਏ ਹਾਂ ਤੁਹਾਡਾ ਫੇਵਰੇਟ ਸੈਗਮੈਂਟ ਗਾਉਂਦਾ ਪੰਜਾਬ ਜਿਹੜਾ ਕਿ ਸਟਾਰਟ ਹੋ ਚੁੱਕਿਆ ਹੈ। ਸਾਡੇ ਜਿਹੜੇ ਦੂਸਰੇ ਲਿਸਨਰਸ ਨੇ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
2: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਹਾਂਜੀ ਜੀ, ਸਤਿ ਸ਼੍ਰੀ ਅਕਾਲ। ਕੌਣ ਗੱਲ ਕਰ ਰਹੇ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ? ਅਸੀਂ ਅੱਜ ਗੱਲ ਕੀਤੀ ਹੈ ਹਿਊਮਨ ਬੈਟਰੀ ਤੇ ਮੋਬਾਈਲ ਬੈਟਰੀ ਦੀ। ਤੁਸੀਂ ਆਪਣੀ ਬੈਟਰੀ ਕਿਵੇਂ ਰੀਚਾਰਜ ਕਰਦੇ ਹੋ, ਮਤਲਬ ਖੁਦ ਨੂੰ ਐਨਰਜੈਟਿਕ ਰੱਖਣ ਦੇ ਲਈ ਕੀ ਕੁਝ ਕਰਦੇ ਹੋ?
2: ਮੈਂ ਬੈਟਰੀ ਤਾਂ ਬਹੁਤ ਵਾਰੀ ਚਾਰਜ ਕਰਨ ਲਈ ਪੈਂਦੀ ਹੈ, ਰੇਡੀਓ ਤੇ ਫੋਨ ਲਾਉਣ ਦਾ।
0: ਰੇਡੀਓ ਤੇ ਫੋਨ ਲਾਉਣ ਨੂੰ ਚਾਰਜ ਤਾਂ ਕਰਨੀ ਪੈਂਦੀ। ਮੈਂ ਗੱਲ ਕਰ ਰਹੀ ਹਾਂ ਕਿ ਤੁਸੀਂ ਆਪਣੀ ਬੈਟਰੀ ਖੁਦ ਨੂੰ ਕਿਵੇਂ ਰੀਚਾਰਜ ਰੱਖਦੇ ਹੋ, ਖੁਦ ਨੂੰ ਕਿਵੇਂ ਤੰਦਰੁਸਤ ਰੱਖਦੇ ਹੋ?
2: ਮੈਂ ਦੇਖੋ ਅਸੀਂ ਤਾਂ ਤੰਦਰੁਸਤ ਰਹਿਣ ਲਈ ਕੋਈ ਤਲੀ ਚੀਜ਼ ਨਹੀਂ ਖਾਈਦੀ ਮੈਮ।
0: ਹਾਂਜੀ,
2: ਜੂਸ ਪੀਜ਼ਾ ਤੇ ਸਾਦਾ ਖਾਣਾ ਖਾਈਦਾ ਮੈਮ।
0: ਹਾਂਜੀ, ਬਹੁਤ ਵਧੀਆ ਗੱਲ ਹੈ ਤੇ ਸਾਰਿਆਂ ਨੂੰ ਵੀ ਤੁਹਾਡੇ ਵਾਂਗੂ ਹੀ ਸਾਦਾ ਖਾਣਾ ਖਾਣਾ ਚਾਹੀਦਾ ਹੈ।
2: ਮੀਟ ਮੱਛੀ ਵੀ ਨਹੀਂ ਖਾਂਦੇ ਜੀ।
0: ਤੇ ਠੀਕ ਹੈ ਜੀ, ਤੁਹਾਡਾ ਮੈਸੇਜ ਤਾਂ ਅਸੀਂ ਸੁਣ ਲਿਆ, ਬਟ ਹੁਣ ਇਹ ਦੱਸੋ ਕਿ ਗੀਤ ਕਿਹੜਾ ਸੁਣਨਾ ਹੈ ਤੁਸੀਂ?
2: ਮੈਂ ਤੁਹਾਨੂੰ ਦੋਨਾਂ ਮੈਡਮਾਂ ਨੂੰ ਬਹੁਤ ਬਹੁਤ ਪਰਮਾਤਮਾ ਤਰੱਕੀ ਬਖਸ਼ੇ ਜੀ। ਮੈਂ ਗਾਣਾ ਸੁਣਨਾ ਜੀ ਆਪਣਾ ਹਰਮੀਤ ਹਰਮਨ ਦਾ ਜੀ, ਧਿਆਨ ਗਿਆ।
0: ਬਿਲਕੁਲ ਜੀ, ਅਸੀਂ ਪੂਰੀ ਕਰਾਂਗੇ ਤੁਹਾਡੀ ਫਰਮਾਇਸ਼ ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ।
2: ਓਕੇ ਜੀ।
0: ਤੇ ਦੋਸਤੋ ਤੁਸੀਂ ਵੀ ਕਰ ਸਕਦੇ ਹੋ ਸਾਡੇ ਨਾਲ ਗੱਲਬਾਤ ਤੇ ਸ਼ੇਅਰ ਕਰ ਸਕਦੇ ਹੋ ਆਪਣੀ ਫਰਮਾਇਸ਼। ਬਸ ਕਾਲ ਕਰਨਾ ਹੈ 0181-43-4174, ਯਾਨੀ ਕਿ 0181-23-4217-4 ਤੇ ਆਪਣੀ ਫਰਮਾਇਸ਼ ਸਾਨੂੰ ਦੱਸਣੀ ਹੈ ਤੇ ਅਸੀਂ ਪੂਰੀ ਕਰਾਂਗੇ ਤੁਹਾਡੀ ਫਰਮਾਇਸ਼।

0: ਖੁਸ਼ੀ, ਜਿਸ ਹਿਸਾਬ ਨਾਲ ਅੱਜ ਸਾਡੇ ਜਿਹੜੇ ਫਰਮਾਇਸ਼ਾਂ ਆ ਰਹੀਆਂ ਨੇ ਨਾ, ਮੈਨੂੰ ਤਾਂ ਲੱਗਦਾ ਹੈ ਕਿ ਇੱਕ ਦੋ ਜੇ ਮਿਸ ਹੋ ਗਈ ਨਾ ਤਾਂ ਅੱਜ ਲਿਸਨਰਸ ਨੇ ਕਹਿਣਾ ਹੈ ਕਿ ਸਾਡੀ ਕਿਉਂ ਮਿਸ ਕੀਤੀ।
1: ਪਰ ਦੋਸਤੋ, ਤੁਹਾਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਬਹੁਤ ਸਾਰੀ ਫਰਮਾਇਸ਼ਾਂ ਆਉਂਦੀਆਂ, ਬਹੁਤ ਸਾਰੇ ਲਿਸਨਰਸ ਇੰਨਾ ਪਿਆਰ ਕਰਦੇ ਨੇ, ਇੰਨੀ ਸਾਰੀ ਫਰਮਾਇਸ਼ਾਂ ਭੇਜਦੇ ਨੇ, ਅਤੇ ਅਸੀਂ ਕੁਛ ਕੁਛ ਫਰਮਾਇਸ਼ਾਂ ਨੂੰ ਹੀ ਪੂਰਾ ਕਰ ਪਾਉਂਦੇ ਕਿਉਂਕਿ ਸਮੇਂ ਦੀ ਪਾਬੰਦੀ ਹੈ।
0: ਅਤੇ ਲਓ ਜੀ, ਸਾਡੇ ਨਾਲ ਅਗਲੇ ਸਾਡੇ ਜਿਹੜੇ ਲਿਸਨਰ ਹੈ ਜੁੜ ਚੁੱਕੇ ਨੇ, ਉਹ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਹ ਕਿਹੜੀ ਫਰਮਾਇਸ਼ ਲੈ ਕੇ ਆਏ ਅੱਜ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ। ਮੈਂ
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਯੁਵ ਬਾਣੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਜੀ?
2: ਮੈਂ ਸੰਦੀਪ ਸਿੰਘ ਬੋਲ ਰਿਹਾ, ਅੰਮ੍ਰਿਤਸਰ ਤੋਂ।
0: ਸੰਦੀਪ ਸਿੰਘ ਅੰਮ੍ਰਿਤਸਰ ਤੋਂ। ਸੰਦੀਪ ਜੀ, ਅੱਜ ਨਾ ਅਸੀਂ ਇੱਕ ਸਪੈਸ਼ਲ ਗੱਲ ਕੀਤੀ ਹੈ ਕਿ ਆਪਣੀ ਬਾਡੀ ਨੂੰ ਚਾਰਜ ਰੱਖਣਾ ਕਿਵੇਂ ਹੈ, ਤੇ ਤੁਸੀਂ ਕਿਵੇਂ ਰੱਖਦੇ ਹੋ?
2: ਅਸੀਂ ਜੀ ਨਿੰਬੂ ਪਾਣੀ ਪੀ ਰਿਹਾ ਗਰਮੀ ਤੇ ਨਾਲ ਲੱਸੀ ਪੀ ਰਹੀ।
0: ਕੀ ਬਾਤ ਹੈ, ਨਿੰਬੂ ਪਾਣੀ। ਅੱਜ ਤੁਸੀਂ ਕੀ ਸਪੈਸ਼ਲ ਕੀਤਾ?
2: ਅੱਜ ਕੁਛ ਨੀ, ਕੰਮ ਹੀ ਲੱਗਿਆ ਸਾਨੂੰ, ਛੁੱਟੀ ਹੁੰਦੀ ਮੰਡੇ ਨੂੰ ਜਾਂ ਟਿਊਜ਼ਡੇ ਨੂੰ।
0: ਅੱਛਾ ਜੀ, ਮਤਲਬ ਤੁਸੀਂ ਸੰਡੇ ਵਰਕਿੰਗ ਹੁੰਦੇ ਹੋ?
2: ਹਾਂਜੀ।
0: ਚਲੋ ਕੋਈ ਗੱਲ ਨੀ ਜੀ, ਮੈਨੂੰ ਆਪਣੀ ਫਰਮਾਇਸ਼ ਦੱਸੋ, ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ?
2: ਗੁਰੂ ਰੰਧਾਵਾ ਦਾ ਸੁਣਾ।
0: ਗੁਰੂ ਰੰਧਾਵਾ ਦਾ ਕੋਈ ਵੀ ਸਰ?
2: ਹਾਂਜੀ।
0: ਅੱਛਾ ਜੀ, ਚਲੋ ਜੀ, ਅਸੀਂ ਤੁਹਾਡੀ ਸੰਦੀਪ ਜੀ ਜ਼ਰੂਰ ਫਰਮਾਇਸ਼ ਪੂਰੀ ਕਰਦੇ ਹਾਂ, ਅਤੇ ਨੈਕਸਟ ਤੁਸੀਂ ਵੀ ਹੋ ਸਕਦੇ ਹੋ, ਤੁਹਾਡਾ ਵੀ ਕਾਲ ਆ ਸਕਦੀ ਹੈ। ਤੁਸੀਂ ਕੀ ਕਰਨਾ ਹੈ, ਡਾਇਲ ਕਰਨਾ 0181 2342174।

0: ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ, ਤੇ ਸੈਗਮੈਂਟ ਚੱਲ ਰਿਹਾ ਗਾਉਂਦਾ ਪੰਜਾਬ, ਜਿਸ ਵਿੱਚ ਅਸੀਂ ਫਰਮਾਇਸ਼ਾਂ ਲੈ ਰਹੇ ਹਾਂ ਆਪਣੇ ਪਿਆਰੇ ਪਿਆਰੇ ਲਿਸਨਰਸ ਦੀਆਂ, ਤੇ ਜਿਹੜੇ ਅਗਲੇ ਲਿਸਨਰ ਨੇ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਮੈਡਮ ਜੀ, ਪਿਆਰ ਤੇ ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਨੇ?
1: ਸ਼ਮੀ ਬੂਟਾੜਾ ਮੁਜ਼ੱਫਰਪੁਰ ਜਲੰਧਰ ਰਾਮਾ ਮੰਡੀ ਦੇ ਲਾਗੇ।
0: ਸ਼ਮੀ ਜੀ, ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ।
0: ਤੇ ਅਸੀਂ ਅੱਜ ਗੱਲ ਕੀਤੀ ਸੀ ਹਿਊਮਨ ਬੈਟਰੀ ਤੇ ਮੋਬਾਈਲ ਬੈਟਰੀ ਦੀ, ਕਿ ਤੁਸੀਂ ਆਪਣੇ ਮੋਬਾਈਲ ਦੀ ਅਗਰ ਬੈਟਰੀ, ਤੁਹਾਡੇ ਮੋਬਾਈਲ ਦੀ ਬੈਟਰੀ ਲੋ ਹੋ ਜਾਂਦੀ ਹੈ ਤੇ ਤੁਸੀਂ ਕੀ ਕਰਦੇ ਹੋ ਫਿਰ?
1: ਮੈਡਮ ਜੋ ਬੈਟਰੀ ਲੋ ਹੁੰਦੀ ਹੈ ਫਿਰ ਚਾਰਜ ਕਰਨਾ ਪੈਂਦਾ ਹੈ।
0: ਹਾਂਜੀ, ਤੇ ਜਦੋਂ ਆਪਣੀ ਬੈਟਰੀ ਲੋ ਹੋ ਜਾਂਦੀ ਹੈ ਤੇ ਫਿਰ ਕੀ ਕਰਦੇ ਹੋ?
1: ਮੈਡਮ ਜੀ, ਤਾਂ ਹੁਣ ਗਰਮੀ ਹੈਗੀ ਆ, ਨਿੰਬੂ ਪਾਣੀ ਪੀਦਾ ਆ।
0: ਹਾਂਜੀ,
1: ਤੇ ਆਪਣੇ ਸਰੀਰ ਨੂੰ ਫਿਟ ਰੱਖੀਦਾ, ਸਰੀਰ ਨੂੰ ਸ਼ੈਰ ਵੀ ਕਰੀਦੀ ਆ।
0: ਬਿਲਕੁਲ, ਖੁਦ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ, ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ, ਲਿਕਵਿਡ ਚੀਜ਼ਾਂ ਲੈਣੀ ਚਾਹੀਦੀ ਹੈ, ਨਿੰਬੂ ਪਾਣੀ ਜਾਂ ਫਿਰ ਕੋਈ ਵੀ ਸ਼ਿਕੰਜੀ ਹੋ ਗਈ, ਕੋਈ ਵੀ ਲਿਕਵਿਡ ਚੀਜ਼ ਜਿਹੜੀ ਹੈ, ਫਰੂਟ ਜੂਸ ਹੋ ਗਿਆ, ਉਹ ਲੈਣਾ ਚਾਹੀਦਾ।
1: ਵਾਤਾਵਰਨ ਜੁੜੇ ਆ ਜੀ,
0: ਬਿਲਕੁਲ,
1: ਬੂਟੇ ਲਾਏ ਆ, ਪਾਰਕ ਬਣਾਈ, ਉੱਥੇ ਬੂਟੇ ਲੱਗੇ ਆ ਜੀ, ਉੱਥੇ ਸਵੇਰ ਡੇਲੀ ਆਣਾ ਉੱਥੇ।
0: ਬਿਲਕੁਲ, ਤੇ ਸ਼ਮੀ ਜੀ, ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਬਿਲਕੁਲ, ਅਸੀਂ ਪੂਰੀ ਕਰਨ ਜਾ ਰਹੇ ਹਾਂ ਤੁਹਾਡੀ ਫਰਮਾਇਸ਼। ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ।
1: ਸ਼ੁਕਰੀਆ ਜੀ।
0: ਤੇ ਦੋਸਤੋ, ਕੁਝ ਹੀ ਟਾਈਮ ਰਹਿ ਚੁੱਕਿਆ ਹੈ ਕਿਉਂਕਿ ਟਾਈਮ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, 6 ਵਜੇ ਤੱਕ ਅਸੀਂ ਤੁਹਾਡੀ ਫਰਮਾਇਸ਼ਾਂ ਪੂਰੀ ਕਰਾਂਗੇ। ਤੁਸੀਂ ਵੀ ਫਟਾਫਟ ਸਾਨੂੰ ਕਾਲ ਲਗਾਓ 0181 2342 174 ਤੇ।

0: ਇੰਨੀ ਕੁ ਤਮੰਨਾ ਮੇਰੀ ਕਿ ਸਾਡੇ ਲਿਸਨਰਸ ਦੀ ਸਾਰੀ ਜਿਹੜੀ ਫਰਮਾਇਸ਼ਾਂ ਪੂਰੀ ਹੋ ਹੀ ਜਾਣ, ਕਿਉਂ ਖੁਸ਼ੀ?
1: ਬਿਲਕੁਲ, ਅਸੀਂ ਵੀ ਇਹੀ ਚਾਹੁੰਦੇ ਹਾਂ ਅਤੇ ਸਾਡੇ ਲਿਸਨਰਸ ਵੀ ਇਹੀ ਚਾਹੁੰਦੇ ਨੇ।
0: ਅਤੇ ਆਓ ਜੀ ਗੱਲਬਾਤ ਕਰਦੇ ਹਾਂ ਸਾਡੇ ਜਿਹੜੇ ਅਗਲੇ ਲਿਸਨਰਸ ਨਾਲ। ਹੈਲੋ, ਆਈ ਥਿੰਕ ਕੋਈ ਟੈਕਨੀਕਲ ਇਸ਼ੂ ਹੈ। ਕੋਈ ਗੱਲ ਨਹੀਂ ਜੀ। ਅੱਛਾ ਖੁਸ਼ੀ, ਚਲੋ ਟੈਕਨੀਕਲ ਇਸ਼ੂ 'ਤੇ ਦੁਬਾਰਾ ਕਾਲ ਲੱਗ ਜਾਏਗੀ, ਪਰ ਮੈਨੂੰ ਇੱਕ ਗੱਲ ਦੱਸੋ ਕਿ ਸਾਰਿਆਂ ਦੀ ਤਾਂ ਆਪਾਂ ਪੁੱਛ ਲਿਆ ਕਿ ਉਹ ਕੀ ਕਰਦੇ ਹੈ ਆਪਣੀ ਜਿਹੜੀ ਬੋਡੀ ਨੂੰ ਚਾਰਜ ਕਰਨ ਲਈ, ਤੁਸੀਂ ਕੀ ਕਰਦੇ ਹੋ ਆਪਣੀ ਬੋਡੀ ਨੂੰ ਚਾਰਜ ਕਰਨ ਲਈ?
1: ਮੈਨੂੰ ਅਗਰ ਪੁੱਛੋ ਕਿ ਮੈਨੂੰ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਚਾਰਜ ਕਰ ਸਕਦੀ ਹੈ ਜਾਂ ਮੈਨੂੰ ਥੋੜ੍ਹੀ ਨਾ ਪੀਸ ਦੇ ਸਕਦੀ ਹੈ, ਮੈਨੂੰ ਚੰਗਾ ਲੱਗਦਾ ਜਿਸ ਚੀਜ਼ ਨੂੰ ਕਰਕੇ, ਮਿਊਜ਼ਿਕ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ। ਅਤੇ ਇਕੱਲੇ ਸ਼ਾਂਤ ਬੈਠ ਕੇ ਕੰਨਾਂ ਵਿੱਚ ਹੈੱਡਫੋਨ ਲਾ ਕੇ ਜਦੋਂ ਮੈਂ ਮਿਊਜ਼ਿਕ ਸੁਣਦੀ ਹਾਂ ਆਪਣੀ ਪਸੰਦ ਦਾ, ਅਤੇ ਉਹ ਮੈਨੂੰ ਬਹੁਤ ਸ਼ਾਂਤੀ ਕਰਦਾ, ਸ਼ਾਂਤੀ ਦਿੰਦਾ ਅਤੇ ਮੈਨੂੰ ਚਾਰਜ ਵੀ ਕਰ ਦਿੰਦਾ।
0: ਚਲੋ ਜੀ, ਚਾਰਜਿੰਗ ਬਹੁਤ ਜ਼ਰੂਰੀ ਹੈ, ਆਪਣੀ ਬੋਡੀ ਦੀ ਚਾਰਜਿੰਗ ਬਹੁਤ ਜ਼ਰੂਰੀ ਹੈ, ਕਿਉਂਕਿ ਲਾਈਫ ਦੇ ਵਿੱਚ ਜਦੋਂ ਤੁਸੀਂ ਕੰਮ 'ਤੇ ਜਾਣਾ ਹੈ ਨਾ, ਅਤੇ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ। ਅਤੇ ਖੁਸ਼ੀ, ਹੁਣ ਆਪਣੀ ਜਿਹੜੇ ਲਿਸਨਰ ਹੈ ਉਹ ਤਾਂ ਗੱਲਬਾਤ ਕਰਾਂਗੇ, ਲੇਕਿਨ ਅੱਜ ਨਾ ਮੇਰਾ ਨਾ ਮਨ ਕਰ ਰਿਹਾ ਕਿ ਮੈਂ ਤੁਹਾਡੀ ਫਰਮਾਇਸ਼ ਜ਼ਰੂਰ ਲਵਾਂ ਕਿ ਤੁਹਾਡਾ ਕਿਹੜਾ ਫੇਵਰੇਟ ਗਾਣਾ ਹੈ?
1: ਮੇਰੇ ਨਾ ਗਾਣੇ ਬਹੁਤ ਸਾਰੇ ਫੇਵਰੇਟ ਪ੍ਰੀਤੀ, ਬਟ ਹੁਣ ਮੇਰਾ ਨਾ ਐਮੀ ਵਿਰਕ ਦਾ ਗੀਤ ਸੁਣਨ ਨੂੰ ਜੀ ਕਰਦਾ ਹੈ, ਅਤੇ ਮੈਨੂੰ

0: ਐਮੀ ਵਿਰਕ ਦਾ ਸੁਣ ਲੈਣਾ ਚਾਹੀਦਾ ਹੁਣ ਗੀਤ।
1: ਜ਼ਰੂਰ ਜੀ ਜ਼ਰੂਰ, ਅਸੀਂ ਖੁਸ਼ੀ ਦੀ ਵੀ ਫਰਮਾਇਸ਼ ਜਿਹੜੀ ਆਪਾਂ ਪੂਰੀ ਕਰਾਂਗੇ।
2: ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਅਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਾਂ ਰੱਬ।

0: ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਯੁਵਾਨੀ ਅਤੇ ਆਪਾਂ ਜਿਹੜੀ ਆਪਣੇ ਲਿਸਨਰਸ ਦੀ ਫਰਮਾਇਸ਼ ਤਾਂ ਪੂਰੀ ਕੀਤੀ ਹੈ, ਖੁਸ਼ੀ ਦੀ ਵੀ ਫਰਮਾਇਸ਼ ਪੂਰੀ ਕਰ ਦਿੱਤੀ ਹੈ, ਲੇਕਿਨ ਲੇਕਿਨ ਲੇਕਿਨ ਮੇਰੀ ਫਰਮਾਇਸ਼ ਅਜੇ ਪੈਂਡਿੰਗ ਹੈ, ਕਿਉਂਕਿ ਆਪਾਂ ਪ੍ਰੋਗਰਾਮ ਕੀਤਾ ਯਾਰ, ਆਪਾਂ ਇੰਜੋਏ ਕੀਤਾ ਅਤੇ ਸਿੰਪਲ ਜੀ ਗੱਲ ਹੈ ਕਿ ਇੱਕ ਫਰਮਾਇਸ਼ ਤਾਂ ਮੇਰੀ ਵੀ ਬਣਦੀ ਹੈ, ਕਿਉਂ ਖੁਸ਼ੀ?
1: ਪ੍ਰੀਤੀ, ਫਰਮਾਇਸ਼ ਤੁਹਾਡੀ ਤਾਂ ਬਣਦੀ ਹੈ, ਬਟ ਉਸ ਤੋਂ ਪਹਿਲਾਂ ਮੈਨੂੰ ਇਹ ਪੁੱਛਣਾ ਸੀ ਕਿ ਤੁਸੀਂ ਆਪਣੇ ਮੋਬਾਈਲ ਦੀ ਬੈਟਰੀ ਕਿਵੇਂ ਚਾਰਜ ਰੱਖਦੇ ਹੋ ਅਤੇ ਆਪਣੀ ਬੈਟਰੀ ਕਿਵੇਂ ਚਾਰਜ ਰੱਖਦੇ
0: ਹੋ? ਮੋਬਾਈਲ ਦੀ ਬੈਟਰੀ ਤਾਂ ਦੇਖੋ ਖੁਸ਼ੀ ਚਾਰਜਰ ਨੇ ਹੀ ਚਾਰਜ ਕਰਨੀ ਹੈ, ਅਤੇ ਆਪਣੀ ਬੈਟਰੀ ਆਪਾਂ ਐਕਸਰਸਾਈਜ਼ ਕਰ ਲਈਦੀ ਹੈ। ਬਸ ਇੱਕ ਚੀਜ਼ ਹੈ ਕਿ ਮੈਂ ਫਰੂਟਸ ਜਿਹੜੇ ਹੈ ਉਹ ਜ਼ਿਆਦਾ ਲੈਂਦੀ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਫਰੂਟਸ ਨਾਲ ਜਿਹੜੇ ਵਿਟਾਮਿਨਸ ਮਿਲਦੇ ਹਨ ਉਹਦੇ ਨਾਲ ਬੈਟਰੀ ਜ਼ਿਆਦਾ ਚਾਰਜ ਰਹਿੰਦੀ ਹੈ।
1: ਅਤੇ ਖੁਦ ਦੀ ਬੈਟਰੀ ਸੇਵ ਕਿੱਦਾਂ ਕਰਦੇ ਹੋ ਇਹ ਵੀ ਦੱਸੋ ਫਿਰ।
0: ਸੇਵ ਸੋ ਕੇ ਹੋ ਜਾਂਦੀ ਮੇਰੀ, ਸੋ ਲਈਦਾ ਆਪਾਂ। ਅਤੇ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਐਕਸਰਸਾਈਜ਼ ਦੇ ਨਾਲ ਜਿਹੜੀ ਹੈ ਸਾਡੀ ਬੋਡੀ ਦੀ ਬੈਟਰੀ ਜਿਹੜੀ ਹੈ ਸੇਫ ਰਹਿੰਦੀ ਹੈ।
1: ਅਤੇ ਅੱਛਾ, ਹੁਣ ਫਰਮਾਇਸ਼ ਵੀ ਦੱਸ ਦਿਓ ਫਿਰ, ਤੁਹਾਡੀ ਫਰਮਾਇਸ਼ ਕੀ ਹੈ?
0: ਫਰਮਾਇਸ਼ ਮੇਰੇ ਗੁਰੂ ਰੰਧਾਵਾ ਦਾ ਗਾਣਾ ਮੈਂ ਸੁਣਨਾ ਚਾਹੁੰਦੀ ਹਾਂ, ਇਸ਼ਾਰੇ ਤੇਰੇ।
1: ਕੋਈ ਨਹੀਂ ਪ੍ਰੀਤੀ, ਟੈਨਸ਼ਨ ਨਹੀਂ ਲੈਣੀ, ਅਸੀਂ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ। ਅਤੇ ਇਹ ਜਿਹੜੀ ਫਰਮਾਇਸ਼ ਹੈ ਸਾਡੇ ਇਸ ਪ੍ਰੋਗਰਾਮ ਦੀ ਲਾਸਟ ਫਰਮਾਇਸ਼ ਹੈ।

0: ਤੇ ਦੋਸਤੋ ਤੁਸੀਂ ਇੰਜੋਏ ਕਰ ਰਹੇ ਸੀ ਆਪਣਾ ਫੇਵਰੇਟ ਪ੍ਰੋਗਰਾਮ ਯੁਵ ਬਾਣੀ ਮੇਰੇ ਅਰਜ ਖੁਸ਼ੀ ਦੇ ਨਾਲ
1: ਤੇ ਅੱਜ ਪ੍ਰੀਤੀ ਨਾਲ
0: ਤੇ ਇਸ ਦੇ ਨਾਲ ਹੀ ਪ੍ਰੋਗਰਾਮ ਯੁਵ ਬਾਣੀ ਇੱਥੇ ਹੀ ਸਮਾਪਤ ਹੋ ਰਿਹਾ ਹੈ। ਕੱਲ ਸ਼ਾਮ 5 ਵਜੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤੇ ਹੁਣ ਸਾਨੂੰ ਦੋਨਾਂ ਨੂੰ ਦਿਓ ਇਜਾਜ਼ਤ। ਨਮਸਕਾਰ।

102.7 FM Rainbow ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ। ਆਪਾਂ ਨਾ ਅਕਸਰ ਸੋਚਦੇ ਹਾਂ ਕਿ ਯਾਰ ਕਾਸ਼ ਮੇਰੀ ਲਾਈਫ ਥੋੜ੍ਹੀ ਹੋਰ ਚੇਂਜ ਹੁੰਦੀ, ਕਾਸ਼ ਮੇਰੇ ਕੋਲ ਥੋੜ੍ਹੇ ਹੋਰ ਪੈਸੇ ਹੁੰਦੇ ਅਤੇ ਕਾਸ਼ ਮੇਰੇ ਆਪਣੇ ਮੇਰੇ ਲੋਕ ਮੈਨੂੰ ਸਮਝਦੇ। ਪਰ ਕਦੇ ਸੋਚਿਆ ਕਿ ਜ਼ਿੰਦਗੀ ਨੂੰ ਬਦਲਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੁੰਦਾ ਕਿ ਅਸੀਂ ਆਪਣਾ ਨਜ਼ਰੀਆ ਬਦਲੀਏ, ਕਿਉਂਕਿ ਜ਼ਿੰਦਗੀ ਉਹੀ ਰਹਿੰਦੀ ਹੈ। ਪਰ ਜਦੋਂ ਅਸੀਂ ਨਜ਼ਰ ਬਦਲ ਲੈਂਦੇ ਹਾਂ ਨਾ, ਤਾਂ ਉਦੋਂ ਰਸਤੇ ਹੈ ਨਾ ਜਿਹੜੇ ਸਾਡੇ ਔਖੇ ਜਿਹੜੇ ਸਾਨੂੰ ਲੱਗ ਰਹੇ ਹੁੰਦੇ ਨੇ, ਉਹੀ ਰਸਤੇ ਸਾਨੂੰ ਸੁਹਾਵਣੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਉਹੀ ਮੁਸ਼ਕਲਾਂ ਜਿਹੜੀਆਂ ਸਾਨੂੰ ਅੱਜ ਇੱਦਾਂ ਫੀਲ ਕਰਾਉਂਦੀਆਂ ਨੇ ਕਿ ਅਸੀਂ ਕਿਉਂ ਹੀ ਜ਼ਿੰਦਗੀ 'ਚ ਆਪਣੀ ਜੀ ਰਹੇ ਹਾਂ, ਉਹੀ ਮੁਸ਼ਕਲਾਂ ਸਾਨੂੰ ਸਾਡੇ ਲਈ ਸਟੈਪਿੰਗ ਸਟੋਨਸ ਬਣ ਜਾਂਦੀਆਂ ਨੇ। ਅਤੇ ਉਹੀ ਜ਼ਿੰਦਗੀ ਜਿਹਨੂੰ ਅਸੀਂ ਹਰ ਰੋਜ਼ ਨਕਾਰਦੇ ਹਾਂ, ਜਿਹਨੂੰ ਅਸੀਂ ਜੀਣਾ ਨਹੀਂ ਚਾਹੁੰਦੇ, ਉਹੀ ਸਾਡੇ ਲਈ ਸੋਹਣੀ ਜ਼ਿੰਦਗੀ ਬਣ ਜਾਂਦੀ ਹੈ। ਸੋ ਅੱਜ ਦਾ ਜਿਹੜਾ ਸਫ਼ਰ ਹੈ ਨਾ, ਅੱਜ ਦਾ ਸਫ਼ਰ ਜਿਹੜਾ ਇਸ ਪ੍ਰੋਗਰਾਮ ਦਾ ਹੈਗਾ, ਉਹ ਸ਼ਿਕਾਇਤਾਂ ਤੋਂ ਸ਼ੁਰੂ ਹੋ ਕੇ ਸ਼ੁਕਰਾਨੇ ਤੱਕ ਜਾਏਗਾ। ਮਤਲਬ ਅਸੀਂ ਅੱਜ ਸ਼ੁਕਰਾਨਾ ਕਰਨਾ ਸਿੱਖਾਂਗੇ, ਨੈਗੇਟਿਵ ਸੋਚ ਤੋਂ ਪੋਜ਼ਿਟਿਵ ਨਜ਼ਰੀਏ ਤੱਕ, ਜੋ ਇਹ ਸਫ਼ਰ ਹੈ ਇਹਨੂੰ ਹੀ ਆਪਾਂ ਕਹਿ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਲਵ ਯੂ ਜ਼ਿੰਦਗੀ। ਅਤੇ ਤੁਹਾਡੇ ਲਈ ਇਸ ਪ੍ਰੋਗਰਾਮ ਦਾ ਪਹਿਲਾ ਗਾਣਾ ਮੋਹਿਤ ਚੌਹਾਨ ਹੋਰਾਂ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ, ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਕਿ ਕਿਵੇਂ ਅਸੀਂ ਆਪਣੇ ਨਜ਼ਰੀਏ ਨੂੰ ਬਦਲ ਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ. ਅਤੇ ਅੱਜ ਦੀ ਹੀ ਇਗਜ਼ਾਮਪਲ ਲੈ ਲਓ ਯਾਰ, ਅੱਜ ਜਦੋਂ ਸਵੇਰੇ ਬਾਰਿਸ਼ ਹੋ ਰਹੀ ਸੀਗੀ ਨਾ, ਮੈਂ ਅਤੇ ਮੇਰੀ ਮਦਰ ਨੇ ਕਿਤੇ ਜਾਣਾ ਸੀਗਾ, ਅਤੇ ਬਾਰਿਸ਼ ਦੇਖ ਕੇ ਨਾ ਇੱਕ ਵਾਰ ਤਾਂ ਨਾ ਮੈਂ ਚਿੜਚਿੜੀ ਜਿਹੀ ਹੋ ਜੀ, ਮੈਂ ਨੱਕ ਚੜਾ ਲਿਆ ਕਿ ਮੈਂ ਕਿਹਾ ਆਏ ਹਾਏ ਬਾਰਿਸ਼ ਹੋ ਰਹੀ ਹੈ, ਮਨ ਖਰਾਬ ਹੋ ਗਿਆ. ਪਰ ਮੇਰੀ ਮਦਰ ਨੇ ਨਾ ਮੈਨੂੰ ਇੱਕ ਗੱਲ ਕਹੀ ਕਿ ਨਾ ਯਾਰ, ਬਾਰਿਸ਼ ਹੋ ਰਹੀ ਹੈ, ਆਪਾਂ ਗਰਮੀ ਤੋਂ ਕਿੰਨੇ ਕਿਲਸੇ ਪਏ ਸੀਗੇ, ਅਤੇ ਹੁਣ ਜਦੋਂ ਬਾਰਿਸ਼ ਹੋ ਰਹੀ ਹੈ ਤਾਂ ਤੂੰ ਬਾਰਿਸ਼ ਦਾ ਮਜ਼ਾ ਲੈ, ਤੂੰ ਇਹ ਵੇਖ ਕੇ ਮਿੱਟੀ ਦੀ ਖੁਸ਼ਬੂ ਕਿੰਨੀ ਸੋਹਣੀ ਹੈ, ਅਤੇ ਟੈਂਪਰੇਚਰ ਜਿਹੜਾ ਕਿਤੇ ਬਹੁਤ ਜ਼ਿਆਦਾ ਹਾਈ ਹੋ ਗਿਆ ਸੀਗਾ ਹੁਣ ਕਿੰਨਾ ਅੱਛਾ ਹੋ ਗਿਆ, ਅਤੇ ਮੌਸਮ ਓਵਰਆਲ ਕਿੰਨਾ ਸੁਹਾਵਣਾ ਹੋ ਗਿਆ. ਨਜ਼ਰੀਏ ਦੀ ਗੱਲ ਹੁੰਦੀ ਹੈ, ਮੇਰਾ ਨਜ਼ਰੀਆ ਉੱਠਦਿਆਂ ਹੀ ਸੀਗਾ ਸ਼ਿਕਵੇ ਵਾਲਾ, ਅਤੇ ਮੇਰੀ ਮਦਰ ਦਾ ਉੱਠਦੇ ਹੀ ਨਜ਼ਰੀਆ ਸੀਗਾ ਸ਼ੁਕਰਾਨੇ ਵਾਲਾ. ਅਤੇ ਜਦੋਂ ਮੈਂ ਉਹਨਾਂ ਦਾ ਨਜ਼ਰੀਆ ਅਪਣਾਇਆ ਤਾਂ ਮੈਨੂੰ ਵੀ ਉਹ ਬਾਰਿਸ਼ ਅਤੇ ਅੱਜ ਦਾ ਦਿਨ ਖੂਬਸੂਰਤ ਲੱਗਣ ਲੱਗ ਗਏ. ਅਤੇ ਇਸ ਤੋਂ ਆਪਾਂ ਕੀ ਸਿੱਖਦੇ ਹਾਂ? ਇਹੀ ਸਿੱਖਦੇ ਹਾਂ ਕਿ ਸਿਚੁਏਸ਼ਨਸ ਜਿਹੜੀਆਂ ਹੁੰਦੀਆਂ ਨੇ ਲਾਈਫ ਦੇ ਵਿੱਚ ਉਹ ਸੇਮ ਹੀ ਹੁੰਦੀਆਂ ਨੇ, ਪਰ ਜਦੋਂ ਅਸੀਂ ਆਪਣਾ ਨਜ਼ਰੀਆ ਸਹੀ ਕਰਦੇ ਹਾਂ ਤਾਂ ਸਾਨੂੰ ਕੋਈ ਵੀ ਜਿਹੜਾ ਚੈਲੇਂਜ ਸਾਨੂੰ ਲੱਗ ਰਿਹਾ ਹੁੰਦਾ, ਜਿਸ ਵੀ ਗੱਲ ਤੋਂ ਅਸੀਂ ਸ਼ਿਕਵਾ ਕਰ ਰਹੇ ਹੁੰਦੇ ਹਾਂ, ਉਹ ਸਾਡਾ ਪਰਸਪੈਕਟਿਵ, ਸਾਡਾ ਨਜ਼ਰੀਆ ਚੇਂਜ ਕਰਨ ਦੇ ਨਾਲ ਉਹ ਸ਼ਿਕਵੇ ਤੋਂ ਸ਼ੁਕਰਾਨੇ ਤੱਕ ਪਹੁੰਚ ਜਾਂਦਾ ਹੈ. ਅਤੇ ਅਗਲਾ ਜਿਹੜਾ ਗਾਣਾ ਹੈਗਾ ਤੁਹਾਡੇ ਲਈ, ਨਿਖਿਲ ਡਿਸੂਜ਼ਾ ਅਤੇ ਮੋਨਾਲੀ ਠਾਕੁਰ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ.

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਗੱਲ ਦੱਸੋ ਯਾਰ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੂੰਗੀ ਜੈਨੂਇਨ ਸਵਾਲ ਸੋਚੋ ਜੇ ਕੱਲ੍ਹ ਸਵੇਰੇ ਤੁਹਾਨੂੰ ਸਿਰਫ ਉਹੀ ਚੀਜ਼ਾਂ ਮਿਲਣ ਜਿਨ੍ਹਾਂ ਲਈ ਤੁਸੀਂ ਸ਼ੁਕਰੀਆ ਅਦਾ ਕਰਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਤੁਹਾਡੇ ਕੋਲ ਕਿੰਨੀਆਂ ਕੁ ਚੀਜ਼ਾਂ ਹੋਣਗੀਆਂ ਮਤਲਬ ਕਦੇ ਪਰਮਾਤਮਾ ਦੇ ਦਿਮਾਗ 'ਚ ਆਵੇ ਕਿ ਯਾਰ ਇਹ ਬੰਦੇ ਨੂੰ ਨਾ ਉਹੀ ਉਹੀ ਚੀਜ਼ ਦੇਣੀ ਹੈ ਜਿਹਦੇ ਲਈ ਸ਼ੁਕਰੀਆ ਕਰਦਾ ਹੈ ਅਤੇ ਤੁਸੀਂ ਕਦੇ ਸੋਚਿਆ ਕਿ ਫਿਰ ਤੁਹਾਡੇ ਕੋਲ ਕਿੰਨੀਆਂ ਕੁ ਚੀਜ਼ਾਂ ਅਗਲੇ ਦਿਨ ਹੋਣਗੀਆਂ ਇਸ ਕਰਕੇ ਸਾਨੂੰ ਚਾਹੀਦਾ ਕਿ ਸਾਡੇ ਕੋਲ ਜੋ ਕੁਛ ਵੀ ਹੈਗਾ ਅਸੀਂ ਨਾ ਅਕਸਰ ਉਹ ਵੇਖਦੇ ਹਾਂ ਜੋ ਸਾਡੇ ਕੋਲ ਨਹੀਂ ਹੈਗਾ ਅਤੇ ਇੱਕ ਨਾ ਕਹਾਵਤ ਵੀ ਹੈਗੀ ਹੈ ਕਹਿੰਦੇ ਨੇ ਨਾ ਕਿ ਤੁਸੀਂ ਜਿਹੜਾ ਗਲਾਸ ਹੈ ਉਹ ਭਰਿਆ ਵੇਖੋ ਖਾਲੀ ਗਲਾਸ ਨਾ ਵੇਖੋ ਅਤੇ ਇਹਦੇ ਵਿੱਚ ਵੀ ਇਹੀ ਗੱਲ ਹੈ ਕਿ ਜੋ ਤੁਹਾਡੇ ਕੋਲ ਹੈਗਾ ਇਸ ਟਾਈਮ ਉਹਦੇ ਲਈ ਸ਼ੁਕਰਾਨਾ ਜੇ ਅਸੀਂ ਕਰਦੇ ਹਾਂ ਨਾ ਤਾਂ ਸ਼ਾਇਦ ਸਾਨੂੰ ਉਹ ਵੀ ਮਿਲ ਜਾਊ ਸਾਡੇ ਕੋਲ ਨਹੀਂ ਹੈਗਾ ਸੋ ਸ਼ੁਕਰਾਨਾ ਜਿਹੜਾ ਹੈਗਾ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਹੋਰ ਨਾ ਹੋਰ ਕੁਛ ਹੋਵੇ ਜਾਂ ਨਹੀਂ ਹੋਵੇ ਪਰ ਸਾਡੀ ਜ਼ਿੰਦਗੀ ਹੈ ਨਾ ਉਹਦੇ ਨਾਲ ਆਸਾਨ ਜ਼ਰੂਰ ਹੋ ਜਾਂਦੀ ਹੈ ਸੋ ਪ੍ਰੋਗਰਾਮ ਤੁਸੀਂ ਇੱਦਾਂ ਹੀ ਇੰਜੋਏ ਕਰਦੇ ਰਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ

0: पापा कॉलेज दी फीस ज्यादा है।
1: बेटा
2: याद है बोनस दे कुछ पैसे असी किसे होर खाते विच रखे सन।
1: दो साल तो खाते विच कोई लेन देन नहीं होया है। हो सकता है इनऑपरेटिव हो गया होवे।
3: ता हुन बैंक जाओ जा वीडियो केवाईसी राही केवाईसी अपडेट करवाओ। खाता होवेगा एक्टिव बिल्कुल मुफ्त। चलो
2: किथे
3: एडमिशन लेन ली। खाता होया एक्टिव।
4: आरबीआई कहंदा है
5: जानकार बनो सुचेत रहो।
6: नमस्कार ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿਹਾ ਭਾਰਤ ਨੇ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਸਫਲਤਾ ਹਾਸਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕੀ ਮੰਦਿਰ ਨੇੜੇ ਮਾਤਾ ਸੀਤਾ ਤੇ ਲਵਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਜੂਨ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਆਕਾਸ਼ਵਾਣੀ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ ਛੋਟੇ ਅਤੇ ਦਰਮਿਆਨੇ ਉੱਦਮਾਂ ਅਤੇ ਏਅਰੋਸਪੇਸ ਖੇਤਰਾਂ ਨੂੰ ਉਤਸ਼ਾਹ ਮਿਲ ਰਿਹਾ ਅਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ ਅਤੇ ਇੱਕ ਆਤਮ ਨਿਰਭਰ ਭਾਰਤ ਦਾ ਸੰਕਲਪ ਹੋਰ ਮਜ਼ਬੂਤ ਹੋ ਰਿਹਾ।
7: C-295 ये विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
6: ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਗੱਲ ਕੀਤੀ ਜਿਸ ਨੂੰ ਦੁਨੀਆ ਭਰ ਵਿੱਚ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਅਹਿਮਦਾਬਾਦ 'ਚ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 'ਚ 102 ਸੋਨੇ ਦੇ ਤਮਗਿਆਂ ਸਮੇਤ ਕੁੱਲ 114 ਤਮਗੇ ਜਿੱਤੇ ਜੋ ਤਮਗਿਆਂ ਦੀ ਸੂਚੀ 'ਚ ਸ਼ਿਖਰ 'ਤੇ ਰਿਹਾ। ਸ੍ਰੀ ਮੋਦੀ ਨੇ ਸਾਰੇ ਜੇਤੂ ਅਥਲੀਟਾਂ ਨੂੰ ਵਧਾਈ ਦਿੱਤੀ।
7: ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਪਦਕ ਜਿੱਤੇ, ਇਨਮੇਂ 102 ਗੋਲਡ ਮੈਡਲ ਵੀ ਸ਼ਾਮਿਲ ਹੈ। ਭਾਰਤ ਇਸ ਚੈਂਪੀਅਨਸ਼ਿਪ ਕੀ ਪਦਕ ਤਾਲਿਕਾ ਮੈਂ ਪਹਿਲੇ ਸਥਾਨ ਪਰ ਰਹਾ।
6: ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਜਨਤਕ ਭਾਗੀਦਾਰੀ ਭਾਰਤ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ 'ਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ ਕੁਝ ਥਾਵਾਂ 'ਤੇ ਨਾਗਰਿਕਾਂ ਨੇ ਸੋਨੇ ਦੀ ਖਰੀਦਦਾਰੀ ਅਤੇ ਵਿਦੇਸ਼ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰਕੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਨਵੀਆਂ ਤਕਨਾਲੋਜੀਆਂ ਲਈ ਤਿਆਰ ਕਰਨ ਲਈ

0: ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਚਰਚਾ ਕੀਤੀ। ਆਖਰ ਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਚ ਦਾ ਰੇਨ ਮੁਹਿੰਮ ਵਿਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਅੱਗੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਨਿਮਰਤਾ ਨਾਲ ਪੇਸ਼ ਕਰਨਗੇ।
1: ਮੈਨੂੰ ਤਾਂ ਬੁਲਾਇਆ ਨਹੀਂ ਗਿਆ ਜੀ, ਸਰਕਾਰ ਦਾ ਪੱਖ ਜਿਹੜਾ ਉਹ MLA ਸਾਹਿਬਾਨ ਤੇ ਕੈਬਨਿਟ ਮਿਨਿਸਟਰ ਰੱਖ ਕੇ ਆਉਣਗੇ, ਸਪੀਕਰ ਸਾਹਿਬ ਵੀ ਜਾਣਗੇ ਨਾਲ, ਤੇ ਜੋ ਵੀ ਉਹਨਾਂ ਵੱਲੋਂ ਕੋਈ ਸੁਝਾਅ ਹੋਊਗਾ ਜਾਂ ਕੁਛ SGPC ਵੱਲੋਂ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਉਹ 'ਤੇ ਵਿਚਾਰ ਵਟਾਂਦਰਾ ਕਰਾਂਗੇ।
0: ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਕੇ ਸਪਸ਼ਟੀਕਰਨ ਮੰਗਣ ਤੋਂ ਬਾਅਦ ਆਈ ਹੈ ਕਿ ਸਿੱਖ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਇੱਕ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਤਖ਼ਤ ਨਾਲ ਸਲਾਹ ਕੀਤੇ ਬਿਨਾਂ ਕਿਵੇਂ ਪਾਸ ਕੀਤਾ ਗਿਆ। ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਸਰਕਾਰ ਉਹਨਾਂ ਦੀ ਨਕਲ ਕਰਨ ਵਾਲੇ ਵਿਅਕਤੀ ਦੀ ਫਰਜ਼ੀ ਵੀਡੀਓ ਦੇ ਵੇਰਵੇ ਵੀ ਸੌਂਪੇਗੀ। ਇੱਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਜਥੇਦਾਰ ਨੂੰ ਇਹ ਦੱਸੇਗੀ ਕਿ ਕਿਵੇਂ ਉਹਨਾਂ ਦਾ ਅਕਸ ਖਰਾਬ ਕਰਨ ਲਈ ਇੱਕ ਫਰਜ਼ੀ ਵੀਡੀਓ ਵਿੱਚ ਉਹਨਾਂ ਦੀ ਨਕਲ ਉਤਾਰਨ ਵਾਲੇ ਵਿਅਕਤੀ ਦੀ ਵਰਤੋਂ ਕੀਤੀ ਗਈ। ਪੱਤਰ ਦੇ ਵੇਰਵਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
1: ਅਸੀਂ ਜਿਹੜੀ ਵੀਡੀਓ ਦੇ ਮਾਸਕ ਵਾਲਾ ਵੀਡੀਓ ਸੀਗਾ ਉਹਨੂੰ ਇੱਕ ਲੈਟਰ ਸਮੇਤ ਉਹ ਵੀਡੀਓ ਜਿਹੜੀ ਅਕਾਲ ਤਖ਼ਤ ਸਾਹਿਬ ਭੇਜਾਂਗੇ ਕਿ ਇਸ ਤਰ੍ਹਾਂ ਮਾਸਕ ਬਣ ਜਾਂਦੇ ਨੇ ਤੇ ਮਾਸਕ ਲਾ ਕੇ ਇੱਕ ਨਕਲੀ ਤੇ ਫਰਜ਼ੀ ਵੀਡੀਓ ਜਿਹੜੀ ਬਣਾਈ ਗਈ ਹੈ, ਇੱਕ ਆਪਣਾ ਲਿਖਤੀ ਰੂਪ ਦੇ ਵਿੱਚ ਪੱਖ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਭੇਜਾਂਗੇ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਦੇ ਸੁਲਤਾਨਵਿੰਡ ਲਿੰਕ ਸੜਕ ਤੇ ਨਵੇਂ ਓਵਰਬ੍ਰਿਜ ਦਾ ਉਦਘਾਟਨ ਕੀਤਾ। ਉਨ੍ਹਾਂ ਆਖਿਆ ਕਿ ਇਸ ਓਵਰਬ੍ਰਿਜ ਦੇ ਚਾਲੂ ਹੋਣ ਨਾਲ ਸੁਲਤਾਨਵਿੰਡ ਲਿੰਕ ਸੜਕ ਤੇ ਜੰਕਸ਼ਨ ਉੱਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੁਚਾਰੂ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਜੀ ਦੇ ਮੰਦਰ ਨੇੜੇ ਮਾਤਾ ਸੀਤਾ ਤੇ ਲਵ ਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕੀਤਾ। ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਹਰ ਧਰਮ ਦੇ ਲੋਕਾਂ ਲਈ ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਜਿੱਥੇ ਦੁਨੀਆ ਭਰ ਤੋਂ ਹਰ ਧਰਮ ਦੇ ਲੋਕ ਸੀਸ ਨਿਵਾਉਣ ਆਉਂਦੇ ਨੇ ਤੇ ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਤੇ ਸਕੂਨ ਮਿਲਦਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਰ ਤੇ ਦੇਸ਼ ਭਗਤੀ ਦਾ ਪ੍ਰਤੀਕ ਜਲਿਆਂਵਾਲਾ ਬਾਗ ਤੇ ਵਾਹਗਾ ਬਾਰਡਰ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਸ੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਮੰਦਰ ਨੇੜੇ ਬਿਲਕੁਲ ਨਾਲ ਲਵਕੁਸ਼ ਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਉਣ ਦਾ ਐਲਾਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਅੱਜ ਉੱਘੇ ਕਵੀ ਤੇ ਦਾਰਸ਼ਨਿਕ ਸੰਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦਿਕਸ਼ਾਂ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਸੁਨੇਹੇ 'ਚ ਸਪੀਕਰ ਨੇ ਕਿਹਾ ਕਿ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਮੌਜੂਦਾ ਸਮੇਂ ਦੇ ਸੰਦਰਭ 'ਚ ਵੀ ਬਹੁਤ ਪ੍ਰਸੰਗਿਕ ਰਹਿਣਗੀਆਂ। ਉਹਨਾਂ ਕਿਹਾ ਕਿ ਕਬੀਰ ਜੀ ਨੇ ਜੀਵਨ ਭਰ ਸਮਾਜਿਕ ਬੁਰਾਈਆਂ, ਜਾਤ ਪਾਤ ਦੇ ਵਿੱਚ ਗਏ ਅਤੇ ਧਾਰਮਿਕ ਕੱਟੜਤਾ ਖਿਲਾਫ਼ ਲੜਾਈ ਲੜੀ। ਸ੍ਰੀ ਸੰਧਵਾ ਨੇ ਕਿਹਾ ਕਿ ਕਬੀਰ ਜੀ ਨੇ ਵਿਸ਼ਵ ਵਿਆਪੀ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਅਤੇ ਮਨੁੱਖਤਾ ਨੂੰ ਸਮਾਜਿਕ ਭੇਦਭਾਵ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦਿੱਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਦਾ ਸ਼ਾਮਲ ਹੋਣਾ, ਉਹਨਾਂ ਦੇ ਡੂੰਘੇ ਅਧਿਆਤਮਿਕ ਫਲਸਫੇ ਅਤੇ ਸਮਾਨਤਾਵਾਦੀ ਸਮਾਜ ਲਈ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਲੰਧਰ ਵਿੱਚ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 93,000 ਤੋਂ ਵੱਧ ਬੱਚਿਆਂ ਨੂੰ ਪਲਸ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ 3 ਦਿਨਾਂ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਕਵਰ ਕੀਤਾ। ਸ੍ਰੀ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤੋਂ 30 ਜੂਨ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ 2,23,754 ਬੱਚਿਆਂ ਨੂੰ ਕਵਰ ਕਰਨ ਦਾ ਵਿਆਪਕ ਟੀਚਾ ਰੱਖਿਆ ਗਿਆ। ਸ੍ਰੀ ਵਾਲੀਆ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਇਹ ਦਵਾਈ ਪਿਆਣੀ ਜ਼ਰੂਰੀ ਹੈ ਤਾਂ ਜੋ ਭਾਰਤ ਪੋਲੀਓ ਮੁਕਤ ਦੇਸ਼ ਬਣਿਆ ਰਹੇ। ਉੱਧਰ ਜ਼ਿਲ੍ਹਾ ਮਾਨਸਾ 'ਚ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਮਾਨਸਾ ਡਾਕਟਰ ਵਿਜੇ ਸਿੰਗਲਾ ਵੱਲੋਂ ਸਿਵਲ ਹਸਪਤਾਲ ਵਿਖੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਇਸੇ ਤਰ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ ਰਿਹਾ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 1950 ਤੇ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕੀਤਾ ਗਿਆ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਦਾ ਉਦੇਸ਼ ਵੋਟਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣਾ ਏ। ਉਧਰ ਮੋਹਾਲੀ ਜ਼ਿਲ੍ਹੇ ਵਿੱਚ ਚੱਲ ਰਹੀ SIR ਮੁਹਿੰਮ ਤਹਿਤ ਫਾਰਮਾਂ ਦੀ ਵੰਡ ਤੇ ਭਰਨ ਦੀ ਪ੍ਰਕਿਰਿਆ

ਸਕੱਤਰਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਚੋਣ ਅਫਸਰ ਗੀਤਿਕਾ ਸਿੰਘ ਨੇ ਅੱਜ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ ਏ ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਪ੍ਰਾਪਤੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ 'ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ। ਗਿਫਟ।

0: ਕਰਨਗੇ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਅੱਜ ਲੰਡਨ ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਗਿਫਟ ਆਇਆ ਹੈ।
2: ਓਏ ਵਾਹ, ਲੈਜੈਂਡ ਦਾ ਬੈਟ।
3: ਇਸ ਨਾਲ ਤਾਂ ਮੈਂ ਖੇਡਾਂਗਾ।
4: ਓਏ, ਫਿਊਚਰ ਬੈਟਿੰਗ ਲੈਜੈਂਡ ਮੈਂ ਹਾਂ।
1: ਇਸ ਵਿੱਚ ਜਿਸ ਦਾ ਨਾਮ ਲਿਖਿਆ ਬੈਟ ਉਸੇ ਨੂੰ ਮਿਲੇਗਾ।
5: ਓਏ ਯਾਰ।
6: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਕਰਨ ਦੀ ਜਿਹੜੀ ਪਰਮਿਸ਼ਨ ਹੈ ਉਹ ਦਿੱਤੀ ਜਾਵੇ ਅਤੇ ਇਸ ਵਾਰੀ ਪਾਕਿਸਤਾਨ ਗੌਰਮੈਂਟ ਨੇ ਉਹਨਾਂ ਨੂੰ ਰਿਸਪੋਂਸ ਕੀਤਾ ਅਤੇ ਉਹਨਾਂ ਨੂੰ ਪਰਮਿਸ਼ਨ ਜਿਹੜੀ ਸੀ ਦੇ ਦਿੱਤੀ ਸੀ ਲੇਕਿਨ ਰਣਧੀਰ ਕਪੂਰ ਜੀ 90% ਆਪਣੀ ਫਿਲਮ ਦੀ ਸ਼ੂਟਿੰਗ ਸੀ ਉਹ ਕਰ ਚੁੱਕੇ ਸੀਗੇ ਅਤੇ ਉਹਨਾਂ ਨੂੰ ਲੱਗਾ ਕਿ ਫਿਲਮ ਦੇ ਵਿੱਚ ਕੁਛ ਇੱਕ ਸੀਨ ਤਾਂ ਪਾਕਿਸਤਾਨ ਦੇ ਪਾਏ ਜਾ ਸਕਦੇ ਹੈ ਅਤੇ ਇਸ ਕਰਕੇ ਉਹਨਾਂ ਨੇ ਫਿਲਮ ਦੇ ਇੱਕ ਅੱਧੇ ਸੀਨਸ ਤੋਂ ਪਾਕਿਸਤਾਨ ਵਿੱਚ ਜਾ ਕੇ ਸ਼ੂਟ ਵੀ ਕੀਤੇ ਸੋ ਅੱਜ ਹੈਨਾ ਜਿਹੜੀ ਹੈ ਉਸਨੂੰ ਰਿਲੀਜ਼ ਹੋਏ ਤਕਰੀਬਨ 35 ਸਾਲ ਜੇ ਹੈ ਉਹ ਹੋ ਗਏ ਅਤੇ ਇਸ ਫਿਲਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਅਤੇ ਫਰੀਦਾ ਜਲਾਲ ਜੀ ਜਿਨ੍ਹਾਂ ਨੂੰ ਆਪਣੀ ਬੌਬੀ ਫਿਲਮ ਵਾਸਤੇ ਬੈਸਟ ਸਪੋਰਟਿੰਗ ਐਕਟਰਸ ਦਾ ਜਿਹੜਾ ਅਵਾਰਡ ਸੀ ਉਹ ਵੀ ਮਿਲਿਆ ਸੀਗਾ ਅਤੇ ਉਹਨਾਂ ਨੇ ਇਸ ਫਿਲਮ ਦੇ ਵਿੱਚ ਬਿਹਤਰੀਨ ਅਦਾਕਾਰੀ ਕੀਤੀ ਉਹਨਾਂ ਨੂੰ ਇਸ ਫਿਲਮ ਦੇ ਵਾਸਤੇ ਵੀ ਬੈਸਟ ਸਪੋਰਟਿੰਗ ਐਕਟਰਸ ਦਾ ਜਿਹੜਾ ਅਵਾਰਡ ਹੈ ਉਹ ਦਿੱਤਾ ਗਿਆ ਸੀਗਾ ਸੋ ਫਿਲਮੀ ਦੁਨੀਆਂ ਵਿੱਚ ਕਿੱਸੇ ਜਿਹੜੇ ਹੈਗੇ ਬਹੁਤ ਸਾਰੇ ਹੈਗੇ ਆ ਅੱਜ ਦੇ ਦਿਨ ਰਿਲੀਜ਼ ਹੋਈ ਇਸ ਫਿਲਮ ਦਾ ਇੱਕ ਛੋਟਾ ਜਿਹਾ ਕਿੱਸਾ ਜਿਹੜਾ ਸੀ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਸੀਗਾ ਅਤੇ ਫਰੀਦਾ ਜਲਾਲ ਜੀ ਬਾਰੇ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਜਦੋਂ ਉਹਨਾਂ ਨੇ ਅਲਵਿਦਾ ਕਹਿਤਾ ਸੀਗਾ ਬਾਲੀਵੁੱਡ ਨੂੰ ਅਤੇ ਬੈਂਗਲੋਰ ਆਪਣੇ ਹਸਬੈਂਡ ਨਾਲ ਸ਼ਿਫਟ ਹੋ ਗਏ ਸੀਗੇ ਅਤੇ ਉਹਨਾਂ ਦੇ ਹਸਬੈਂਡ ਨੇ ਕਿਹਾ ਸੀਗਾ ਓਕੇ ਤੁਸੀਂ ਮੇਨ ਸਟ੍ਰੀਮ ਲਾਈਨ ਦੀ ਫਿਲਮਾਂ ਨਹੀਂ ਕਰਨਾ ਚਾਹੁੰਦੇ ਹੋ ਕੋਈ ਗੱਲ ਨਹੀਂ ਲੇਕਿਨ ਛੋਟੇ ਛੋਟੇ ਜਿਹੜੇ ਦੂਰਦਰਸ਼ਨ ਦੇ ਸੀਰੀਅਲਸ ਹੈ ਜਾਂ ਫਿਰ ਟੀ ਵੀ ਦੇ ਨੈਟਵਰਕ ਦੇ ਸੀਰੀਅਲਸ ਹੈ ਉਹ ਜ਼ਰੂਰ ਕਰਦੇ ਰਹੋ ਅਤੇ ਸ਼ਾਇਦ ਉਹ ਜੁੜਾਵ ਜਿਹੜਾ ਹੈਗਾ ਟੀਵੀ ਦੇ ਨਾਲ ਉਹੀ ਫਰੀਦਾ ਜਲਾਲ ਦੀ ਜਿਹੜੀ ਲੌਂਗ ਐਸੈਂਸ ਹੈ ਜਾਂ ਉਹਨਾਂ ਦੀ ਐਕਟਿੰਗ ਦੀ ਪਿਓਰਿਟੀ ਉਹਨੂੰ ਅੱਜ ਤੱਕ ਮੇਨਟੇਨ ਕੀਤੇ ਹੋਏ ਹੈ ਸੋ ਫਿਲਮੀ ਦੁਨੀਆਂ ਦਾ ਕਿੱਸਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਤਦ ਤੱਕ ਵੇਖੋ ਜੇ ਅਗਲਾ ਟਰੈਕ ਮੇਰੇ ਵੱਲੋਂ ਤੁਸੀਂ ਇਸ ਟਰੈਕ ਨੂੰ ਇੰਜੋਏ ਕਰਦੇ ਰਹੋ ਮਿਲਦੇ ਹਾਂ ਇਸ ਟਰੈਕ ਦੇ ਉੱਪਰ ਹੋਰ ਫਿਲਮੀ ਦੁਨੀਆਂ ਦੀ ਗੱਲਾਂ ਦੇ ਨਾਲ

ਬਿਲਕੁਲ ਜੀ, ਲਾਸਟ ਵੀਕ ਜਿਹੜਾ ਸੀਗਾ ਉਹ ਬਾਲੀਵੁੱਡ ਵਾਸਤੇ ਕਾਫੀ ਜ਼ਿਆਦਾ ਇੰਟਰਸਟਿੰਗ ਰਿਹਾ, ਕਿਉਂਕਿ ਸਿਰਫ ਉਹ ਸਿਰਫ ਬਾਲੀਵੁੱਡ ਵਾਸਤੇ ਨਹੀਂ ਬਲਕਿ ਐਕਚੁਅਲ ਹਾਲੀਵੁੱਡ ਦੇ ਵਿੱਚ ਇੱਕ ਬਹੁਤ ਹੀ ਵੈਰੀ ਐਕਸਪੈਕਟਡ ਮੂਵੀ ਜਿਹੜੀ ਸੀ ਉਹ ਰਿਲੀਜ਼ ਹੋਈ, ਬਾਲੀਵੁੱਡ ਦੀ ਵੈਰੀ ਐਕਸਪੈਕਟਡ ਮੂਵੀ ਰਿਲੀਜ਼ ਹੋਈ, ਬਾਲੀਵੁੱਡ ਦੀ ਇੱਕ ਵੈਰੀ ਐਕਸਪੈਕਟਡ ਮੂਵੀ ਜਿਹੜੀ ਸੀ ਉਹ ਰਿਲੀਜ਼ ਹੋਈ, ਅਤੇ ਉਹ ਮੂਵੀਜ਼ ਨੇ ਆਪਣਾ ਜਿਹੜਾ ਜਲਵਾ ਹੈਗਾ ਉਹ ਥੀਏਟਰਸ ਦੇ ਵਿੱਚ ਦੇ ਦਿੱਤਾ, ਅਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਆਡੀਅੰਸ ਨੂੰ ਮੂਵੀਜ਼ ਕਿੰਨੀਆਂ ਜ਼ਿਆਦਾ ਪਸੰਦ ਆਈਆਂ ਹੈਗੀਆਂ। ਦੱਸ ਦੇਖੇ ਕਿਹੜੀ ਕਿਹੜੀ ਮੂਵੀਜ਼ ਜਿਹੜੀਆਂ ਹੈਗੀਆਂ ਉਹ ਲਾਸਟ ਵੀਕ ਰਿਲੀਜ਼ ਹੋਈਆਂ। ਡੀਸੀ ਕੌਮਿਕਸ ਦੀ ਸੁਪਰ ਗਰਲ ਜਿਹੜੀ ਸੀ ਉਹ ਰਿਲੀਜ਼ ਹੋਈ ਹੈ, ਅਤੇ ਦੱਸਦੀ ਹੈ ਕਿ ਸੁਪਰ ਗਰਲ ਜਿਹੜੀ ਹੈਗੀ ਬੇਸਿਕਲੀ ਡੀਸੀ ਨੇ ਆਪਣਾ ਜਿਹੜਾ ਰੀਬੂਟ ਮਲਟੀਵਰਸ ਜਾਂ ਮਲਟੀ ਯੂਨੀਵਰਸ ਜਿਹੜਾ ਉਹ ਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਸੁਪਰਮੈਨ ਤੋਂ ਬਾਅਦ ਸੁਪਰ ਗਰਲ ਇਸਦਾ ਜਿਹੜਾ ਸੈਕਿੰਡ ਪਾਰਟ ਸੀਗਾ ਉਹ ਰਿਲੀਜ਼ ਹੋਇਆ, ਜਿਹਦੇ ਵਿੱਚ ਤੁਹਾਨੂੰ ਮਿਲੀ ਐਲੋਗ, ਜੈਸਨ ਮੋਮੋਆ, ਡੈਵਿਡ ਕੌਨਸਪੈਟ ਅਤੇ ਐਵੀ ਰਿਡਲੀ ਜਿਹੜੀ ਹੈਗੀ ਆ ਉਹ ਨਜ਼ਰ ਆਉਣਗੇ। ਅਤੇ ਇਸ ਮੂਵੀ ਦੇ ਵਿੱਚ ਹਾਲਾਂਕਿ ਬਹੁਤ ਹਾਈਲੀ ਐਕਸਪੈਕਟੇਸ਼ਨ ਸੀਗੀਆਂ, ਕਿਉਂਕਿ ਸੁਪਰਮੈਨ ਦਾ ਜਿਹੜਾ ਲਾਸਟ ਸੀਨ ਸੀਗਾ ਉਹਦੇ ਵਿੱਚ ਸੁਪਰ ਗਰਲ ਨੂੰ ਇੰਟਰੋਡਿਊਸ ਕੀਤਾ ਗਿਆ, ਅਤੇ ਐਵਰੀਵਨ ਵਾਸ ਐਕਸਪੈਕਟਿੰਗ ਕਿ ਸ਼ਾਇਦ ਮੂਵੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਲਾਈਕ ਮਾਰਵਲ ਯੂਨੀਵਰਸ ਨੇ ਆਪਣੀ ਹਰ ਸੀਰੀਜ਼ ਟੂ ਸੀਰੀਜ਼ ਆਪਣੀ ਹਰ ਮੂਵੀ ਟੂ ਮੂਵੀ ਜਿਹੜਾ ਹੈਗਾ ਉਹ ਸਟੈਂਡਰਡਸ ਰੇਜ਼ ਕੀਤੇ। ਲੇਕਿਨ ਡੀਸੀ ਦੇ ਨਾਲ ਇੱਕ ਪ੍ਰੋਬਲਮ ਜਿਹੜੀ ਸਟਾਰਟਿੰਗ ਤੋਂ ਰਹੀ ਹੈ ਉਹ ਕੀ ਕਿ ਇੱਕ ਮੂਵੀ ਡੀਸੀ ਬਹੁਤ ਵਧੀਆ ਦੇਗੀ, ਲੇਕਿਨ ਉਸ ਤੋਂ ਅਗਲੀ ਜਾਂ ਉਸ ਤੋਂ ਦੋ ਤਿੰਨ ਮੂਵੀਜ਼ ਜਿਹੜੀਆਂ ਹੈਗੀਆਂ ਉਹ ਸਟੋਰੀ ਲਾਈਨਅਪ ਦੇ ਉੱਤੇ ਕੰਮ ਸਹੀ ਤਰੀਕੇ ਦਾ ਨਹੀਂ ਹੋਏਗਾ, ਸਕ੍ਰਿਪਟ ਰਾਈਟਿੰਗ ਵਧੀਆ ਨਹੀਂ ਹੋਏਗਾ, ਸਕਰੀਨ ਪਲੇ ਵੀਕ ਹੋਏਗਾ, ਐਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਉਹ ਜਿਹੜਾ ਮਜ਼ਾ ਆਉਣਾ ਚਾਹੀਦਾ, ਜਿਹੜਾ ਇੱਕ ਸੁਪਰ ਹੀਰੋ ਫਿਲਮ ਦਾ ਜਿਹੜਾ ਮਜ਼ਾ ਉਹ ਕਿਤੇ ਨਾ ਕਿਤੇ ਤੁਹਾਨੂੰ ਮਿਸਿੰਗ ਨਜ਼ਰ ਆਏਗਾ। ਤਾਂ ਸੁਪਰ ਗਰਲ ਮੂਵੀ ਇਸ ਤੋਂ ਬਿਲਕੁਲ ਵੀ ਐਕਸੈਪਸ਼ਨ ਹੈ। ਸੁਪਰਮੈਨ ਮੂਵੀ ਦੇ ਵਿੱਚ ਜਿਹੜੇ ਸਟੈਂਡਰਡ ਸੈੱਟ ਕੀਤੇ ਗਏ ਸੀਗੇ ਸੁਪਰ ਗਰਲ ਮੂਵੀਜ਼ ਦੇ ਵਿੱਚ ਉਹ ਸਾਰੇ ਦੇ ਸਾਰੇ ਸੁੱਟ ਦਿੱਤੇ ਗਏ। ਜੀ ਹਾਂ, ਵੀਕ ਸਕਰੀਨ ਪਲੇ, ਵੀਕ ਸਟੋਰੀ ਲਾਈਨਅਪ, ਮਤਲਬ ਈਜ਼ੀ ਟੂ ਪ੍ਰੈਡਿਕਟੇਬਲ ਹੈ ਸਾਰੀ ਦੀ ਸਾਰੀ ਸਟੋਰੀ ਲਾਈਨਅਪ, ਅਤੇ ਤੁਸੀਂ ਫਿਗਰ ਆਊਟ ਕਰ ਲਓਗੇ ਯਾਰ ਕਿ ਸਟੋਰੀ ਦੇ ਵਿੱਚ ਜਿਹੜਾ ਮਜ਼ਾ ਆਉਣਾ ਚਾਹੀਦਾ ਉਹ ਬਿਲਕੁਲ ਵੀ ਨਹੀਂ ਆ ਰਿਹਾ, ਸਟੋਰੀ ਬਿਲਕੁਲ ਫਲੈਟ ਚੱਲਦੀ ਹੈਗੀ ਆ। ਹਾਲਾਂਕਿ ਹਾਈਲੀ ਐਕਸਪੈਕਟੇਸ਼ਨ ਸੀਗੀ ਉਹ ਸੀਗੀ ਜੈਸਨ ਮੋਮੋਆ ਤੋਂ ਲੋਬੋ ਦੇ ਕਿਰਦਾਰ ਵਾਸਤੇ। ਲੋਬੋ ਅਗਰ ਤੁਸੀਂ ਡੀਸੀ ਦੀ ਕੌਮਿਕਸ ਪੜ੍ਹੀਆਂ ਹੈਗੀਆਂ ਤਾਂ ਲੋਬੋ ਬਹੁਤ ਹੀ ਫੈਂਟਾਸਟਿਕ ਕਿਰਦਾਰ ਹੈ, ਮਤਲਬ ਤੁਸੀਂ ਉਸ ਕਿਰਦਾਰ ਨੂੰ ਪਿਆਰ ਕਰੋਗੇ। ਲੇਕਿਨ ਇਸ ਪੂਰੀ ਮੂਵੀ ਦੇ ਵਿੱਚ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਥੋੜੇ ਬਹੁਤ ਟਾਈਮ ਦੇ ਲਈ ਹੀ ਸਕਰੀਨ ਤੇ ਨਜ਼ਰ ਆਉਂਦਾ। ਬੇਸਿਕਲੀ ਅਗਰ ਕੀਤਾ ਜਾਵੇ ਤਾਂ ਲੋਬੋ ਨੂੰ ਇਸ ਮੂਵੀ ਦੇ ਥਰੂ ਹਲਕਾ ਜਿਹਾ ਜਿਹੜਾ ਸੈਟਅਪ ਹੈ ਸਿਰਫ ਔਰ ਸਿਰਫ ਉਹ ਦਿੱਤਾ ਗਿਆ ਹੈ। ਮਿਲੀ ਐਲਕੌਕ ਇਸ ਮੂਵੀ ਦੇ ਵਿੱਚ ਕਾਰਾ ਜ਼ੋਲਰ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਂਦੀ ਹੈਗੀ ਆ, ਹਾਲਾਂਕਿ ਐਜ਼ ਐਨ ਐਕਟਰ ਸ਼ੀ ਵਾਸ ਟੂ ਬ੍ਰਿਲੀਅੰਟ। ਲੇਕਿਨ ਕਹਿੰਦੇ ਨਾ ਕਿ ਇੱਕ ਵੀਕ ਸਕਰੀਨ ਦੇ ਵਿੱਚ ਐਕਟਰ ਵੀ ਕਿੰਨਾ ਕੁਝ ਕਰ ਸਕਦਾ, ਜਿਹੜੇ ਐਕਸ਼ਨ ਸੀਨਸ ਹੈਗੇ ਆ ਸਪੈਸੀਫਿਕਲੀ ਜਿਹੜੇ 1-to-1 ਕੌਮਬੈਟਸ ਹੈਗੇ ਉਹ ਬੜੇ ਹੀ ਜ਼ਿਆਦਾ ਵੀਕ ਨਜ਼ਰ ਆਉਂਦੇ ਇਸ ਮੂਵੀ ਦੇ ਵਿੱਚ, ਅਤੇ ਫਾਈਨਲ ਜਿਹੜਾ ਕੌਮਬੈਟ ਹੈਗਾ ਉਹ ਬਹੁਤ ਜ਼ਿਆਦਾ ਬਿਲੋ ਦਾ ਲਾਈਨ ਹੈਗਾ, ਅਤੇ ਉਹ ਕਿਤੇ ਨਾ ਕਿਤੇ ਇਸ ਮੂਵੀ ਨੂੰ ਜਿੰਨੀ ਐਕਸਪੈਕਟੇਸ਼ਨ ਸੀਗੀ ਵੀ ਆਰ ਐਕਸਪੈਕਟਿੰਗ 5 out of 4 ਜਿਹੜੀ ਹੈ ਉਹ ਮੂਵੀ ਹੋਣੀ ਚਾਹੀਦੀ, ਲੇਕਿਨ ਮੂਵੀ ਜਿਹੜੀ ਹੈ 5 out of 2 ਜਿਹੜੀ ਹੈ ਉਹ ਬਣ ਕੇ ਨਜ਼ਰ ਆਈ ਹੈ। ਸੋ ਦਿਲ ਤੋੜਿਆ ਮੂਵੀ ਨੇ, ਕਿਉਂਕਿ ਮੈਨੂੰ ਲੱਗਾ ਸੀ 2026 ਦੀ ਸਭ ਤੋਂ ਜ਼ਿਆਦਾ ਐਂਟੀਸਪੇਟਿਡ ਮੂਵੀਜ਼ ਦੇ ਵਿੱਚੋਂ ਇੱਕ ਸੀਗੀ ਡੀਸੀ ਦੀ ਸੁਪਰ ਗਰਲ। ਸੋ ਅਗਰ ਤੁਸੀਂ ਦੇਖ ਲਿਆ ਮੈਨੂੰ ਦੱਸੋ ਕਿ ਤੁਹਾਨੂੰ ਇਹ ਮੂਵੀ ਕਿਸ ਤਰੀਕੇ ਦੀ ਲੱਗੀ। ਅਗਰ ਤੁਸੀਂ ਨਹੀਂ ਦੇਖੀਗੀ ਤਾਂ ਟਰਾਈ ਕਰ ਸਕਦੇ ਹੋ, ਕਿਉਂਕਿ ਜਿਹਨੇ ਸੁਪਰ ਹੀਰੋ ਮੂਵੀਜ਼ ਦੇ ਫੈਨਸ ਹੁੰਦੇ ਆ ਦੇ ਜਸਟ ਲਵ ਟੂ ਵਾਚ ਸੁਪਰ ਹੀਰੋ, ਸਾਡੇ ਵਾਸਤੇ ਸਕ੍ਰਿਪਟ ਸਕਰੀਨ ਪਲੇ ਉਹਨਾਂ ਦਾ ਮੈਟਰ ਨਹੀਂ ਕਰਦਾ, ਲੇਕਿਨ ਹਾਂ ਤੁਸੀਂ ਉਹਨਾਂ ਇੰਜੋਏ ਨਹੀਂ ਕਰੋਗੇ ਮੇਰੇ ਮੁਤਾਬਿਕ। ਦੂਸਰਾ ਜਿਹੜਾ ਇੰਪੋਰਟੈਂਟ ਰਿਲੀਜ਼ ਸੀਗਾ ਉਹ ਸੀਗਾ ਜੀ ਵੈਲਕਮ ਟੂ ਜੰਗਲ, ਯਾਨੀ ਕਿ ਵੈਲਕਮ ਦਾ ਤੀਸਰਾ ਪਾਰਟ। ਪਹਿਲਾ ਪਾਰਟ ਆਇਆ ਸੀ 2007 ਦੇ ਵਿੱਚ ਅਕਸ਼ੇ ਕੁਮਾਰ, ਨਾਨਾ ਪਾਟੇਕਰ ਅਤੇ ਅਨਿਲ ਕਪੂਰ ਦੇ ਨਾਲ। ਦੂਸਰਾ ਪਾਰਟ ਆਇਆ ਉਸ ਤੋਂ ਬਾਅਦ ਜੀ ਜੌਨ ਇਬਰਾਹਿਮ, ਨਾਨਾ ਪਾਟੇਕਰ ਅਤੇ ਅਨਿਲ ਕਪੂਰ ਦੇ ਨਾਲ। ਲੇਕਿਨ ਤੀਸਰੇ ਪਾਰਟ ਦੇ ਵਿੱਚ ਵਾਪਸ ਆਇਆ ਅਕਸ਼ੇ ਕੁਮਾਰ, ਲੇਕਿਨ ਮਿਸਿੰਗ ਸੀਗੇ ਜੀ ਇਹਦੇ ਵਿੱਚ ਉਦੇ ਸ਼ੈਟੀ ਅਤੇ ਮਜਨੂ, ਯਾਨੀ ਕਿ ਅਨਿਲ ਕਪੂਰ ਅਤੇ ਨਾਨਾ ਪਾਟੇਕਰ ਦੇ ਵਿੱਚ ਮਿਸਿੰਗ ਸੀਗੇ। ਇਸ ਤੋਂ ਇਲਾਵਾ ਬਾਲੀਵੁੱਡ ਦਾ ਹਰ ਕਿਰਦਾਰ ਜਿਹੜਾ ਸੀਗਾ ਇਸ ਮੂਵੀ ਦੇ ਵਿੱਚ ਨਜ਼ਰ ਆਏਗਾ, ਲੇਕਿਨ ਮੂਵੀ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹੀ ਚੀਜ਼ ਭੂਤ ਬੰਗਲਾ ਦੇ ਨਾਲ ਹੋਈ ਹੈ ਜਾਂ ਹੋਰ ਜਿਹੜੀ ਕਾਮੇਡੀ ਮੂਵੀਜ਼ ਹੈ ਕਿ ਸਕ੍ਰਿਪਟ ਰਾਈਟਰਸ ਜਿਹੜੇ ਹੈਗੇ ਨਾ ਉਹਨਾਂ ਨੂੰ ਕਾਮੇਡੀ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਉਹ ਮਿਲ ਹੀ ਨਹੀਂ ਰਹੀ ਹੈ। ਮੈਨੂੰ ਲੱਗਦਾ ਕਿ ਸ਼ਾਇਦ ਉਹ 2000 ਤੋਂ ਲੈ ਕੇ 2012 ਜਾਂ 2013 ਤੱਕ ਦਾ ਜਿਹੜਾ ਜ਼ੋਨ ਦੇ ਜਿਹਦੇ ਵਿੱਚ ਹੇਰਾ ਫੇਰੀ ਸੀ, ਵੈਲਕਮ ਸੀ, ਮੁਸੇ ਸ਼ਾਦੀ ਕਰੋਗੀ ਸੀ, ਚੁੱਪ ਚੁੱਪ ਕੇ ਸੀਗੀ, ਢੋਲ ਸੀ, ਉਹ ਮੂਵੀਜ਼ ਦੀ ਸਕ੍ਰਿਪਟ ਜਿੰਨੀ ਬਿਹਤਰੀਨ ਸੀ ਨਾ ਅੱਜ ਦੇ ਟਾਈਮ ਦੇ ਵਿੱਚ ਉਹ ਸਕ੍ਰਿਪਟ ਕਿਤੇ ਨਾ ਕਿਤੇ ਰਾਈਟਰਸ ਨੂੰ ਮਿਲ ਹੀ ਨਹੀਂ ਰਹੀ ਹੈ। ਅਤੇ ਤੁਸੀਂ ਪੁਰਾਣੀ ਜੋ

ਨੂੰ ਇੱਕ ਵਾਰੀ ਦੁਬਾਰਾ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਨੋਸਟੈਲਜੀਆ ਜਿਹੜਾ ਹੈਗਾ ਉਹ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਦੇ ਵਿੱਚ ਕੁਛ ਵੀ ਚੱਲ ਰਿਹਾ, ਮਤਲਬ ਸੇਮ ਵੈਲਕਮ ਟੂ ਜੰਗਲ ਦੇ ਵਿੱਚ ਗ੍ਰੇਟ ਕਾਸਟ, ਜੈਨੂਅਲੀ ਗ੍ਰੇਟ ਕਾਸਟ, ਰਵੀਨਾ ਟੰਡਨ ਨੂੰ ਰੀ ਵਾਪਸ ਇੰਟਰੋਡਿਊਸ ਕੀਤਾ ਗਿਆ, ਅਕਸ਼ੈ ਕੁਮਾਰ ਟੂ ਬੈਸਟ, ਸੁਨੀਲ ਸ਼ੈਟੀ ਦਾ ਬੈਸਟ, ਪਰੇਸ਼ ਰਾਵਲ ਦਾ ਬੈਸਟ, ਤਿਕੜੀ ਬਹੁਤ ਵਧੀਆ ਹੈਗੀ ਹੈ। ਸਪੋਰਟਿੰਗ ਐਕਟਰਸ ਦੇ ਵਿੱਚ ਜੈਕੀ ਸ਼ਰਾਫ, ਸੰਜੇ ਦੱਤ, ਅਰਸ਼ਦ ਵਾਸ਼ੀ, ਕ੍ਰਿਸ਼ਨਾ ਅਭਿਸ਼ੇਕ, ਮਤਲਬ ਤੁਹਾਨੂੰ ਹਰ ਤਰ੍ਹਾਂ ਦਾ ਕਿਰਦਾਰ ਨਜ਼ਰ ਆ ਜਾਏਗਾ। ਅਗਰ ਤੁਸੀਂ ਈਵਨ ਫੀਮੇਲ ਸਟਾਰ ਦੇ ਵਿੱਚ ਦੇਖੋ, ਜੈਕਲਿਨ ਫਰਨਾਂਡਿਸ ਤੁਹਾਨੂੰ ਨਜ਼ਰ ਆਉਣਗੇ, ਦਿਸ਼ਾ ਪਟਾਨੀ ਨਜ਼ਰ ਆਉਣਗੇ, ਇਸ ਤੋਂ ਇਲਾਵਾ ਤੁਹਾਨੂੰ ਰਵੀਨਾ ਟੰਡਨ ਨਜ਼ਰ ਆਉਣਗੇ, ਤੇ ਮਤਲਬ ਹਰ ਵੱਡਾ ਕਲਾਕਾਰ, ਹਰ ਵੱਡਾ ਅਦਾਕਾਰ ਤੁਹਾਨੂੰ ਇਸ ਮੂਵੀ ਦੇ ਵਿੱਚ ਦੇਖੇਗਾ। ਲੇਕਿਨ ਕਲਾਕਾਰ ਕੀ ਕਰ ਲੇਗਾ ਅਗਰ ਸਕ੍ਰਿਪਟ ਜਿਹੜੀ ਹੈਗੀ ਹੈ ਉਹ ਬਹੁਤ ਵੀਕ ਹੈ, ਤੇ ਮਤਲਬ ਕੁਛ ਇੱਕ ਜਗ੍ਹਾ ਤੇ ਮੂਵੀ ਥੋੜੀ ਜਿਹੀ ਕੋਮਿਕ ਲੱਗਦੀ ਹੈ, ਲੇਕਿਨ ਫਿਰ ਉਹੀ ਗੱਲ ਹੈ ਕਿ ਤੁਸੀਂ ਆਡੀਅੰਸ ਨੂੰ 2 ਘੰਟੇ ਲਈ, 2.25 ਘੰਟੇ ਲਈ ਬੰਨ ਕੇ ਰੱਖ ਪਾਉਂਦੇ ਹੋ ਜਾਂ ਨਹੀਂ। ਔਰ ਜਦੋਂ ਤੁਸੀਂ ਇੱਕ ਮੂਵੀ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਰੱਖਦੇ, ਸ਼ਾਇਦ ਇਸੇ ਕਰਕੇ ਨੀਸ ਬਜ਼ਮੀ ਨੇ ਇਸ ਮੂਵੀ ਨੂੰ ਨਾ ਦੁਬਾਰਾ ਜਿਹੜਾ ਰੀਮੇਕ ਜਿਹੜਾ ਸੀ ਉਹ ਬਣਾਉਣ ਦਾ ਤੈਅ ਕੀਤਾ ਸੀਗਾ, ਕਿਉਂਕਿ ਪ੍ਰਿਯਦਰਸ਼ਨ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ ਕਿ ਜਦੋਂ ਤੁਸੀਂ ਕਾਮੇਡੀ ਮੂਵੀ ਨੂੰ ਰੀਕ੍ਰੀਏਟ ਕਰਨਾ ਚਾਹੁੰਦੇ ਹੋ ਤੁਹਾਨੂੰ ਪਿਛਲੇ ਸਟੈਂਡਰਡਸ ਤੋਂ ਅੱਪ ਜਾਣਾ ਪੈਂਦਾ, ਲੇਕਿਨ ਉਹ ਸਕ੍ਰਿਪਟ ਫਿਗਰ ਆਊਟ ਕਰਨਾ, ਉਹ ਡਾਇਲੋਗਸ ਫਿਗਰ ਆਊਟ ਕਰਨਾ, ਉਹ ਪਰਫਾਰਮੈਂਸਿਸ ਫਿਗਰ ਆਊਟ ਕਰਨਾ, ਉਹ ਬਹੁਤ ਵੱਡਾ

ਕਿ ਈਵਨ ਫੀਮੇਲ ਸਟਾਰ ਦੇ ਵਿੱਚ ਦੇਖੋ ਜੈਕਲਿਨ ਫਰਨਾਂਡਿਸ ਤੁਹਾਨੂੰ ਨਜ਼ਰ ਆਉਣਗੇ, ਦਿਸ਼ਾ ਪਟਾਨੀ ਨਜ਼ਰ ਆਉਣਗੇ, ਇਸ ਤੋਂ ਇਲਾਵਾ ਤੁਹਾਨੂੰ ਰਵੀਨਾ ਟੰਡਨ ਨਜ਼ਰ ਆਉਣਗੇ, ਅਤੇ ਮਤਲਬ ਹਰ ਵੱਡਾ ਕਲਾਕਾਰ ਹਰ ਵੱਡਾ ਅਦਾਕਾਰ ਤੁਹਾਨੂੰ ਇਸ ਮੂਵੀ ਦੇ ਵਿੱਚ ਦੇਖੇਗਾ। ਲੇਕਿਨ ਕਲਾਕਾਰ ਕੀ ਕਰ ਲੇਗਾ ਅਗਰ ਸਕ੍ਰਿਪਟ ਜਿਹੜੀ ਹੈਗੀ ਹੈ ਉਹ ਬਹੁਤ ਵੀਕ ਹੈ, ਅਤੇ ਮਤਲਬ ਕੁਛ ਇੱਕ ਜਗ੍ਹਾ 'ਤੇ ਮੂਵੀ ਥੋੜ੍ਹੀ ਜਿਹੀ ਕੌਮਿਕ ਲੱਗਦੀ ਹੈ, ਲੇਕਿਨ ਫਿਰ ਉਹੀ ਗੱਲ ਹੈ ਕਿ ਤੁਸੀਂ ਆਡੀਅੰਸ ਨੂੰ 2 ਘੰਟੇ ਲਈ, 2.25 ਘੰਟੇ ਲਈ ਬੰਨ ਕੇ ਰੱਖ ਪਾਉਂਦੇ ਹੋ ਜਾਂ ਨਹੀਂ। ਔਰ ਜਦੋਂ ਤੁਸੀਂ ਇੱਕ ਮੂਵੀ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਰੱਖਦੇ, ਸ਼ਾਇਦ ਇਸੇ ਕਰਕੇ ਨੀਸ ਬਜ਼ਮੀ ਨੇ ਇਸ ਮੂਵੀ ਨੂੰ ਨਾ ਦੁਬਾਰਾ ਜਿਹੜਾ ਦਾ ਰੀਮੇਕ ਜਿਹੜਾ ਸੀ ਉਹ ਬਣਾਉਣ ਦਾ ਤੈਅ ਕੀਤਾ ਸੀਗਾ, ਕਿਉਂਕਿ ਪ੍ਰਿਯਦਰਸ਼ਨ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ ਕਿ ਜਦੋਂ ਤੁਸੀਂ ਕਾਮੇਡੀ ਮੂਵੀ ਨੂੰ ਰੀਕ੍ਰੀਏਟ ਕਰਨਾ ਚਾਹੁੰਦੇ ਹੋ ਤੁਹਾਨੂੰ ਪਿਛਲੇ ਸਟੈਂਡਰਡਸ ਤੋਂ ਅੱਪ ਜਾਣਾ ਪੈਂਦਾ, ਲੇਕਿਨ ਉਹ ਸਕ੍ਰਿਪਟ ਫਿਗਰ ਆਊਟ ਕਰਨਾ, ਉਹ ਡਾਇਲੋਗਸ ਫਿਗਰ ਆਊਟ ਕਰਨਾ, ਉਹ ਪਰਫਾਰਮੈਂਸਿਸ ਫਿਗਰ ਆਊਟ ਕਰਨਾ, ਉਹ ਬਹੁਤ ਵੱਡਾ ਚੈਲੰਜ ਹੁੰਦਾ ਹੈ। ਅਤੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਭੂਲ ਭੁਲੱਈਆ ਦੀ ਜਿਹੜੀ ਸੀਰੀਜ਼ ਹੈ ਉਸਨੂੰ ਦੁਬਾਰਾ ਜਿਹੜਾ ਹੈ ਰੀਮੇਕ ਨਹੀਂ ਬਣਾਇਆ, ਅਤੇ ਨਾ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਬਾਈ ਆਪਾਂ ਉਸ ਨਾਮ ਨੂੰ, ਉਸ ਫਰੈਂਚਾਈਜ਼ੀ ਨੂੰ ਕੈਸ਼ ਕਰ ਲਈਏ। ਦੇ ਜਸਟ ਵਾਂਟ ਟੂ ਮੇਕ ਆਊਟ ਅ ਨਿਊ ਸਕ੍ਰਿਪਟ, ਇਸੇ ਕਰਕੇ ਉਹਨਾਂ ਨੇ ਭੂਤ ਬੰਗਲਾ ਜਿਹੜੀ ਸੀ ਉਹ ਲਿਖੀ ਸੀ, ਲੇਕਿਨ ਹਾਲਾਂਕਿ ਭੂਤ ਬੰਗਲਾ ਵੀ ਬਹੁਤ ਬਿਲੋ ਦਾ ਐਵਰੇਜ ਫਿਲਮ ਹੀ ਸਾਬਿਤ ਹੋਈ। ਸੋ ਇੱਕ ਹੋਰ ਮੂਵੀ ਰਿਲੀਜ਼ ਹੋਈ ਹੈ, ਦੱਸਾਂਗਾ ਇਸ ਟਰੈਕ ਦੇ ਉਸ ਪਾਰ, ਤੱਕ ਤੁਸੀਂ ਇੰਜੋਏ ਕਰੋ ਅਗਲਾ ਪਿਆਰਾ ਜਿਹਾ ਟਰੈਕ ਦੇ ਉਸ ਪਾਰ ਮਿਲਦੇ ਹਾਂ ਜੀ ਪਿਆਰੀ ਬਾਤੀ ਗੱਲਾਂ ਦੇ ਨਾਲ। ਅਤੇ ਜਿਹੜਾ ਕਿ ਤੁਹਾਨੂੰ ਮੈਂ ਕਿਹਾ ਕਿ ਫਿਲਮੀ ਦੁਨੀਆ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਸੋਨੂ ਨਿਗਮ ਦੀ ਆਵਾਜ਼ ਦੇ ਵਿੱਚ ਅਗਲਾ ਟਰੈਕ ਲੈ ਕੇ ਆ ਰਿਹਾ ਜੀ।

ਜੋ ਕੈਰੀ ਔਨ ਜੱਟਾ ਦੀ ਜਿਹੜੀ ਸੀਰੀਜ਼ ਹੈ ਨਾ ਉਹ ਹਾਈਲੀ ਐਂਟੀਸਪੇਟਿਡ ਹਾਈਲੀ ਐਕਸਪੈਕਟਿਡ ਕਿਉਂ ਰਹਿੰਦੇ ਕਿਉਂਕਿ ਪੰਜਾਬੀ ਜਿਹੜੀ ਆਡੀਅੰਸ ਆ ਉਹਨਾਂ ਨੂੰ ਥੀਏਟਰ ਤੱਕ ਲੈ ਕੇ ਆਉਣ ਵਾਸਤੇ ਜੱਟ ਐਂਡ ਜੂਲੀਅਟ ਅਤੇ ਕੈਰੀ ਔਨ ਜੱਟਾ ਇਦੋਂ ਮੂਵੀਜ਼ ਦਾ ਰੋਲ ਬਹੁਤ ਵੱਡਾ ਰਿਹਾ ਸੀ। ਇਹਨਾਂ ਨੇ ਐਕਚੁਅਲ 'ਚ ਪੰਜਾਬੀ ਆਡੀਅੰਸ ਥੀਏਟਰਸ ਤੱਕ ਲੈ ਆਉਂਦੀਆਂ ਸੀ ਅਤੇ ਉਸ ਤੋਂ ਬਾਅਦ ਜੋ ਪੰਜਾਬੀ ਫਿਲਮਾਂ ਦੀ ਕਾਮੇਡੀ ਦਾ ਸਿਲਸਿਲਾ ਸ਼ੁਰੂ ਹੋਇਆ ਉਹ ਅੱਜ ਤੱਕ ਚੱਲਦਾ ਹੀ ਜਾ ਰਿਹਾ ਹੈ। ਅਤੇ ਇਸ ਕਰਕੇ ਜਦੋਂ ਵੀ ਜੱਟ ਐਂਡ ਜੂਲੀਅਟ ਦੀ ਸੀਰੀਜ਼ ਰਿਲੀਜ਼ ਹੁੰਦੀ ਹੈ, ਕੈਰੀ ਔਨ ਜੱਟਾ ਦੀ ਰਿਲੀਜ਼ ਹੁੰਦਾ, ਅਗਲਾ ਪਾਰਟ ਜਿਹੜਾ ਹੈਗਾ ਅਨਾਊਂਸ ਹੁੰਦਾ, ਤਾਂ ਜਿਹੜੀ ਆਡੀਅੰਸ ਹੈ ਉਹ ਆਟੋਮੈਟਿਕਲੀ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਖੁਸ਼ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਲੱਗਦਾ ਕਿ ਯਾਰ ਸ਼ਾਇਦ ਉਹ ਕੈਰੀ ਔਨ ਜੱਟਾ ਵਾਲਾ ਮੈਚ ਜਿਹੜਾ ਹੈਗਾ ਉਹ ਦੁਬਾਰਾ ਰੀਕ੍ਰੀਏਟ ਹੋ ਜਾਏਗਾ। ਅਤੇ ਸਾਨੂੰ ਕਹਿਣ ਨੂੰ ਮੌਕਾ ਮਿਲੇਗਾ ਕਿ ਐਡਵੋਕੇਟ ਢਿੱਲੋਂ ਨੇ ਕਾਲਾ ਪੋਟ ਐਵੇਂ ਨਹੀਂ ਪਾਇਆ ਹੈ ਕਿ ਨਹੀਂ ਹੈ। ਅਤੇ ਇਸ ਪੂਰੀ ਮੂਵੀ ਦੇ ਵਿੱਚ ਤੁਸੀਂ ਐਡਵੋਕੇਟ ਢਿੱਲੋਂ ਨੂੰ ਇਸੀ ਅਵਤਾਰ ਦੇ ਵਿੱਚ, ਇਸੀ ਮੈਜਿਕ ਦੇ ਵਿੱਚ, ਇਸੀ ਜ਼ੋਨਰ ਵਿੱਚ ਜਿਹੜਾ ਹੈਗਾ ਉਹ ਫਿਗਰ ਆਊਟ ਕਰਦੇ ਨਜ਼ਰ ਆਓਗੇ। ਅਤੇ ਗੱਲ ਪਤਾ ਕੀ ਹੈਗੀ ਹੈ ਕਿ ਇਸ ਮੂਵੀ ਨੂੰ ਸਪੈਸ਼ਲ ਇਸ ਕਰਕੇ ਬਣਾਇਆ ਗਿਆ ਕਿਉਂਕਿ ਜਸਵਿੰਦਰ ਭੱਲਾ ਜੀ ਦਾ ਜਿਹੜਾ ਕਿਰਦਾਰ ਹੈਗਾ ਉਸਨੂੰ AI ਦੇ ਨਾਲ ਡਿਵੈਲਪ ਕੀਤਾ ਗਿਆ। ਉਹਨਾਂ ਦੀ ਜਿਹੜੀ ਅਪੀਅਰੈਂਸ ਹੈ, ਉਹਨਾਂ ਦੀ ਜਿਹੜੀ ਆਵਾਜ਼ ਹੈ ਉਸਨੂੰ AI ਦੇ ਨਾਲ ਕਾਫੀ ਹੱਦ ਤੱਕ ਜਿਹੜਾ ਹੈਗਾ ਉਹ ਰੀਕਲੈਕਟ ਕੀਤਾ ਗਿਆ ਹੈਗਾ ਅਤੇ ਉਸਨੂੰ ਮੂਵੀ ਦੇ ਵਿੱਚ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਦਿਖਾਇਆ ਵੀ ਗਿਆ ਹੈ। ਅਤੇ ਸਭ ਤੋਂ ਖਾਸ ਗੱਲ ਹੈ ਲੋਕ ਜਿੰਨਾ ਜ਼ਿਆਦਾ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੇ ਉਨੇ ਹੀ ਜ਼ਿਆਦਾ ਕਿਤੇ ਨਾ ਕਿਤੇ ਜਿਹੜੀ ਉਹ ਮਨ ਦੇ ਵਿੱਚ ਕਹਿੰਦੇ ਨਾ ਕਸਕ ਹੁੰਦੀ ਕਿ ਇਨਸਾਨ ਨੂੰ ਮਿਸ ਹੁੰਦੀ ਉਹ ਵੀ ਨਜ਼ਰ ਆਈ ਆਡੀਅੰਸ ਦੇ ਵੱਲੋਂ। ਹਾਲਾਂਕਿ ਮੂਵੀ ਦੀ ਜਿਹੜੀ ਸਕ੍ਰਿਪਟ ਹੈਗੀ ਹੈ ਸੰਦੀਪ ਕੰਗ ਜੀ ਨੇ ਲਿਖੀ, ਸੰਦੀਪ ਕੰਗ ਜੀ ਦਾ ਕੈਰੀ ਔਨ ਜੱਟਾ ਨੂੰ ਲੈ ਕੇ ਇੱਕ ਬੜਾ ਹੀ ਵਧੀਆ ਕਿੱਸਾ ਹੈਗਾ ਕਿ ਐਕਚੁਅਲ 'ਚ ਸੰਦੀਪ ਕੰਗ ਉਸ ਟਾਈਮ ਕੁਛ ਖਾਸ ਜਿਹੜਾ ਸੀ ਵੱਡਾ ਨਹੀਂ ਕਰ ਰਹੇ ਸੀਗੇ ਅਤੇ ਉਹਨਾਂ ਨੇ ਕੈਰੀ ਔਨ ਜੱਟਾ ਦੀ ਸਕ੍ਰਿਪਟ ਜਿਹੜੀ ਸੀ ਉਹ ਲਿਖੀ ਸੀਗੀ ਅਤੇ ਉਹਨਾਂ ਨੇ ਗਿੱਪੀ ਗਰੇਵਾਲ ਨੂੰ ਆ ਸਕ੍ਰਿਪਟ ਸਿਰਫ ਔਰ ਸਿਰਫ 50,000 ਦੇ ਵਿੱਚ ਵੇਚ ਦਿੱਤੀ ਸੀਗੀ। ਅਤੇ ਸਕ੍ਰਿਪਟ ਵੇਚਣ ਤੋਂ ਬਾਅਦ ਹਲੇ ਉਹਨਾਂ ਨੇ ਜਿਹੜੀ ਫਾਈਨਲ ਜਿਹੜੀ ਡੀਲ ਸੀ ਉਹ ਕਲੋਜ਼ ਨਹੀਂ ਹੋਈ ਸੀ, ਉਹਨਾਂ ਦੀ ਗੱਲ ਗੁਰਪ੍ਰੀਤ ਘੁੱਗੀ ਜੀ ਦੇ ਨਾਲ ਹੋਈ ਅਤੇ ਗੁਰਪ੍ਰੀਤ ਘੁੱਗੀ ਜੀ ਨੇ ਉਹਨਾਂ ਨੂੰ ਸੁਜੈਸਟ ਦਿੱਤਾ ਕਿ ਦੇਖੋ ਸਕ੍ਰਿਪਟ ਤੁਸੀਂ ਭਾਵੇਂ ਪੈਸੇ ਨਾ ਲਓ, ਉਹਨਾਂ ਨੂੰ ਕਹੋ ਕਿ ਤੁਹਾਨੂੰ ਮੂਵੀ ਜਿਹੜੀ ਹੈ ਉਹ ਡਾਇਰੈਕਟ ਕਰਨ ਦਾ ਮੌਕਾ ਦੇਣ। ਅਤੇ ਸੰਦੀਪ ਕੰਗ ਜੀ ਨੇ ਗੁਰਪ੍ਰੀਤ ਘੁੱਗੀ ਜੀ ਨੂੰ ਕਿਹਾ ਕਿ ਬਈ ਉਹ ਐਡੇ ਵੱਡੇ ਸਟਾਰ ਹੈਗੇ, ਮੇਰੇ ਵਰਗੇ ਬੰਦੇ ਨੂੰ ਉਹ ਇੱਦਾਂ ਦਾ ਚਾਂਸ ਕਿਉਂ ਦੇਣਗੇ। ਅਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਗੱਲ ਤਾਂ ਕਰੋ, ਗੱਲ ਬਣੇ ਜਾਂ ਨਾ ਬਣੇ ਦੈਟ ਇਜ਼ ਅ ਡਿਫਰੈਂਟ ਥਾਟ। ਸੋ ਗੁਰਪ੍ਰੀਤ ਘੁੱਗੀ ਜੀ ਦੇ ਪੰਪ ਦੇਣ 'ਤੇ ਸੰਦੀਪ ਕੰਗ ਜੀ ਨੇ ਗਿੱਪੀ ਗਰੇਵਾਲ ਦੇ ਨਾਲ ਗੱਲ ਕੀਤੀ ਕਿ ਉਸ ਮੂਵੀ ਨੂੰ ਡਾਇਰੈਕਟ ਕਰਨਾ ਚਾਹੁੰਦੇ ਹੈਗੇ। ਅਤੇ ਗਿੱਪੀ ਜੀ ਨੇ ਵੀ ਆਪਣੀ ਫਿਰ ਟੀਮ ਦੇ ਨਾਲ ਇੱਕ ਵਾਰੀ ਡਿਸਕਸ ਕੀਤਾ ਅਤੇ ਸੰਦੀਪ ਕੰਗ ਜੀ ਨੂੰ ਇਸ ਮੂਵੀ ਨੂੰ ਡਾਇਰੈਕਟ ਕਰਨ ਦਾ ਮੌਕਾ ਦਿੱਤਾ ਅਤੇ ਰੈਸਟ ਇਜ਼ ਹਿਸਟਰੀ। ਅਤੇ ਇਸ ਮੂਵੀ ਨੂੰ ਵੀ ਜਿਹੜੇ ਡਾਇਰੈਕਟ ਹੈਗੇ ਆ ਉਹ ਸੰਦੀਪ ਕੰਗ ਜੀ ਹੀ ਕਰ ਰਹੇ ਹੈਗੇ। ਅਤੇ ਮੂਵੀ ਦੀ ਅਗਰ ਆਪਾਂ ਕਾਸਟ ਦੀ ਗੱਲ ਕਰੀਏ ਤਾਂ ਮੂਵੀ ਦੀ ਜਿਹੜੀ ਕਾਸਟ ਹੈਗੀ ਉਹ ਮੈਜੀਕਲ ਕਾਸਟ ਹੀ ਹੈ ਹਮੇਸ਼ਾ ਦੀ ਤਰ੍ਹਾਂ। ਗਿੱਪੀ ਗਰੇਵਾਲੇ ਦੀ ਮੇਨ ਕਾਸਟ ਦੇ ਵਿੱਚ ਨਾਲ ਬੀਨੂ ਢਿੱਲੋਂ ਨਜ਼ਰ ਆਉਣਗੇ, ਨਾਲ ਹੋਣਗੇ ਸਰਗੁਣ ਮਹਿਤਾ ਅਤੇ ਨਾਲ ਜਸਵਿੰਦਰ ਭੱਲਾ ਜੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸ਼ਿੰਦਾ ਗਰੇਵਾਲ, ਪ੍ਰਿੰਸ ਕਵਲਜੀਤ ਸਿੰਘ, ਪੁਖਰਾਜ ਭੱਲਾ, ਬੀ ਐਨ ਸ਼ਰਮਾ ਅਤੇ ਸਵਿਤਾਜ ਬਰਾੜ ਅਤੇ ਜੈਸਮੀਨ ਬਾਜਵਾ। ਸੋ ਜਿਹੜੀ ਪੰਜਾਬੀ ਇੰਡਸਟਰੀ ਦੀ ਬੈਸਟ ਸਟਾਰ ਕਾਸਟ ਹੈ ਨਾ ਉਹ ਇਸ ਮੂਵੀ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ। ਹਾਲਾਂਕਿ ਮੂਵੀ ਕਿਤੇ ਨਾ ਕਿਤੇ ਹਲਕੀ ਹਲਕੀ ਡਰੈਗ ਜ਼ਰੂਰ ਹੁੰਦੀ ਆ। ਮੈਂ ਜਿੱਦਾਂ ਕਿ ਵੈਲਕਮ ਟੂ ਜੰਗਲ ਨੂੰ ਲੈ ਕੇ ਕਿਹਾ ਸੀਗਾ ਕਿ ਕਾਮੇਡੀ ਮੂਵੀ ਦੀ ਜਦੋਂ ਵੀ ਤੁਸੀਂ ਨੈਕਸਟ ਸੀਕੁਅਲ ਬਣਾਉਂਦੇ ਹੋ ਉਹਦੇ ਵਾਸਤੇ ਐਕਸਪੈਕਟੇਸ਼ਨ ਜਿਹੜੀਆਂ ਉਹ ਕਾਫੀ ਜ਼ਿਆਦਾ ਹਾਈ ਸੈੱਟ ਹੋ ਜਾਂਦੀਆਂ ਅਤੇ ਉਸਨੂੰ ਬੀਟ ਕਰ ਪਾਉਣਾ ਕਾਫੀ ਵੱਡਾ ਚੈਲੰਜ ਹੋ ਜਾਂਦਾ। ਅਤੇ ਕੈਰੀ ਔਨ ਜੱਟਾ 4 ਹਾਲਾਂਕਿ ਉਸ ਚੈਲੰਜ ਦੇ ਕਾਫੀ ਆਸ ਪਾਸ ਨਜ਼ਰ ਆਉਂਦੀ, ਲੇਕਿਨ ਹਾਂ ਅਗਰ ਤੁਸੀਂ ਕਹੋ ਕਿ ਕੈਰੀ ਔਨ ਜੱਟਾ 1 ਵਾਲਾ ਮਜ਼ਾ ਹੈ ਤੇ ਉਹ ਕਿਤੇ ਨਾ ਕਿਤੇ ਤੁਸੀਂ ਅਗਰ ਉਹ ਐਕਸਪੈਕਟੇਸ਼ਨ ਨਾਲ ਜਾ ਰਹੇ ਹੋ ਤਾਂ ਫਿਰ ਤੁਸੀਂ ਉਸ ਮੂਵੀ ਨੂੰ ਉਨਾ ਜ਼ਿਆਦਾ ਇੰਜੋਏ ਨਹੀਂ ਕਰ ਪਾਓਗੇ। ਬਟ ਫਰੈਸ਼ ਅਗਰ ਤੁਸੀਂ ਥੋਟਸ ਨਾਲ ਜਾਂਦੇ ਹੋ ਸਿਰਫ ਜਸਵਿੰਦਰ ਭੱਲਾ ਜੀ ਦੇ ਕਰਕੇ ਜਾਂ ਬਾਕੀ ਕਾਸਟ ਨੂੰ ਇੱਕ ਵਾਰ ਦੁਬਾਰਾ ਸਾਥ ਦੇਖਣ ਵਾਸਤੇ ਦੇਖਣ ਜਾਂਦੇ ਹੋ ਤਾਂ ਯੂ ਵਿਲ ਇੰਜੋਏ ਦਾ ਮੂਵੀ। ਲੇਕਿਨ ਹਾਂ ਅਗਰ ਓਵਰ ਐਕਸਪੈਕਟੇਸ਼ਨ ਕਰਕੇ ਜਾਓਗੇ ਦੈਨ ਮੂਵੀ ਡੈਫੀਨੇਟਲੀ 1 ਔਰ ਐਟ ਅਨਦਰ ਪੁਆਇੰਟ ਤੁਹਾਨੂੰ ਡਿਸਅਪੁਆਇੰਟ ਜ਼ਰੂਰ ਕਰੇਗੀ। ਮੂਵੀ ਦੇ ਵਿੱਚ ਜਿਹੜਾ ਸੌਂਗਸ ਹੈਗੇ ਉਹ ਵੀ ਕਾਫੀ ਅੱਛਾ ਪਰਫੋਰਮ ਕਰ ਰਹੇ ਹੈਗੇ ਆ ਅਤੇ ਜਿਹੜੇ ਪੰਚਸ ਹੈਗੇ ਉਹ ਵੀ ਕਾਫੀ ਜ਼ਿਆਦਾ ਨਿਊ ਵੀ ਹੈਗੇ, ਕੁਛ ਪੁਰਾਣਿਆਂ ਨੂੰ ਵੀ ਰੀਕ੍ਰੀਏਟ ਕੀਤਾ ਗਿਆ। ਲੇਕਿਨ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਸਵਾਦ ਨੂੰ ਬੀਨੂ ਢਿੱਲੋਂ ਜੀ ਨੂੰ ਹੀ ਦੇਖ ਕੇ ਮਜ਼ਾ ਆਏਗਾ। ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਆਪਣਾ ਮੈਜਿਕ ਜਿਹੜਾ ਹੈਗਾ ਉਹ ਰੀਕ੍ਰੀਏਟ ਕੀਤਾ। ਸੋ ਜਾ ਕੇ ਦੇਖਿਓ ਵੀਕੈਂਡ ਨੂੰ, ਅਗਰ ਤੁਸੀਂ ਬੜਾ ਆਪਣਾ ਲਾਫਟਰ ਵਾਲਾ ਦੇ ਬਣਾਉਣਾ ਚਾਹੁੰਦੇ ਤਾਂ ਵੈਲਕਮ ਟੂ ਜੰਗਲ ਹੈਗੀ ਆ ਅਤੇ ਨਾਲ ਹੈਗੀ ਹੈ ਜੀ ਕੈਰੀ ਔਨ ਜੱਟਾ 4। ਸੋ ਜਾ ਕੇ ਇੰਜੋਏ ਕਰ ਸਕਦੇ ਹੋ ਅਤੇ ਮੈਂ ਫਿਲਮੀ ਦੁਨੀਆਂ ਦੇ ਵਿੱਚ ਇਸ ਤਰੀਕੇ ਦੀ ਗੱਲਾਂ ਲੈ ਕੇ ਤੁਹਾਡੇ ਨਾਲ ਚੱਲਦਾ ਰਹੂੰਗਾ। ਅਤੇ ਅਗਲਾ ਟਰੈਕ ਜਿਹੜਾ ਹੈਗਾ ਉਹ ਮੈਂ ਲੈ ਕੇ ਤੁਹਾਡੇ ਨਾਲ ਆ ਰਿਹਾ ਅਤੇ ਆ ਟਰੈਕ ਜਿਹੜਾ ਹੈਗਾ ਉਹ ਹੈਗਾ ਜੀ ਕੇ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਪਿਆਰਾ ਜਿਹਾ ਟਰੈਕ, ਟਰੈਕ ਦੋਸਤ ਪਰ ਮਿਲਦੇ ਹੋਰ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ।

ਬਾਲੀਵੁੱਡ ਦੇ ਵਿੱਚ ਰੀਮੇਕਸ ਜਾਂ ਜਿਹੜੇ ਸੀਕੁਅਲਸ ਦਾ ਕਿਰਦਾਰ ਹੈਗਾ ਉਹ ਕਾਫੀ ਜ਼ਿਆਦਾ ਅੱਜ ਕੱਲ ਚੱਲ ਰਿਹਾ ਹੈਗਾ, ਕਿਉਂਕਿ ਕ੍ਰਿਸ਼ 4 ਦੀ ਜਿਹੜਾ ਸੀਕੁਅਲ ਹੈ ਉਸਦਾ ਵੀ ਅਨਾਊਂਸਮੈਂਟ ਜਿਹੜੀ ਆ ਉਹ ਰਾਕੇਸ਼ ਰੋਸ਼ਨ ਵੱਲੋਂ ਕੀਤੀ ਗਈ ਸੀਗੀ, ਤੇ ਇਸ ਮੂਵੀ ਨੂੰ ਹ੍ਰਿਤਿਕ ਰੋਸ਼ਨ ਸ਼ਾਇਦ ਖੁਦ ਵੀ ਡਾਇਰੈਕਟ ਕਰਦੇ ਨਜ਼ਰ ਆ ਸਕਦੇ ਹੈ। ਹਾਲਾਂਕਿ ਜਦੋਂ ਵੀ ਮੂਵੀ ਅਨਾਊਂਸ ਹੋਈ ਹੈ ਕ੍ਰਿਸ਼ 4 ਤੇ ਡੌਨ 3 ਦੋਨਾਂ ਵਾਸਤੇ ਜਿਹੜੇ ਸਿਤਾਰੇ ਆ ਨਾ ਕਾਫੀ ਜ਼ਿਆਦਾ ਮੁਸ਼ਕਿਲ ਵਿੱਚ ਚੱਲ ਰਹੇ, ਕਿਉਂਕਿ ਡੌਨ 3 ਜਦੋਂ ਵੀ ਅਨਾਊਂਸ ਹੋਈ ਹੈ ਉਸ ਨੂੰ ਲੈ ਕੇ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਕੰਟਰੋਵਰਸੀ ਚੱਲ ਹੀ ਰਹੀ ਹੈ। ਕਦੇ ਸ਼ਾਹਰੁਖ ਖਾਨ ਦਾ ਇਨ ਹੋਣਾ, ਕਦੇ ਸ਼ਾਹਰੁਖ ਖਾਨ ਦਾ ਆਊਟ ਹੋਣਾ, ਕਦੇ ਰਣਵੀਰ ਸਿੰਘ ਦਾ ਇਨ ਹੋਣਾ, ਰਣਵੀਰ ਸਿੰਘ ਦਾ ਆਊਟ ਹੋਣਾ, ਵਿਕਰਾਂਤ ਮੈਸੀ ਦਾ ਇਨ ਹੋਣਾ, ਉਹਨਾਂ ਦਾ ਆਊਟ ਹੋਣਾ, ਸੋ ਮੂਵੀ ਬ੍ਰਿੰਗਸ ਸੋ ਮੱਚ ਆਫ ਮੈਸ ਤੇ ਪੀਪਲ ਜਿਹੜੇ ਡੌਨ 3 ਦੇ ਫ੍ਰੈਂਚਾਈਜ਼ ਦੇ ਫੈਨਸ ਦੇ ਵਰ ਐਕਸਪੈਕਟਿੰਗ ਯਾਰ ਮੂਵੀ ਜਲਦੀ ਬਣ ਕੇ ਆ ਜਾਣੀ ਚਾਹੀਦੀ ਹੈ, ਚਾਹੇ ਹੁਣ ਰਣਵੀਰ ਸਿੰਘ ਹੋਵੇ ਚਾਹੇ ਉਹ ਸ਼ਾਹਰੁਖ ਖਾਨ ਹੋਵੇ, ਲੇਕਿਨ ਕੰਟਰੋਵਰਸੀ ਦਾ ਅੱਧੇ ਰਹਾ ਤੇ ਕੁਛ ਹੋਰ ਦੇ ਨਾਲ ਵੀ ਕੁਛ ਇੱਦਾਂ ਦੀਆਂ ਕੰਟਰੋਵਰਸੀਜ਼ ਨਜ਼ਰ ਆਉਂਦੀਆਂ ਹੋਈਆਂ ਤੇ ਕਿਸ ਤਰ੍ਹਾਂ ਦੀਆਂ। ਫਿਲਹਾਲ ਜਿਹੜੀ ਸਭ ਤੋਂ ਵੱਡੀ ਕੰਟਰੋਵਰਸੀ ਨਜ਼ਰ ਆ ਰਹੀ ਹੈ ਉਹ ਹੈ ਕਿ ਹ੍ਰਿਤਿਕ ਰੋਸ਼ਨ, ਕਿਉਂਕਿ ਯਸ਼ਰਾਜ ਪੈਨਲਸ ਜਿਹੜਾ ਹੈਗਾ ਯਸ਼ਰਾਜ ਮੂਵੀਜ਼ ਜਿਹੜੀ ਹੈਗੀ ਇਸ ਮੂਵੀ ਨੂੰ ਪ੍ਰੋਡਿਊਸ ਕਰਨਗੇ, ਤੇ ਉਹਨਾਂ ਤੋਂ ਇਸ ਮੂਵੀ ਵਾਸਤੇ 500 ਕਰੋੜ ਦਾ ਬਜਟ ਜਿਹੜਾ ਹੈ ਉਹ ਐਕਸਪੈਕਟ ਕਰ ਰਹੇ ਹੈਗੇ ਆ। ਲੇਕਿਨ ਯਸ਼ਰਾਜ ਬੈਨਰ ਜਿਹੜਾ ਹੈਗਾ ਉਹ ਸਿਰਫ ਔਰ ਸਿਰਫ 350 ਕਰੋੜ ਦਾ ਬਜਟ ਇਸ ਮੂਵੀ ਨੂੰ ਦੇਣਾ ਚਾਹੁੰਦਾ ਹੈਗਾ, ਤੇ ਇਸ ਕਰਕੇ ਹ੍ਰਿਤਿਕ ਰੋਸ਼ਨ ਤੇ ਯਸ਼ਰਾਜ ਮੂਵੀਜ਼ ਦੇ ਵਿੱਚ ਇੱਕ ਕਨਫਲਿਕਟ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ। ਲੇਕਿਨ ਰਾਕੇਸ਼ ਰੋਸ਼ਨ ਨੇ ਇਸ ਤਰ੍ਹਾਂ ਦੀ ਕਿਸੇ ਵੀ ਅਫਵਾਹ ਨੂੰ ਮਨਾ ਕਰ ਦਿੱਤਾ, ਉਹਨਾਂ ਨੇ ਕਿਹਾ ਕਿ ਬਈ ਸਭ ਅਫਵਾਹਾਂ ਹੈ, ਇੱਦਾਂ ਦਾ ਕੁਛ ਹੈ ਹੀ ਨਹੀਂ।

ਕਿਉਂਕਿ ਕ੍ਰਿਸ਼ ਜਿਹੜੀ ਹੈਗੀ ਆ ਉਹ ਇੱਕ ਗ੍ਰੇਟ ਪ੍ਰੋਜੈਕਟ ਸੀਰੀਜ਼ ਹੈਗੀ ਆ, ਤੇ ਪਿਛਲੀ ਅਗਰ ਤੁਸੀਂ ਮੂਵੀਜ਼ ਉਠਾ ਕੇ ਦੇਖੋਗੇ ਤਾਂ ਉਹਨਾਂ ਨੂੰ ਬਣਾਉਣ ਦੇ ਵਿੱਚ ਟਾਈਮ ਲੱਗਾ ਸੀਗਾ। ਸੋ ਕ੍ਰਿਸ਼ 4 ਦੇ ਕਿਉਂਕਿ ਵਿਜੂਅਲ ਇਫੈਕਟਸ ਥੋੜ੍ਹੇ ਜਿਹੇ ਸਪੈਸ਼ਲ ਹੋਣਗੇ, ਉਹਦੀ ਜਿਹੜੀ ਸਟੋਰੀ ਹੈ ਉਹ ਸਪੈਸ਼ਲ ਹੋਏਗੀ, ਸੋ ਉਸ ਸਭ ਨੂੰ ਤਿਆਰ ਕਰਨ ਵਾਸਤੇ ਜਿਹੜਾ ਇੱਕ ਜ਼ਰੂਰੀ ਟਾਈਮ ਹੈ ਸਿਰਫ ਔਰ ਸਿਰਫ ਪ੍ਰੋਡਕਸ਼ਨ ਹਾਊਸ ਉਹ ਲੈ ਰਿਹਾ ਹੈ। ਬਾਈ ਬਾਲੀਵੁੱਡ ਹੈ, ਕੁਛ ਵੀ ਹੋ ਸਕਦਾ ਹੈ, ਕਿਸੇ ਵੀ ਗੱਲ ਦੇ ਵਿੱਚ ਕੁਛ ਸੱਚਾਈ ਹੋ ਸਕਦੀ, ਕਿਸੇ ਵੀ ਸੱਚਾਈ ਦੇ ਵਿੱਚ ਕੁਛ ਵੀ ਝੂਠ ਹੋ ਸਕਦਾ ਹੈਗਾ। ਸੋ ਇਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ ਕ੍ਰਿਸ਼ 4 ਬਣ ਕੇ ਆ ਪਾਏਗੀ ਜਾਂ ਨਾ ਆ ਪਾਏਗੀ, ਕਿਉਂਕਿ ਇੰਡੀਆ ਦਾ ਆਪਣਾ ਪਹਿਲਾ ਸੁਪਰ ਹੀਰੋ ਸ਼ਕਤੀਮਾਨ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਤਾਂ ਉਹ ਕ੍ਰਿਸ਼ ਹੀ ਸੀਗਾ ਜਿਹਨੇ ਇੱਕ ਹਿੱਟ ਮੂਵੀ ਦਾ ਜਿਹੜਾ ਪ੍ਰਚਲਨ ਸੀਗਾ ਉਹ ਸ਼ੁਰੂ ਕੀਤਾ ਸੀਗਾ। ਸੋ ਵੀ ਆਰ ਐਕਸਪੈਕਟਿੰਗ ਕ੍ਰਿਸ਼ 4 ਜਲਦੀ ਨਜ਼ਰ ਆਏ, ਤੇ ਵਿਦ ਅ ਨਿਊ ਸਟੋਰੀ ਲਾਈਨ ਅਪ, ਵਿਦ ਅ ਨਿਊ ਐਡਵੈਂਚਰਸ, ਤੇ ਸਾਰੇ ਦੇ ਸਾਰੇ ਕ੍ਰਿਸ਼ 4 ਜ਼ਰੂਰ ਦੇਖਣਾ ਚਾਹਣਗੇ। ਤੇ ਹ੍ਰਿਤਿਕ ਰੋਸ਼ਨ ਨੂੰ ਐਜ਼ ਅ ਸੁਪਰ ਹੀਰੋ ਦੇਖਣਾ, ਇਟਸ ਆਲਵੇਜ਼ ਅ ਕੈਂਡੀ ਟੂ ਆਈਜ਼, ਕੀ ਬਾਤ ਹੈ। ਸੋ ਇਸ ਦੇ ਨਾਲ ਹੀ ਹੁਣ ਮੈਂ ਇਸ ਕੈਂਡੀ ਟੂ ਆਈਜ਼ ਦੇ ਨਾਲ ਇਸ ਫਿਲਮੀ ਦੁਨੀਆਂ ਨੂੰ ਜਿਹੜਾ ਸਮੇਟਣ ਦੀ ਇਜਾਜ਼ਤ ਹੈ ਉਹ ਚਾਹੂੰਗਾ। ਫਿਲਮੀ ਦੁਨੀਆਂ ਦੇ ਉਸ ਪਾਰ ਮਿਲਦੇ ਹਾਂ ਜੀ ਤੁਹਾਡੇ ਨਾਲ ਪਹਿਲੇ ਐਫ ਐਮ ਨਿਊਜ਼ ਹੈਡਲਾਈਨਸ ਦੇ ਵਿੱਚ, ਤੇ ਉਸ ਤੋਂ ਬਾਅਦ ਮਿਲਾਂਗੇ ਇਹ ਮੇਰਾ ਪੰਜਾਬ ਦੇ ਵਿੱਚ। ਤਦ ਤੱਕ ਜਾਂਦੇ ਆਖਰੀ ਟਰੈਕ ਅਲਕਾ ਯਾਗਨਿਕ ਤੇ ਉਹ ਨਾਰਾਇਣ ਦੀ ਆਵਾਜ਼ ਦੇ ਵਿੱਚ।

ਭਾਰਤੀ ਨੇਵੀ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ। ਇਨ੍ਹਾਂ ਸ਼ਿਪਸ ਦਾ ਡਿਜ਼ਾਈਨ ਤੇ ਮੈਨੂਫੈਕਚਰਿੰਗ ਤੱਕ ਸਭ ਕੁਝ ਸਵਦੇਸ਼ੀ ਹੈ। ਸਾਥੀਓ, ਜੂਨ ਦੇ ਮਹੀਨੇ ਵਿੱਚ ਹੀ ਏਵੀਏਸ਼ਨ ਸੈਕਟਰ 'ਚ ਵੀ ਦੇਸ਼ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। C-295 ਇਹ ਜਹਾਜ਼ ਮੇਡ ਇਨ ਇੰਡੀਆ ਹੈ ਤੇ C-295 ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਤੇ ਅਜੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵੱਧ ਰਹੇ ਨੇ ਤੇ ਆਤਮ ਨਿਰਭਰ ਭਾਰਤ ਦਾ ਸੰਕਲਪ ਵੀ ਮਜ਼ਬੂਤ ਹੋ ਰਿਹਾ ਹੈ। ਇਸੇ ਮਹੀਨੇ DRDO ਨੇ ਸਵਦੇਸ਼ੀ ਲੌਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਇਸ ਨੂੰ DRDO ਦੀਆਂ ਲੈਬੋਰਟਰੀਆਂ ਤੇ ਇੰਡੀਅਨ ਇੰਡਸਟਰੀਜ਼ ਪਾਰਟਨਰਜ਼ ਨੇ ਮਿਲ ਕੇ ਬਣਾਇਆ ਹੈ। ਯਾਨੀ ਅੱਜ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸਾਡਾ ਭਾਰਤ ਜ਼ਿਆਦਾ ਸੁਰੱਖਿਅਤ ਤੇ ਆਤਮ ਨਿਰਭਰ ਬਣ ਰਿਹਾ ਹੈ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ ਤੇ ਯੋਗ ਦੇ ਅਨੇਕਾਂ ਵੱਖ ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ ਥਾਂ ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਹਨਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਹਨਾਂ ਨੇ ਸਮਰਥਨ ਕੀਤਾ ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰ ਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਤੇ ਡੀਜ਼ਲ ਦੀ ਬਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖ਼ਬਰਾਂ ਆ ਰਹੀਆਂ ਨੇ।

ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹੀ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫ਼ੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ 'ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ 1 ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ 'ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ, 3,700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ 'ਤੇ ਉਸ ਦੇ ਪਰਿਵਾਰ ਨੂੰ 2,00,000 ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ 1.5 ਰੁਪਿਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11,00,000 ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਹਨਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਕਰਕੇ ਬੈਠ ਗਿਆ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ। ਅਤੇ ਜਦੋਂ ਡਰ ਮਨ 'ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਅਤੇ ਤਰਕ ਦੇ ਆਧਾਰ 'ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ, ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ 'ਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ

ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਨ੍ਹਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਨ੍ਹਾਂ ਨੇ ਔਰਤਾਂ ਨਾਲ ਗੱਲ ਕੀਤੀ, ਉਨ੍ਹਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਨ੍ਹਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ ਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਨ੍ਹਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਖੇਡ ਵੀ ਰਹੇ ਨੇ ਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ ਦੋ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ ਅਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਅਤੇ ਯੋਗਤਾ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਅਤੇ ਉਹਨਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ 'ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ। ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਹਨਾਂ ਨੂੰ ਆਪਣੀ ਤਕਨੀਕ ਅਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮੈਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵੱਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਹਨਾਂ ਸਵਾਲਾਂ ਦਾ ਹੱਲ ਕੱਢਿਆ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਅਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਅਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ ਹੈ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ 'ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ

0: ਕੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ, ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸ ਨੂੰ ਸਾਫ਼ ਕਰਦਾ ਹੈ। ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ, ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ, ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵੱਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਨ੍ਹਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਨ੍ਹਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ 'ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫ਼ੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ 'ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ 'ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ ਅਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਅਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਅਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ, ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਣ ਸੁਣਦੇ ਹਾਂ ਦੇਸ਼ ਗਾਨ।

ਕੁਝ ਹੌਲੇ ਹੌਲੇ ਹੌਲੇ ਹੌਲੇ ਹੌਲੇ ਥੋੜਾ ਜਿਹਾ ਹੌਲੇ ਹੌਲੇ ਹੌਲੇ ਹੌਲੇ ਸੋ ਸਪੋਰਟੀ ਸੰਡੇ ਲੈ ਕੇ ਮੈਂ ਤੁਹਾਡੇ ਨਾਲ ਤੇਜ਼ੀ ਦੇ ਨਾਲ ਜੁੜ ਗਿਆ ਹੈਗਾ ਅਤੇ ਦੱਸਾਂਗਾ ਕਿ ਇਸ ਪੂਰੇ ਹਫ਼ਤੇ ਸਪੋਰਟਸ ਦੇ ਵਿੱਚ ਕੀ ਚੱਲ ਰਿਹਾ ਹੈਗਾ। ਦੱਸ ਦੇ ਕਿ ਫੀਫਾ ਵਰਲਡ ਕੱਪ ਜਿਹੜਾ ਹੈਗਾ ਹੁਣ ਆਪਣੀ ਚਰਮ ਦੇ ਉੱਤੇ ਪਹੁੰਚਦਾ ਜਾ ਰਿਹਾ ਅਤੇ ਕਹਿੰਦੇ ਨਾ ਕਿ ਕੁਛ ਇੱਕ ਚੀਜ਼ ਜਦੋਂ ਆਪਣੇ ਐਕਸਾਈਟਮੈਂਟ ਲੈਵਲ 'ਤੇ ਪਹੁੰਚ ਜਾਂਦੀ ਹੈ ਤਾਂ ਉਸਦੇ ਬਾਰੇ ਗੱਲਾਂ ਕਰਕੇ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਅਤੇ ਇਸਦੇ ਨਾਲ ਹੀ ਜਾਂ T20 ਇੰਡੀਅਨ ਵੂਮਨ ਵਰਲਡ ਕੱਪ ਚੱਲ ਰਿਹਾ ਹੈਗਾ ਜੇ T20 ਵੂਮਨ ਵਰਲਡ ਕੱਪ ਚੱਲ ਰਿਹਾ ਉਹਦਾ ਵੀ ਅੱਜ ਇੰਡੀਆ ਅਤੇ ਆਸਟ੍ਰੇਲੀਆ ਦਾ ਇੰਪੋਰਟੈਂਟ ਮੈਚ ਹੈ ਕਿਉਂਕਿ ਅੱਜ ਦਾ ਮੈਚ ਅਗਰ ਇੰਡੀਆ ਜਿੱਤਦੀ ਹੈ ਤਾਂ ਉਹ ਕੁਆਲੀਫਾਈ ਕਰ ਜਾਏਗੀ ਜੀ ਸੈਮੀਫਾਈਨਲ ਵਾਸਤੇ। ਲੇਕਿਨ ਅਗਰ ਕਿਤੇ ਆਸਟ੍ਰੇਲੀਆ ਨੇ ਇੱਥੇ ਪਟਕੇ ਨਹੀਂ ਦਿੱਤੀ ਫਿਰ ਇੰਡੀਆ ਵਾਸਤੇ ਮੁਸ਼ਕਿਲਾਂ ਜਿਹੜੀਆਂ ਹੈ ਉਹ ਕਾਫ਼ੀ ਜ਼ਿਆਦਾ ਵੱਧ ਜਾਣ, ਕਿਉਂਕਿ ਸਾਊਥ ਅਫਰੀਕਾ ਜਿਹੜੀ ਹੈਗੀ ਅਗਲੇ ਸੇਮ ਪੁਆਇੰਟਸ ਦੇ ਉੱਤੇ ਸਿਰਫ ਰਨ ਰੇਟ ਦੇ ਨਾਲ ਪਿੱਛੇ ਹੈ। ਲੇਕਿਨ ਸਿਰਫ ਔਰ ਸਿਰਫ ਇੱਕ ਮੈਚ ਜਿਹੜਾ ਹੈਗਾ ਉਹਨਾਂ ਨੂੰ ਹੋਰ ਜਿੱਤਣਾ ਹੈ ਇਸ ਚੀਜ਼ ਨੂੰ ਕੁਆਲੀਫਾਈ ਕਰਨ ਵਾਸਤੇ। ਸੋ ਇੰਡੀਆ ਵਾਸਤੇ ਡੂ ਐਂਡ ਡਾਈ ਮੈਚ ਜ਼ਰੂਰ ਹੈਗਾ, ਗੱਲਾਂ ਬਾਤਾਂ ਕਰਾਂਗੇ ਸਪੋਰਟੀ ਸੰਡੇ ਦੇ ਵਿੱਚ। ਇਸ ਬਾਰੇ ਤੁਸੀਂ ਕਰਨਾ ਕੁਛ ਨਹੀਂ ਕਰਨਾ, ਬਸ ਮੇਰੇ ਨਾਲ ਜੁੜੇ ਰਹੋ। ਮੈਂ ਇੱਕ ਪਿਆਰਾ ਜਿਹਾ ਹੋਰ ਟਰੈਕ ਲੈ ਕੇ ਤੁਹਾਡੇ ਨਾਲ ਜੁੜ ਗਿਆ ਇਸ ਟਰੈਕ ਦੇ ਉਸ ਪਰ ਗੱਲਾਂ ਕਰਦੇ ਦੱਸਦਾ ਜੀ ਕੀ ਚੱਲ ਰਿਹਾ ਹੈਗਾ ਇਸ ਟਾਈਮ ਸਪੋਰਟਸ ਦੇ ਵਿੱਚ।

सो फीफा वर्ल्ड कप 2026 ਦੇ ਵਿੱਚ ਅੱਜ ਰਾਤ ਨੌਕਆਊਟ ਮੁਕਾਬਲੇ ਜਿਹੜੇ ਹੈਗੇ ਉਹ ਸ਼ੁਰੂ ਹੋ ਜਾਣਗੇ ਰਾਊਂਡ ਆਫ 32 ਦੇ ਵਿੱਚ ਟੋਟਲ 16 ਮੁਕਾਬਲੇ ਜਿਹੜੇ ਆ ਉਹ ਖੇਲੇ ਜਾਣਗੇ ਤੇ ਪਹਿਲਾ ਮੈਚ ਜਿਹੜਾ ਹੈ ਨਾ ਉਹ ਸਾਊਥ ਅਫਰੀਕਾ ਔਰ ਕੈਨੇਡਾ ਦੇ ਵਿੱਚ ਹੋਏਗਾ ਤੇ ਮੁਕਾਬਲਾ ਜਿਹੜਾ ਹੈਗਾ ਰਾਤ 12:30 ਵਜੇ ਲਾਸ ਐਂਜਲਸ ਸਟੇਡੀਅਮ ਦੇ ਵਿੱਚ ਖੇਲਿਆ ਜਾਏਗਾ ਤੇ ਦੱਸਦਾਂ ਕਿ ਕੈਨੇਡਾ ਨੇ ਇਸ ਦੇ ਨਾਲ ਹੀ ਨਾ ਇੱਕ ਅਨੋਖਾ ਹੀ ਰਿਕਾਰਡ ਬਣਾਇਆ ਕੈਨੇਡਾ ਉਹ ਪਹਿਲੀ ਹੋਸਟ ਕੰਟਰੀ ਹੈ ਜਿਹੜਾ ਆਪਣਾ ਮੈਚ ਖੇਡਣ ਵਾਸਤੇ ਆਊਟ ਆਫ ਕੰਟਰੀ ਜਾਏਗੀ ਜੀ ਹਾਂ ਦੱਸਦੇ ਕਿ ਅਮੈਰੀਕਾ ਔਰ ਕੈਨੇਡਾ ਦੋਨੋਂ ਇਸ

वर्ल्ड कप ਨੂੰ ਮਿਲ ਕੇ ਹੋਸਟ ਕਰ ਰਹੇ ਤੇ ਆਪਣਾ ਜਿਹੜਾ ਲਾਸਟ ਮੈਚ ਹੈ ਅਗਰ ਕੈਨੇਡਾ ਜਿੱਤ ਜਾਂਦਾ ਤੇ ਜਾਂ ਕੈਨੇਡਾ ਉਸਨੂੰ ਡਰਾ ਕਰਨ 'ਚ ਕਾਮਯਾਬ ਰਹਿੰਦਾ ਤਾਂ ਕੈਨੇਡਾ ਨੂੰ ਉਹ ਮੈਚ ਜਿਹੜਾ ਸੀਗਾ ਉਹ ਆਪਣੀ ਹੀ ਕੰਟਰੀ ਵਿੱਚ ਖੇਡਣ ਨੂੰ ਮਿਲ ਜਾਂਦਾ ਲੇਕਿਨ ਕਿਉਂਕਿ ਉਹ ਮੈਚ ਉਹ ਗਵਾ ਚੁੱਕੇ ਸੀਗੇ ਇਸ ਕਰਕੇ ਉਹਨਾਂ ਨੂੰ ਆ ਮੈਚ ਖੇਡਣ ਵਾਸਤੇ ਆਪਣਾ ਅਗਲਾ ਨੌਕਆਊਟ ਹਾਲਾਂਕਿ ਉਹ ਨੌਕਆਊਟ ਵਾਸਤੇ ਕੁਆਲੀਫਾਈਡ ਹੈ ਉਹਨਾਂ ਨੂੰ ਆਪਣਾ ਨੌਕਆਊਟ ਮੈਚ ਖੇਡਣ ਵਾਸਤੇ ਜਿਹੜਾ ਹੈਗਾ ਉਹ ਬਾਹਰ ਜਾਣਾ ਪੈ ਰਿਹਾ ਹੈ ਯਾਨੀ ਕਿ ਲੋਸ ਐਂਜਲਸ ਖੇਲਣ ਜਾਣਗੇ ਅਤੇ ਸਾਊਥ ਅਫਰੀਕਾ ਗਰੁੱਪ ਏ ਦੇ ਵਿੱਚ ਤਿੰਨ ਮੈਚਾਂ ਵਿੱਚੋਂ ਚਾਰ ਅੰਕ ਹਾਸਲ ਕਰਕੇ ਦੂਜੇ ਸਥਾਨ 'ਤੇ ਰਹੀ ਅਤੇ ਕੈਨੇਡਾ ਨੇ ਵੀ ਗਰੁੱਪ ਬੀ ਦੇ ਵਿੱਚ ਤਿੰਨ ਮੈਚਾਂ ਦੇ ਵਿੱਚ ਚਾਰ ਅੰਕ ਰਹੇ ਉਹ ਵੀ ਦੂਜੇ ਸਥਾਨ 'ਤੇ ਰਹਿੰਦੇ ਹੋਏ ਨੌਕਆਊਟ 'ਤੇ ਪਹੁੰਚੀ ਹੈ ਅਤੇ ਹੁਣ ਅੱਜ ਦਾ ਇਹ ਨੌਕਆਊਟ ਮੈਚ ਕਿਸੇ ਇੱਕ ਟੀਮ ਦਾ ਆਖਰੀ ਮੈਚ ਬਣ ਜਾਏਗਾ ਕੈਨੇਡਾ ਨਹੀਂ ਚਾਹੇਗਾ ਕਿਉਂਕਿ ਬੀਂਗ ਅ ਹੋਸਟ ਨੇਸ਼ਨ ਯੂ ਨੈਵਰ ਵਾਂਟ ਨਾ ਕਿ ਯਾਰ ਅਸੀਂ ਘੱਟੋ ਘੱਟ ਸੈਮੀਫਾਈਨਲ ਫਾਈਨਲ ਤੱਕ ਤਾਂ ਜ਼ਰੂਰ ਜਾਈਏ ਤਾਂ ਕਿ ਜਿਹੜੀ ਉੱਥੇ ਦੀ ਆਡੀਅੰਸ ਹੈ ਜਿਹੜੀ ਉੱਥੇ ਦੇ ਜਿਹੜੇ ਫੈਨਸ ਹੈਗੇ ਉਹ ਆਪਣੀ ਟੀਮ ਦੇ ਨਾਲ ਜੁੜੇ ਰਹਿ ਸਕਣ ਅਤੇ ਦੱਸ ਦਈਏ ਕਿ ਫੀਫਾ ਵਰਲਡ ਕੱਪ ਦੇ ਵਿੱਚ ਦੋਨੋਂ ਟੀਮਾਂ ਦੇ ਵਿੱਚ ਪਹਿਲੀ ਵਾਰੀ ਕਦੀ ਆਪਸ ਦੇ ਵਿੱਚ ਮੁਕਾਬਲਾ ਹੋਏਗਾ ਇਸ ਤੋਂ ਪਹਿਲਾਂ 2007 ਦੇ ਵਿੱਚ ਇਹਨਾਂ ਦੇ ਵਿੱਚ ਇਕਲੌਤਾ ਇੰਟਰਨੈਸ਼ਨਲ ਫਰੈਂਡਲੀ ਮੈਚ ਜਿਹੜਾ ਸੀ ਖੇਡਿਆ ਗਿਆ ਸੀ ਅਤੇ ਇਸ ਦੇ ਵਿੱਚ ਸਾਊਥ ਅਫਰੀਕਾ ਨੇ 2-0 ਤੋਂ ਜਿਹੜੀ ਜਿੱਤ ਸੀ ਉਹ ਦਰਜ ਕੀਤੀ ਸੀਗੀ ਅਤੇ ਅਗਰ ਆਪਾਂ ਸਾਊਥ ਅਫਰੀਕਾ ਦੀ ਜਰਨੀ ਦੀ ਗੱਲ ਕੀਤੀ ਸਾਊਥ ਅਫਰੀਕਾ ਬਹੁਤ ਮੁਸ਼ਕਿਲ ਨਾਲ ਨੌਕਆਊਟ ਦੇ ਵਿੱਚ ਪਹੁੰਚੀ ਹੈ ਅਤੇ ਪ੍ਰਦਰਸ਼ਨ ਜਿਹੜਾ ਸੀਗਾ ਉਹਨਾਂ ਦਾ ਪੂਰੀ ਗਰੁੱਪ ਸਟੇਜ ਦੇ ਵਿੱਚ ਕਾਫੀ ਜ਼ਿਆਦਾ ਮਿਲਿਆ ਜੁਲਿਆ ਰਿਹਾ ਅਤੇ ਟੀਮ ਨੇ ਆਪਣਾ ਪਹਿਲਾ ਮੈਚ ਦੇ ਵਿੱਚ ਮੈਕਸੀਕੋ ਤੋਂ 2-0 ਤੋਂ ਹਾਰ ਜਿਹੜੀ ਝੇਲਣੀ ਪਈ ਸੀ ਦੂਜੇ ਮੁਕਾਬਲੇ ਦੇ ਵਿੱਚ ਉਹਨੇ ਚੈਕੀਆ ਦੇ ਖਿਲਾਫ 1-1 ਦਾ ਡਰਾਅ ਖੇਲਿਆ ਅਤੇ ਇਸ ਤੋਂ ਇਲਾਵਾ ਸਾਊਥ ਅਫਰੀਕਾ ਨੂੰ ਹੁਣ ਫਾਈਨਲ ਮੈਚ ਦੇ ਵਿੱਚ ਜਿੱਤਣਾ ਹਰ ਹਾਲ ਦੇ ਵਿੱਚ ਲਾਜ਼ਮੀ ਸੀਗਾ ਅਤੇ ਇਸ ਮੈਚ ਵਿੱਚ ਉਹਨਾਂ ਨੇ ਕੋਰੀਆ ਨੂੰ 1-0 ਤੋਂ ਹਰਾ ਕੇ ਟੌਪ 32 ਦੇ ਵਿੱਚ ਜਿਹੜੀ ਆਪਣੀ ਕੁਆਲੀਫਿਕੇਸ਼ਨ ਆ ਉਹ ਕੀਤੀ ਅਤੇ ਅਗਰ ਕੈਨੇਡਾ ਦੀ ਗੱਲ ਕੀਤੀ ਤਾਂ ਕੈਨੇਡਾ ਦਾ ਜੋ ਪਿਛਲਾ ਲਾਸਟ ਮੈਚ ਸੀਗਾ ਉਹ ਜ਼ਰੂਰ ਉਹਨੂੰ ਇੱਕ ਵੱਡੀ ਜਿੱਤ ਸੀ ਮਿਲੀ ਲੇਕਿਨ ਉਸਦਾ ਅਗਰ ਪੂਰਾ ਓਵਰਆਲ ਗਰੁੱਪ ਸਟੇਜ 'ਤੇ ਪਰਫਾਰਮੈਂਸਿਸ ਕਰੀ ਤਾਂ ਉਹ ਸਾਊਥ ਅਫਰੀਕਾ ਵਾਂਗ ਮਿਲੀ ਜੁਲੀ ਹੀ ਰਹੀ ਅਤੇ ਪਹਿਲਾ ਮੈਚ ਜਿਹੜਾ ਸੀਗਾ ਉਹਨਾਂ ਨੇ ਬੋਸਨੀਆ ਦੇ ਖਿਲਾਫ ਡਰਾਅ 1-1 ਦੇ ਨਾਲ ਖੇਲਿਆ ਦੂਜੇ ਮੈਚ ਦੇ ਵਿੱਚ ਸਵਿਟਜ਼ਰਲੈਂਡ ਨੇ ਕੈਨੇਡਾ ਨੂੰ 2-1 ਦੇ ਨਾਲ ਹਰਾਇਆ ਲੇਕਿਨ ਆਖਰੀ ਮੁਕਾਬਲੇ ਦੇ ਵਿੱਚ ਟੀਮ ਨੇ ਕਤਰ ਨੂੰ 6-0 ਦੇ ਵੱਡੇ ਮਾਰਜਨ ਦੇ ਨਾਲ ਹਰਾ ਕੇ ਨੌਕਆਊਟ ਦੇ ਵਿੱਚ ਐਂਟਰੀ ਪਾਈ ਸੋ ਹੁਣ ਦੇਖਣਾ ਆਇਆ ਹੋਏਗਾ ਕਿ ਕਿਹੜੀ ਟੀਮ ਦੂਜੀ ਟੀਮ ਦੀ ਜਰਨੀ ਨੂੰ ਐਂਡ ਕਰ ਪਾਉਂਦੀ ਹੈ ਸੋ ਅੱਜ ਜਿਹੜਾ ਹੈਗਾ ਨੌਕਆਊਟ ਮੁਕਾਬਲੇ ਸ਼ੁਰੂ ਹੋ ਜਾਣਗੇ 12:30 ਵਜੇ ਤੁਸੀਂ ਇੰਜੋਏ ਕਰਨੇ ਹੈਗੇ ਫੀਫਾ ਵਰਲਡ ਕੱਪ ਤਾਂ ਜ਼ਰੂਰ ਕਰੋ ਜੀ ਕਿਉਂਕਿ ਬਾਈ ਵਰਲਡ ਕੱਪ ਦਾ ਕਰੇਜ਼ ਕਰੇਜ਼ ਹੀ ਹੁੰਦਾ ਤਾਂ ਇੰਡੀਆ ਦੇ ਵਿੱਚ ਵੀ ਫੁੱਟਬਾਲ ਵਰਲਡ ਕੱਪ ਦੇ ਉਸਨੂੰ ਕਾਫੀ ਜ਼ਿਆਦਾ ਮੰਨਿਆ ਜਾ ਰਿਹਾ ਹੈਗਾ ਅਤੇ ਦੱਸਾਂਗਾ ਇਸ ਤੋਂ ਇਲਾਵਾ ਮੈਸੀ ਨੇ ਇੱਕ ਰਿਕਾਰਡ ਬਣਾਇਆ ਉਹ ਕੀ ਰਿਕਾਰਡ ਹੈਗਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਕੁਛ ਨਹੀਂ ਕਰਨਾ ਬਸ ਟਿਊਨ ਇਨ ਰਹੋ ਮੇਰੇ ਨਾਲ

ਆਫ ਦਾ ਮੈਚ ਜਿਹੜਾ ਹੈਗਾ ਇਸ ਮੈਚ ਵਾਸਤੇ ਚੁਣਿਆ ਗਿਆ। ਹਾਲਾਂਕਿ ਗਰੁੱਪ ਕੇ ਦੇ ਵਿੱਚ ਪੁਰਤਗਾਲ ਨੇ ਆਪਣੀ ਜਿਹੜੀ ਕੁਆਲੀਫਿਕੇਸ਼ਨ ਹੈਗੀ ਸੁਪਰ 32 ਵਾਸਤੇ ਸੈਕਿੰਡ ਪੋਜੀਸ਼ਨ 'ਤੇ ਰਹਿੰਦੇ ਹੋਏ ਕਰ ਲਈ ਗਈ। ਕੋਲੰਬੀਆ ਇਸ ਗਰੁੱਪ ਦੇ ਵਿੱਚ ਦੋ ਮੈਚ ਜਿੱਤ ਕੇ ਟੌਪ 'ਤੇ ਰਹਿ ਕੇ 7 ਪੁਆਇੰਟ, ਪੁਰਤਗਾਲ ਦੇ 5 ਪੁਆਇੰਟ ਅਤੇ ਡੀ ਆਰ ਕਾਂਗੋ ਦੇ 4 ਪੁਆਇੰਟ ਦੇ ਨਾਲ ਉਹਨਾਂ ਨੇ ਕੁਆਲੀਫਾਈ ਕਰ ਲਿਆ। ਹਾਲਾਂਕਿ ਕਾਂਗੋ ਨੇ ਇੱਕ ਬਹੁਤ ਵੱਡਾ ਉਲਟ ਫੇਰ ਕਰਦੇ ਹੋਏ ਉਜ਼ਬੇਕਿਸਤਾਨ ਨੂੰ 3-1 ਤੋਂ ਹਰਾ ਕੇ ਆਪਣੀ ਜਿਹੜੀ ਪੋਜੀਸ਼ਨ ਹੈਗੀ ਹੈ ਉਹ ਕਨਫਰਮ ਕੀਤੀ ਹੈਗੀ। ਸੋ ਫੀਫਾ ਵਰਲਡ ਕੱਪ ਇਸ ਟਾਈਮ ਤਾਂ ਬਈ ਬਹੁਤ ਜ਼ਿਆਦਾ ਹਾਈਪ 'ਤੇ ਚਲਾ ਗਿਆ ਹੈਗਾ। ਅੱਜ ਤਾਂ ਨੌਕਆਊਟ ਸ਼ੁਰੂ ਹੋ ਜਾਣਗੇ। ਸੋ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ? ਪੁਰਤਗਾਲ ਤੋਂ ਅਰਜਨਟੀਨਾ ਨੂੰ ਤਾਂ ਸਪੋਰਟ ਹੈਗੀ ਹੈਗੀ ਹੈ, ਮੈਨੂੰ ਪਤਾ ਹੈਗਾ। ਟੌਪ 32 ਵਿੱਚੋਂ ਤੁਹਾਡੀ ਕਿਹੜੀ ਫੇਵਰੇਟ ਟੀਮ ਹੈ ਤੁਸੀਂ ਮੈਨੂੰ ਦੱਸ ਸਕਦੇ ਹੈਗੇ ਹੋ 9855101027 ਦੇ ਉੱਤੇ। ਗੱਲਾਂ ਬਾਤਾਂ ਇਸੇ ਤਰੀਕੇ ਸਪੋਰਟ ਸੰਡੇ ਵਿੱਚ ਚੱਲਦੀਆਂ ਰਹਿਣਗੀਆਂ ਅਤੇ ਅਗਲਾ ਟਰੈਕ ਲੈ ਕੇ ਮੈਂ ਤੁਹਾਡੇ ਨਾਲ ਜੁੜ ਰਿਹਾ। ਇੰਜੋਏ ਕਰੋ ਪਿਆਰਾ ਜਿਹਾ ਟਰੈਕ।

ਵਰਲਡ ਕੱਪ ਜਿੱਤਣ ਤੋਂ ਬਾਅਦ ਹੁਣ ਇੰਡੀਆ ਦੀ ਜਿਹੜੀ ਐਫਰਟ ਸੀਗੇ ਉਹ ਆਇਆ ਸੀਗਾ ਕਿ ਬਾਈ ਆਪਾਂ ਇੱਕ ਵਾਰ ਵਾਪਸ ਡੋਮੀਨੈਂਸੀ ਜਿਹੜੀ ਉਹ ਰੀਸਟਾਰਟ ਕਰਾਂਗੇ, ਲੇਕਿਨ ਨਵੇਂ ਫੇਸ ਦੇ ਵਿੱਚ ਸ਼ਿਵਸੇਨਾ ਦੀ ਕਪਤਾਨੀ ਦੇ ਵਿੱਚ ਆਇਰਲੈਂਡ ਤੋਂ ਪਹਿਲਾ ਮੈਚ ਕਰਵਾਉਣ ਤੋਂ ਬਾਅਦ ਅੱਜ ਦੂਜੇ ਮੈਚ ਵਿੱਚ ਵੀ ਇੰਡੀਆ ਦੀ ਹਾਲਤ ਜਿਹੜੀ ਹੈ ਉਹ ਕਾਫੀ ਜ਼ਿਆਦਾ ਮੁਸ਼ਕਿਲ ਦੇ ਵਿੱਚ ਹੈ ਅਤੇ ਇਸ ਟਾਈਮ ਮੈਚ ਜਿਹੜਾ ਹੈਗਾ ਉਹ ਬਾਰਿਸ਼ ਦੇ ਕਾਰਨ ਚੌਥੀ ਵਾਰੀ ਰੋਕਿਆ ਗਿਆ, ਲੇਕਿਨ ਅਗਰ ਮੈਚ ਦੁਬਾਰਾ ਰੀਸਟਾਰਟ ਨਹੀਂ ਹੋ ਪਾਉਂਦਾ ਤਾਂ ਵੀ ਇੰਡੀਆ ਜਿਹੜਾ ਹੈਗਾ ਉਹ DLS ਜਿਹੜਾ ਸਿਸਟਮ ਹੈਗਾ ਉਹਦੇ ਮੁਤਾਬਿਕ ਵੀ ਮੈਚ ਲਗਭਗ ਗਵਾ ਚੁੱਕਿਆ ਹੈਗਾ ਅਤੇ ਆਇਰਲੈਂਡ ਨੇ ਦੂਸਰੇ T20 ਬਾਰੇ ਦੇ ਵਿੱਚ ਭਾਰਤ ਨੂੰ 155 ਰਨ ਦਾ ਜਿਹੜਾ ਟਾਰਗੇਟ ਹੈ ਉਹ ਦਿੱਤਾ। ਟੀਮ ਨੇ ਹੈਰੀ ਟੈਕਟਰ ਦੇ ਅੱਧ ਸ਼ਤਕ ਦੀ ਬਦੌਲਤ ਜਿਹੜਾ 53 ਰਨ ਦੀ ਜਿਹੜੀ ਪਾਰੀ ਹੈ ਉਹ ਖੇਲੀ, ਉਹਨਾਂ ਨੇ 20 ਓਵਰਾਂ 'ਚ 154 ਰਨ ਬਣਾਏ। ਅਤੇ ਅਗਰ ਇੰਡੀਆ ਦੀ ਪੋਜੀਸ਼ਨ ਦੀ ਇਸ ਟਾਈਮ ਗੱਲ ਕਰੀਏ, ਭਾਰਤ ਨੇ 8 ਓਵਰ ਦੇ ਵਿੱਚ 4 ਵਿਕਟ ਗਵਾ ਕੇ 54 ਰਨ ਬਣਾ ਲਏ ਹੈ। ਅਤੇ ਜਿੱਦਾਂ ਮੈਂ ਦੱਸਿਆ ਮੈਚ ਜਿਹੜਾ ਹੈਗਾ ਉਹ ਬਾਰਿਸ਼ ਕਰਕੇ ਰੁਕਿਆ, ਲੇਕਿਨ ਜੈ ਮੁੰਦਰਾ ਨੇ ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਦੋਨਾਂ ਨੂੰ 0 ਤੇ ਆਊਟ ਕਰਕੇ ਇੰਡੀਅਨ ਇਨਿੰਗਸ ਦੀ ਇੱਕ ਡੇਡਲੀ ਇਨਿੰਗਸ ਸ਼ੁਰੂਆਤ ਜਿਹੜੀ ਸੀ ਉਹ ਕੀਤੀ ਹੈਗੀ ਹੈ। ਅਤੇ ਸ਼੍ਰੇਯਸ ਅਯਰ ਵੀ 10 ਰਨ ਬਣਾ ਕੇ ਆਊਟ ਹੋ ਗਏ, ਇਸ਼ਾਨ ਕਿਸ਼ਨ ਅਨਫੋਰਚੁਨੇਟ ਰਨ ਆਊਟ ਜਿਹੜੇ ਹੈਗੇ ਆ ਉਹ ਹੋਏ ਹੈਗੇ ਆ। ਅਤੇ ਪ੍ਰਿੰਸ ਯਾਦਵ ਨੇ ਇਸ ਮੈਚ ਦੇ ਵਿੱਚ 3 ਵਿਕਟ ਜ਼ਰੂਰ ਲਿੱਤੇ, ਲੇਕਿਨ ਵੈਭਵ ਸੂਰਯਵੰਸ਼ੀ ਦਾ ਡੈਬਿਊ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਹਾਈਲੀ ਐਕਸਪੈਕਟਿਡ ਸੀਗਾ ਲੇਕਿਨ ਹੋ ਨਹੀਂ ਸਕਿਆ। ਲੇਕਿਨ ਅਗਰ ਇਸ ਟਾਈਮ ਆਪਾਂ ਗੱਲ ਕਰੀਏ ਕਿ DLS ਦੇ ਮੁਤਾਬਿਕ ਤਾਂ ਇੰਡੀਆ 15 ਰਨ ਹਲੇ ਵੀ ਪਿੱਛੇ ਹੈ। ਸੋ ਰੀਸਟਾਰਟ ਮੈਚ ਹੁੰਦਾ ਹੈ ਤਾਂ ਫਿਰ ਦੇਖਦੇ ਹਾਂ ਇੰਡੀਆ ਕਿਸ ਸਿਚੁਏਸ਼ਨ ਵਿੱਚ ਪਹੁੰਚਦੀ ਹੈ। ਲੇਕਿਨ ਕੀ ਮੈਚ ਸਿਚੁਏਸ਼ਨ ਦੇ ਵਿੱਚ ਇੰਡੀਆ ਤੋਂ ਐਜ਼ ਅ ਡੋਮੀਨੈਂਸੀ ਦੇ ਨਾਲ ਆਪਾਂ ਸੀਰੀਜ਼ ਜਿੱਤਣਾ ਚਾਹੁੰਦੇ ਸੀ, ਲੇਕਿਨ ਇਸ ਟਾਈਮ ਇੰਡੀਆ ਵਾਸਤੇ ਸੀਰੀਜ਼ ਜਿੱਤਣਾ ਕਾਫੀ ਜ਼ਿਆਦਾ ਮੁਸ਼ਕਿਲ ਹੋ ਗਿਆ ਹੈਗਾ। ਸੋ ਇਸ ਦੇ ਨਾਲ ਹੀ ਮੈਨੂੰ ਸਪੋਰਟੀ ਸੰਡੇ ਜਿਹੜਾ ਉਹ ਸਮੇਟਣ ਦੀ ਇਜਾਜ਼ਤ ਦਿਓ, ਕਿਉਂਕਿ ਵਕਤ ਚਲੇਗਾ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਤੁਹਾਡਾ ਹੋਰ ਸਪੋਰਟਸ ਦੀ ਅਪਡੇਟਸ ਦੀ ਗੱਲ ਕਰ ਸਕਾਂ। ਲੇਕਿਨ ਤੁਸੀਂ ਆਪਣਾ ਫੇਵਰੇਟ ਜਿਹੜਾ ਰੇਡੀਓ ਸਟੇਸ਼ਨ ਹੈ ਐਪ ਦੇ ਉੱਤੇ ਲੌਗਇਨ ਰਹੋ ਅਤੇ ਮੈਂ ਗੱਲਾਂ ਬਾਤਾਂ ਦਾ ਸਿਲਸਿਲਾ ਲੈ ਕੇ ਚੱਲਾਂਗਾ ਨਿਊਜ਼ ਦੇ ਉਸ ਪਾਰ ਦਿਲ ਚਾਹਤ ਹੈ ਦੇ ਵਿੱਚ।

ਸਮਾਂ ਹੋ ਗਿਆ ਜੀ ਰਾਤ ਦੇ 9 ਤੇ ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਵਿਚ ਇਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਣ ਸੁਰੱਖਿਆ ਵਿਚ ਉਨ੍ਹਾਂ ਦੀ ਅਗਵਾਈ ਲਈ ਸੈਸ਼ਲਸ ਦਾ ਸਰਵੋੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਪਹਾੜੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿਚ ਸ਼ੋਧਾਂ ਦੀ ਤਜਵੀਜ਼ ਰੱਖੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਜਦ ਤੱਕ ਉਨ੍ਹਾਂ ਦੇ ਸਾਰੇ ਜ਼ਰੂਰੀ ਦਸਤਾਵੇਜ਼ ਯਾਤਰਾ ਨੂੰ ਲੈ ਕੇ ਪੂਰੇ ਨਾ ਹੋਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਭਗਵਾਨ ਵਾਲਮੀਕਿ ਮੰਦਿਰ ਨੇੜੇ ਮਾਤਾ ਸੀਤਾ ਅਤੇ ਲਵਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਤੇ ਸੂਬੇ ਭਰ ਵਿਚ 3 ਦਿਨਾਂ ਦਾ ਪਲਸ ਪੋਲੀਓ ਮੁਹਿੰਮ ਦਾ ਆਗਾਜ਼। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਅੱਜ ਲੰਡਨ ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋ ਰਿਹਾ। ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ਵਿਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਸੋਹਣਾ ਸਿੰਘ ਹੁਣ ਤੱਕ ਦੀ ਐਫ ਐਮ ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਰਹੋ ਸਾਡੇ ਨਾਲ।

ਸਫਰ ਕੰਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਜਿੱਥੇ ਤੁਹਾਡਾ ਦਿਲ ਚਾਹੁੰਦਾ ਹੈ ਕਿ ਤੁਹਾਡੀ ਫਰਮਾਇਸ਼ ਦੇ ਗਾਣੇ ਜਿਹੜੇ ਹੈਗੇ ਉਹ ਪਲੇ ਕੀਤੇ ਜਾਣ ਅਤੇ ਮੈਂ ਤੁਹਾਡੇ ਦਿਲ ਦੀ ਉਸੇ ਖੁਆਇਸ਼ ਨੂੰ ਪੂਰਾ ਕਰਨ ਵਾਸਤੇ ਜੁੜ ਗਿਆ ਜੀ ਅਗਲੇ ਇੱਕ ਘੰਟੇ ਵਾਸਤੇ ਤੁਸੀਂ ਕੀ ਕਰਨਾ ਬਸ ਆਪਣੇ ਦਿਲ ਦੀ ਜਿਹੜੀ ਫਰਮਾਇਸ਼ ਹੈਗੀ ਉਹਨੂੰ ਮੇਰੇ ਤੱਕ ਸ਼ੇਅਰ ਕਰਨਾ ਅਤੇ ਮੈਂ ਅਗਲੇ ਇੱਕ ਘੰਟੇ ਉਸ ਫਰਮਾਇਸ਼ਾਂ ਨੂੰ ਪੂਰਾ ਕਰਾਂਗਾ ਕਿਵੇਂ ਪੂਰਾ ਕਰਨਾ ਜੀ ਨੰਬਰ ਹੈਗਾ ਜੀ 9855-1017 ਯਾਨੀ ਕਿ 9855-1027 ਦੇ ਉੱਤੇ ਤੁਸੀਂ ਆਪਣੀ ਫਰਮਾਇਸ਼ਾਂ ਜਿਹੜੀ ਹੈਗੀਆਂ ਉਹ ਲਿਖ ਕੇ ਮੈਨੂੰ ਭੇਜਣੀਆਂ ਹੈਗੀਆਂ ਫਰਮਾਇਸ਼ਾਂ ਕਿਸੇ ਪੁਰਾਣੇ ਹਿੰਦੀ ਗੀਤ ਵਾਸਤੇ ਹੋ ਸਕਦੀਆਂ ਕਿਸੇ ਪੁਰਾਣੇ ਪੰਜਾਬੀ ਗੀਤ ਵਾਸਤੇ ਹੋ ਸਕਦੀਆਂ ਅਤੇ ਫਰਮਾਇਸ਼ਾਂ ਦੇ ਨਾਲ ਭੇਜਣਾ ਥੋੜ੍ਹਾ ਜਿਹਾ ਸਬਰ ਮੈਂ ਤੁਹਾਡੇ ਸਾਰਿਆਂ ਦਾ ਨਾਮ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਕਰੂੰਗਾ ਐਵੇਂ ਪ੍ਰੋਗਰਾਮ ਦੀ ਸ਼ੁਰੂਆਤ 'ਤੇ ਵਾਅਦਾ ਕਰਕੇ ਜਾ ਰਹੇ ਹਾਂ ਲੇਕਿਨ ਉਸ ਤੋਂ ਵਾਸਤੇ ਸਬਰ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਇੱਕ ਵਾਰੀ ਆਪਣੀ ਫਰਮਾਇਸ਼ ਭੇਜਤੀ ਹੈਗੀ ਹੈ ਬਸ ਫਿਰ ਸਮਝ ਤੁਹਾਡਾ ਨਾਮ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ ਹੈਗਾ ਸੋ ਫਰਮਾਇਸ਼ਾਂ ਦੇ ਇਸ ਕਿਸੇ ਨੂੰ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਫਰਮਾਇਸ਼ ਦੇ ਨਾਲ ਫਰਮਾਇਸ਼ ਜਿਹੜੀ ਆਈ ਹੈਗੀ ਜੀ ਚੰਡੀਗੜ੍ਹ ਤੋਂ ਸਤੀਸ਼ ਨੇ ਜਦ ਬਿਮਲਾ ਅਨੇਜਾ ਜੀ ਜੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਫਿਲਮ ਰੋਟੀ ਕੱਪੜਾ ਔਰ ਮਕਾਨ ਦੇ ਗੀਤ ਹਾਏ ਹਾਏ ਯੇ ਮਜਬੂਰੀ ਜੀ ਨਾਲ ਲਿਖ ਕੇ ਭੇਜਿਆ ਨਮਸਕਾਰ ਜੀ ਹਾਰਦਿਕ ਅਭਿਨੰਦਨ ਬੇਸ਼ੁਮਾਰ ਮੁਹੱਬਤ ਔਰ ਦੁਆਏ ਬਿਲਕੁਲ ਜੀ ਤੁਹਾਡੀ ਇਸ ਬੇਸ਼ੁਮਾਰ ਮੁਹੱਬਤ ਔਰ ਦੁਆਏ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੀ ਫਰਮਾਇਸ਼ ਦੇ ਨਾਲ ਹੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਮੈਂ ਕੁਛ ਇੱਕ ਨਾਮ ਜਿਹੜੇ ਹੈਗੇ ਇਸ ਫਰਮਾਇਸ਼ ਦੇ ਨਾਲ ਜੋੜਨਾ ਚਾਹੂੰਗਾ ਉਹ ਹੈਗੇ ਹੈ ਜੀ ਸਾਡੇ ਕੋਲ ਸੋਨੂੰ ਰਵੀ ਰਾਜ ਗੁਲਸ਼ਨ ਲੱਕੀ ਬਲਦੇਵ ਨਗਰ ਜਲੰਧਰ ਸਿਟੀ ਤੋਂ ਇਸ ਤੋਂ ਇਲਾਵਾ ਹੋਰ ਜਿਹੜੇ ਨਾਮ ਜੋੜਨਾ ਚਾਹ ਰਿਹਾ ਉਹ ਹੈਗਾ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਗਾਵਿਆ ਮਲਹੋਤਰਾ ਭਾਈ ਸੁੱਚਾ ਸਿੰਘ ਪਾਠਕ ਵਿਨੋਦ ਪੁਰੀ ਤੋਂ ਇਸ ਤੋਂ ਇਲਾਵਾ ਜਿਹੜਾ ਇੱਕ ਨਾਮ ਮੈਨੂੰ ਲੱਗਦਾ ਹੋਰ ਜੋੜ ਦੇਣਾ ਚਾਹੀਦਾ ਹੈਗਾ ਇਹਨਾਂ ਨੇ ਦੋ ਵਾਰੀ ਫਰਮਾਇਸ਼ ਅਲੱਗ ਅਲੱਗ ਨੰਬਰਾਂ ਤੋਂ ਭੇਜੀ ਹੈਗੀ ਹੈ ਲੇਕਿਨ ਕੋਈ ਗੱਲ ਨਹੀਂ ਜੀ ਆਪਾਂ ਨਾਲ ਜੋੜ ਰਹੇ ਹਾਂ ਜੀ ਸਰਵਨ ਸਿੰਘ

तलवा जिला मोगा तो नाल एक जिला में नाम जोड़ना चाहूंगा वह उत्तम नगर दिल्ली तो बोधराज खोरवाल कमला रानी गीतिका खोरवाल ते भानु प्रकाश जी ए शब्द मिली जुली फरमाइश ते नाल एक और नाम जिला में जोड़न जा रहे हैं क्योंकि बेद मिड्डा ते अलका मिड्डा नाय वाला जिला हनुमानगढ़ राजस्थान तो ते ਇਹ ਸਭ ਦੇ ਮਿਲੀ ਜੁਲੀ ਫਰਮਾਇਸ਼ ਦੇ ਨਾਲ ਅਸੀਂ ਪ੍ਰੋਗਰਾਮ ਜਿਹੜਾ ਹੈਗਾ ਉਹ ਸ਼ੁਰੂ ਕਰ ਰਹੇ ਹੈਗੇ ਹਾਂ ਤੇ ਰੋਟੀ ਕੱਪੜਾ ਔਰ ਮਕਾਨ ਦਾ ਲਤਾ ਮੰਗੇਸ਼ਕਰ ਦੀ ਹੋਈ ਅਸਤ ਵਿੱਚ ਪਿਆਰਾ ਜਿਹਾ ਟਰੈਕ ਤੁਸੀਂ ਫਰਮਾਇਸ਼ ਨਾਲ ਰਾਤ 10 ਵਜੇ ਤੱਕ ਮੇਰੇ ਨਾਲ ਸ਼ੇਅਰ ਕਰਦੇ ਰਹੋ ਮੈਂ ਹਾਂ ਇੱਥੇ ਤੁਹਾਡੇ ਨਾਲ।

ਵਧੀਆ ਹੋ ਗਿਆ। ਸੋ ਇਹਨਾਂ ਦੀ ਫਰਮਾਇਸ਼ ਦੇ ਨਾਲ ਮੈਂ ਕੁਛ ਇੱਕ ਨਾਮ ਜਿਹੜੇ ਹੈਗਾ ਜੋੜਨਾ ਚਾਹੂੰਗਾ, ਗੁਰਮੀਤ ਸਿੰਘ ਨੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਇਸ ਤੋਂ ਇਲਾਵਾ ਸਾਡੇ ਕੋਲ ਆਏ ਹੈਗੇ ਆ ਜੀ ਨਾਏਵਾਲਾ ਜ਼ਿਲ੍ਹਾ, ਹਨੂੰਮਾਨਗੜ੍ਹ ਜ਼ਿਲ੍ਹਾ ਤੋਂ, ਰਾਜਸਥਾਨ ਤੋਂ ਵੇਦ ਮਿੱਡਾ ਔਰ ਅਲਕਾ ਮਿੱਡਾ ਜੀ। ਇਹਨਾਂ ਦਾ ਮੈਸੇਜ ਇੱਕ ਵਾਰੀ ਪੜ੍ਹ ਚੁੱਕਿਆ, ਦੁਬਾਰਾ ਆ ਗਿਆ ਸੀਗਾ ਤਾਂ ਦੁਬਾਰਾ ਪੜ੍ਹਦਾ ਸਾਂ। ਇਸ ਤੋਂ ਇਲਾਵਾ ਸਾਡੇ ਕੋਲ ਮੈਸੇਜ ਆਇਆ ਹੈਗਾ ਜੀ ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਸਰਬਜੀਤ ਸਿੰਘ ਚੌਸਨ, ਸਰਬਜੀਤ ਕੌਰ, ਗੁਰਮਨ ਸਿੰਘ ਮੈਲਬੋਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਵੈਂਕੂਵਰ ਕੈਨੇਡਾ ਤੋਂ, ਰੋਬਨ ਸਿੰਘ ਚੌਨਸਨ। ਸੋ ਇਹ ਸਭ ਦੇ ਨਾਮ, ਸਭ ਤੋਂ ਪਹਿਲੇ ਮੈਂ ਸ਼ੁਕਰੀਆ ਅਦਾ ਕਰਨਾ ਚਾਹਤਾ ਹੂੰ ਰੇਨਬੋ ਜਲੰਧਰ ਪਰਿਵਾਰ ਕਾ, ਜੋ ਆਪ ਹਮਾਰੇ ਮੈਸੇਜ ਕੋ ਇਤਨਾ ਮਾਨ ਸਨਮਾਨ ਦੇਤੇ ਹੈ, ਜੋ ਆਪ ਸਭੀ ਹੋਸਟ ਕਾ ਤਹਿ ਦਿਲ ਸੇ ਧੰਨਵਾਦ ਜੀ ਲਓ ਜੀ। ਬਿਲਕੁਲ ਜੀ, ਤੁਸੀਂ ਏਡੇ ਪਿਆਰ ਦੇ ਨਾਲ ਮੈਸੇਜ ਕਰਦੇ ਹੋ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਡੇ ਮੈਸੇਜਸ ਨੂੰ ਤਹਿ ਦਿਲ ਤੋਂ ਅਪਣਾ ਸਕੀਏ, ਕੁਛ ਉਹਨਾਂ ਦਾ ਰਿਗਾਰਡ 'ਚ ਰਹੇਗਾ ਰੱਖ ਸਕੇ, ਕਿਉਂਕਿ ਇਸ ਪਿਆਰ ਨੂੰ ਅਸੀਂ ਇੰਨਾ ਕੀ ਤਾਂ ਸਮੇਟ ਕੇ ਰੱਖ ਸਕਦੇ ਹੈਗੇ ਹਾਂ। ਇਸ ਵਾਰ ਪਹਾੜਗੰਜ, ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿਲੂ ਨਾਇਕ ਔਰ ਮਧੂ ਨਾਇਕ ਜੀ, ਕਰਨਵੀਰ ਹਾਊਸ ਪਾਯੂ ਪੁੰਚੋ ਕੈਂਚੀਆਂ ਬਠਿੰਡਾ ਪੰਜਾਬ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਭਮ, ਦਮਨ ਤੇ ਅਭਿਜੋਤ। ਇਹਨਾਂ ਲਿਖਿਆ ਕਿਸੇ ਵੀ ਗੀਤ ਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕੀਤਾ ਜਾਵੇ, ਲਓ ਜੀ ਸ਼ਾਮਿਲ ਕਰ ਰਹੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਆਇਆ ਹੈਗਾ ਜੀ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਔਰ ਨਿਮਿਤ ਆਹੂਜਾ ਜੀ। ਨਾਲ ਮੈਂ ਜੋੜ ਰਿਹਾ ਨਾਮ ਜੀ ਸਾਡੇ ਕੋਲ ਗਾਓ ਨਥਾਣਾ ਪੰਜਾਬ ਤੋਂ, ਹਰਜਿੰਦਰ ਸ਼ੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ। ਆਪਕਾ ਹਰ ਪਲ ਖੁਸ਼ੀਓ ਭਰਾ ਰਹੇ, ਪ੍ਰਸਾਰਕ ਜੀ ਕੋ ਪਿਆਰ ਭਰੇ ਨਮਸਕਾਰ ਜੀ, ਸਾਰਿਆਂ ਦਾ ਹੀ ਪਿਆਰ ਭਰਾ, ਖੁਸ਼ੀਆਂ ਭਰਾ ਨਮਸਕਾਰ ਮੇਰੇ ਵੱਲੋਂ ਵੀ। ਤੇ ਨਾਲ ਆਏ ਗਾਓ ਫਰਾਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ ਤੇ ਪੁਸ਼ਪੇਂਦਰ ਕੁਮਾਰ ਡੁੱਡੀ, ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰਨ ਲਈ ਕਿਹਾ ਹੈਗਾ। ਨਾਲ ਹੈਗਾ ਜੀ ਸਾਡੇ ਕੋਲ ਮਜਨੂੰ ਕਾ ਟੀਲਾ ਤੋਂ, ਕਮਲ ਵਾਲੂਜਾ, ਮਧੂ ਵਾਲੂਜਾ, ਸਾਗਰ ਵਾਲੂਜਾ ਔਰ ਸਤਨਾ MP ਤੋਂ, ਉਮੰਗ ਮਲਿਕ, ਆਕਾਂਕਸ਼ਾ ਮਲਿਕ ਔਰ ਮਾਹੀ ਮਲਿਕ ਜੀ। ਇਹਨਾਂ ਦਾ ਪਿਆਰ ਸਾਡੇ ਤੱਕ ਪਹੁੰਚ ਗਿਆ ਤੇ ਅਸੀਂ ਇਸ ਪਿਆਰ ਨੂੰ ਤੁਹਾਡੇ ਤੱਕ ਪਹੁੰਚਾ ਦਿੱਤਾ ਵਾਪਸ ਜੀ। ਨਾਲ ਲੈ ਗਿਆ ਸਾਡੇ ਕੋਲ ਰਘੁਨਾਥਪੁਰਾ ਜ਼ਿਲ੍ਹਾ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਲਾਲਗਿਰੀ ਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਔਰ ਖੁਸ਼ੀ ਗੋਸਵਾਮੀ। ਕਾਰਕ੍ਰਮ ਦਿਲਚਾਤਾ ਕਾ ਪੇਸ਼ ਕਰਤਾ ਆਦਰਨੀ ਜੀ ਕੋ ਹਮਾਰਾ ਪਿਆਰ ਭਰਾ ਨਮਸਕਾਰ, ਹਾਰਦਿਕ ਅਭਿਨੰਦਨ। ਆਪ ਕੈਸੇ ਹੈ ਜੀ? ਬਹੁਤ ਵਧੀਆ। ਤੁਹਾਡੇ ਮੈਸੇਜ ਦੇ ਨਾਲ ਦਿਲਚਾਤਾ ਹੈ ਪਿੰਡ ਮੂਲਿਆਂ ਵਾਲੇ ਜ਼ਿਲ੍ਹਾ ਫਾਜ਼ਿਲਕਾ ਤੋਂ, ਪਿਆਰ ਭਰੇ ਨਮਸਕਾਰ ਭੇਜੇ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦਕਸ਼ਾ ਕਾਟਪਾਲ ਔਰ ਜੰਨਤ ਕਾਟਪਾਲ ਜੀ ਨੇ ਲਿਖਿਆ ਜੀ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰੋ, ਕਨੂਰਾ, ਮੋਹਾਲਾ, ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਨ ਪਲਕ, ਕਰਨ ਗੀਤੋ ਨੇ, ਹਾਰਿਕਾ, ਹਾਰਦਿਕ ਔਰ ਵੰਸ਼ ਬੱਤਾ ਜੀ ਦਾ ਮੈਸੇਜ ਆਇਆ ਹੈਗਾ। ਨਾਲ ਆਇਆ ਜੀ ਸਾਡੇ ਕੋਲ ਉੱਤਮ ਨਗਰ ਦਿੱਲੀ ਤੋਂ, ਕਮਲਾ ਰਾਣੀ, ਬੋਧਰਾਜ ਖੋਰਵਾਲ, ਭਾਨੂ ਖੋਰਵਾਲ ਔਰ ਗੀਤਿਕਾ ਖੋਰਵਾਲ ਦਾ। ਨਾਲ ਮੈਂ ਲਾਸਟ ਨਾਮ ਜਿਹੜੇ ਇਸ ਪ੍ਰਮਾਇਸ਼ ਵਿੱਚ ਜੁੜਨ ਜਾ ਰਿਹਾ ਹੈ, ਜਨਕਪੁਰੀ, ਸਹਾਰਨਪੁਰ ਤੋਂ, ਜੌਨ ਡਿਕੈਸਟੋ, ਰੋਜ਼ੀ ਡਿਕੈਸਟੋ, ਪਰਲ ਡਿਕੈਸਟੋ, ਵਿਲਿਸ ਡਿਕੈਸਟੋ ਲਿਖਿਆ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰ ਲੈਣਾ, ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ। ਲਓ ਜੀ ਤੁਸੀਂ ਮੈਸੇਜ ਭੇਜ ਦਿਓ, ਬਹੁਤ ਵਧੀਆ ਲੱਗਦਾ, ਤੁਹਾਡੇ ਸਾਰਿਆਂ ਦੇ ਮੈਸੇਜਸ ਪੜ੍ਹ ਕੇ ਬਹੁਤ ਸੋਹਣਾ ਲੱਗਦਾ, ਤੁਹਾਡੀ ਫਰਮਾਇਸ਼ਾਂ ਪੜ੍ਹ ਕੇ ਬਹੁਤ ਸੋਹਣਾ ਲੱਗਦਾ ਹੈਗਾ ਅਤੇ ਮੈਂ ਕੋਸ਼ਿਸ਼ ਕਰਦਾ ਕਿ ਸਾਰੇ ਆਪਣੇ ਜਿੰਨੇ ਫਰਮਾਇਸ਼ ਕਰਤਾ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਕਰਾਂ। ਤੁਸੀਂ ਆਪਣੀ ਫਰਮਾਇਸ਼ਾਂ 9 8 5 5 1 0 1 0 2 7 9 8 double 5 1 0 1 0 2 7 ਤੱਕ ਆਪਣੇ ਦੋਸਤ ਦੰਦਨਾ ਦੇ ਨਾਲ ਜਾਂ ਸਚਿਨ ਦੇ ਨਾਲ ਸ਼ੇਅਰ ਕਰਦੇ ਰਹੋ, ਮੈਂ ਇਸੇ ਤਰੀਕੇ ਨਾਲ ਜੁੜੇ ਰਹੂੰਗਾ ਅਤੇ ਅਗਲੀ ਫਰਮਾਇਸ਼ ਲੈ ਕੇ ਫਿਲਮ ਕਭੀ ਕਭੀ ਤੋਂ ਲਤਾ ਐਨ ਕਿਸ਼ੋਰ ਦੀ ਆਵਾਜ਼ ਦੇ ਵਿੱਚ ਤੇਰੇ ਚਿਹਰੇ ਸੇ ਨਜ਼ਰ।

ਕਿ ਫਰਮਾਇਸ਼ ਲੈ ਕੇ ਮੈਂ ਤੁਹਾਡੇ ਨਾਲ ਜੁੜ ਗਿਆ। ਫਰਮਾਇਸ਼ ਹੈਗੀ ਜੀ ਫਿਲਮ ਬੜੇ ਮੀਆਂ ਛੋਟੇ ਮੀਆਂ ਦੇ ਗੀਤ ਤੇਰੇ ਪਿਆਰ ਦਾ ਰਸ ਨਹੀਂ ਚੱਖਣਾ ਮੱਖਣਾ। ਫਰਮਾਇਸ਼ ਕਰਨ ਵਾਲੇ ਰਾਜਸਥਾਨ ਤੋਂ ਨਰਿੰਦਰ ਸੁਥਾਰ ਮੈਨੂੰ ਸੁਧਾਰ ਤੇ ਇਹਨਾਂ ਦੀ ਫਰਮਾਇਸ਼ ਲੈ ਕੇ ਮੈਂ ਕੁਛ ਇੱਕ ਆਖਰੀ ਨਾਮ ਜਿਹੜੇ ਹੈਗੇ ਉਹ ਜੋੜ ਰਹੇ ਇਸ ਪ੍ਰੋਗਰਾਮ ਵਿੱਚ ਦਿਨੇਸ਼ ਹੁਸ਼ਿਆਰਪੁਰ ਅੰਬੂਆਂ ਵਾਲਾ। ਇਸ ਤੋਂ ਇਲਾਵਾ ਇਹਨਾਂ ਦੇ ਪਛਟਾਲਾ ਹਰਿਆਣਾ ਤੋਂ ਦਾਰਾ ਪੰਡਿਤ ਸੰਜੇ ਸ਼ਰਮਾ ਪ੍ਰਿਯੰਕਾ ਸ਼ਰਮਾ ਤੇ ਇਸ ਤੋਂ ਇਲਾਵਾ ਸਾਡੇ ਕੋਲ ਆਖਰੀ ਨਾਮ ਜੋ ਹੈ ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ ਯਸ਼ੂ ਸੌਮਿਆ ਸਿੰਘ ਅਮਰਲ ਸਿੰਘ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰਨ ਲਈ ਕਿਹਾ ਹੈਗਾ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਦਿਲ ਚਾਹਤਾ ਨੂੰ ਸਮੇਟਾਂ ਦੇ ਚਾਹ ਸਕਦੇ ਹੋ ਦਿਲ ਚਾਹਤਾ ਦੇ ਉਸ ਭਾਰ ਮਿਲਦਾ ਜੀ ਤੁਹਾਡੇ ਨਾਲ ਸ਼ਾਮੀ ਗਜ਼ਲ ਦੇ ਵਿੱਚ ਤੁਹਾਡਾ ਦੋਸਤ ਦਿਨ ਦਿਨਾ ਦਿਨ ਆਰ ਜੇ ਸਚਿਨ ਨਾਲ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ।

ਦੋਸਤਾਂ ਨਾਲ ਸਾਡੀ ਅੱਜ ਤੇ ਮੈਂ ਪਹਿਲਾਂ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲੇਕਿਨ ਜਾਣ ਤੋਂ ਪਹਿਲਾਂ ਜਦੋਂ ਮੈਂ ਕਹਿੰਦਾ ਕਿ ਹਮੇਸ਼ਾ ਸਭ ਦੇ ਲਈ ਕੁਛ ਵਧੀਆ ਕਰ ਸਕਦੇ ਹੋ ਤਾਂ 4 ਕਦਮ ਅੱਗੇ ਵੱਧ ਕੇ ਕਰੋ, ਲੇਕਿਨ ਅਗਰ ਕਦੀ ਕਿਸੇ ਤੋਂ ਕੁਛ ਬਦਲਾ ਲੈਂਦਾ ਜਾਂ ਕਦੀ ਕਿਸੇ ਦਾ ਕੁਛ ਪੂਰਾ ਕਰਨ ਦਾ ਮੌਕਾ ਮਿਲਦਾ ਤਾਂ 8 ਕਦਮ ਪਿੱਛੇ ਹਟ ਜਾਓ। ਜ਼ਿੰਦਗੀ ਬਹੁਤ ਹਸੀਨ ਹੈ ਦੋਸਤੋ, ਹਮੇਸ਼ਾ ਹੱਸਦੇ ਰਹੋ, ਮੁਸਕੁਰਾਉਂਦੇ ਰਹੋ, ਖੁਸ਼ ਰਹੋ, ਕਿਉਂਕਿ ਕਿਆ ਪਤਾ ਕੱਲ੍ਹ ਹੋ ਨਾ ਹੋ। ਤਾਂ ਇਹਦੇ ਨਾਲ ਇਜਾਜ਼ਤ ਦਿਓ ਆਪਣੇ ਦੋਸਤ ਦਿੰਦਨਾ ਦੇ ਨਾਲ ਜੋ ਸਚਿਨ ਨੂੰ, ਫਿਰ ਮਿਲਾਂਗੇ ਅਗਲੇ ਹਫ਼ਤੇ ਕੁਛ ਹੋਰ ਪਿਆਰੇ ਜਿਹੇ ਗੀਤਾਂ ਨਾਲ, ਪਿਆਰੀ ਜਿਹੀ ਗੱਲਾਂ ਨਾਲ ਅਤੇ ਪਿਆਰੀ ਸਾਰੀ ਬਾਤ ਯਾਦਾਂ ਦੇ ਨਾਲ। ਤਦ ਤੱਕ ਹੱਸਦੇ ਰਹੋ, ਵਸਦੇ ਰਹੋ, ਧਿਆਨ ਰੱਖੋ।

ਸੋ ਇਸ ਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ, ਧੰਨਵਾਦ, ਜੈ ਹਿੰਦ।